0: ਜੋ ਬਜਰੰਗ ਬਲੀ ਨੂੰ ਮੰਨਦੇ ਆ ਉਹ ਚੋਣਾਂ ਵਿੱਚ ਜਵਾਬ ਦੇਣਗੇ। ਤੇ ਇਹ ਗੱਲ ਆਖੀ ਆ ਉਹਨਾਂ ਨੇ। ਤੇ ਅਖਿਲੇਸ਼ ਨੇ ਕਿਹਾ, ਕਹਿੰਦੇ ਤੁਸੀਂ ਭਗਵਾਨ ਦੇ ਨਾਮ ਦੇ ਉੱਤੇ ਜਿਹੜੇ ਤੁਸੀਂ ਇਹ ਮੁੱਦੇ ਲੋਕ ਮੁੱਦਿਆਂ ਨੂੰ ਖਤਮ ਕਰ ਰਹੇ ਹੋ, ਤੁਸੀਂ ਉੱਥੇ ਭਗਵਾਨ ਦਾ ਨਾਮ ਵਰਤ ਲੈਂਦੇ ਹੋ, ਲੋਕ ਮੁੱਦੇ ਖਤਮ ਕਰ ਦਿੰਦੇ ਹੋ, ਲੋਕਾਂ ਦੀ ਬੇਰੁਜ਼ਗਾਰੀ ਤੁਸੀਂ ਨਹੀਂ ਜਾਣਦੇ, ਐਜੂਕੇਸ਼ਨ ਦਾ ਕੀ ਹਾਲ ਆ ਯੂਪੀ ਦੇ ਵਿੱਚ ਕੀ ਉਹ ਤੁਸੀਂ ਨਹੀਂ ਜਾਣਦੇ, ਮਤਲਬ ਕਿੰਨਾ ਕੁਛ ਯੂਪੀ ਦੇ ਵਿੱਚ ਲੋਕਾਂ ਨੂੰ ਨਹੀਂ ਮਿਲ ਰਿਹਾ, ਤੁਸੀਂ ਸਿਰਫ ਲਿਆ ਕੇ ਖੜਾ ਕਰ ਦਿੰਦੇ ਹੋ ਵੀ ਜੇ ਬਾਬਰ ਹੈ ਜੀ ਇਹ ਸਾਡੇ ਬਜਰੰਗ ਬਲੀ ਨੇ, ਅਸੀਂ ਕੌਣ ਹੁੰਦੇ ਹਾਂ ਬਜਰੰਗ ਬਲੀ ਦੇ ਖਿਲਾਫ ਜਾਣ ਵਾਲੇ, ਅਸੀਂ ਭਗਵਾਨ ਨੂੰ ਮੰਨਦੇ ਹਾਂ। ਤੇ ਪਰ ਤੁਹਾਡਾ ਭਗਵਾਨ ਕੱਲਾ ਨੇ ਨਾ ਹੈਗਾ, ਉਹ ਸਾਰਿਆਂ ਦਾ ਭਗਵਾਨ ਹੈਗਾ, ਤੁਸੀਂ ਵੀ ਕਾਂਗਰਸੀ ਬਾਬਰ ਦੀ ਲਾਦ ਨੇ, ਧਮਕਾਣਾ ਬਾਬਰ ਦੀ ਲਾਦ ਨੇ। ਤੇ ਏਦਾਂ ਉਹਨਾਂ ਨੇ ਅਖਿਲੇਸ਼ ਨੇ ਵੀ ਜਵਾਬ ਦਿੱਤਾ। ਮਸਲਾ ਇਹ ਆ ਕਿ ਅੰਜੂ ਜੀ ਕਿ ਜਿਹੜਾ ਇਹ ਜੋਗੀ ਦਾ ਜਿਹੜਾ ਸਿਸਟਮ ਆ ਨਾ ਯੂਪੀ ਦੇ ਵਿੱਚ, ਹੁਣ ਚੋਣਾਂ ਆ ਰਹੀਆਂ ਨੇ, ਚੋਣਾਂ ਦੇ ਵਿੱਚ ਪਹਿਲਾਂ ਤਾਂ ਸ਼੍ਰੀ ਰਾਮ ਦੀ ਰਾਮ ਨੂੰ ਕਹਿੰਦੇ ਸੀਗੇ, ਹੁਣ ਸ਼੍ਰੀ ਰਾਮ ਦੇ ਨਾਲ ਬਜਰੰਗ ਬਲੀ ਵੀ ਆ ਗਿਆ। ਤੇ ਪਹਿਲਾਂ ਸ਼੍ਰੀ ਰਾਮ ਦੀ ਗੱਲ ਕਰਦੇ ਹੁੰਦੇ ਸੀਗੇ, ਉਹ ਹੁਣ ਜਿਹੜੇ ਹੈਗੇ ਆ ਬਜਰੰਗ ਬਲੀ ਆ ਗਿਆ। ਹੁਣ ਕੱਲ ਇਹ ਵੀ ਕੋਰਟ ਦੇ ਵਿੱਚ ਸਰਕਾਰ ਨੇ ਕਹਿਤਾ ਕਿ 70 ਵਾਰੀ ਨੀ 105 ਵਾਰ ਚੜਾਵਾ ਚੋਰੀ ਹੋਇਆ ਰਾਮ ਮੰਦਰ ਵਿੱਚ।
1: ਬਿਲਕੁਲ ਬਿਲਕੁਲ, ਬੜੀ ਲੰਬੀ
0: ਚੋੜੀ 70 ਵਾਰੀ ਦੀ ਗੱਲ ਨਹੀਂ, ਹਾਂ 105 ਵਾਰ ਚੜਾਵਾ ਚਾਰੀ ਹੋਇਆ। ਤੇ 25 ਸਤੰਬਰ ਨੂੰ ਇਸ ਸੰਦਰਭ ਦੇ ਵਿੱਚ ਜਿਹੜਾ ਕਿ ਤੁਸ਼ਾਰ ਮਹਿਤਾ ਨੇ ਕਹੀ ਹੈ ਗੱਲ, ਇਹ ਸੋਲਿਸਿਟਰ ਜਨਰਲ ਨੇ ਕਿ ਅਸੀਂ ਚਾਰਜਸ਼ੀਟ ਪੇਸ਼ ਕਰ ਦਿਆਂਗੇ। ਤੇ ਜੇ ਹੁਣ 105 ਵਾਰ ਤੁਹਾਡੀ ਸਰਕਾਰ ਹੀ ਕੋਰਟ ਚ ਮੰਨ ਰਹੀ ਆ, ਤਾਂ ਯੋਗੀ ਜੀ ਬਾਬਰ ਕੌਣ ਆ ਫਿਰ? ਉੱਥੇ ਲੁੱਟਣ ਵਾਸਤੇ ਕੌਣ ਨੇ ਜਿਹੜੇ ਲੁੱਟਦੇ ਨੇ ਬੰਦੇ ਮੰਦਰਾਂ ਨੂੰ? ਜਿਵੇਂ ਕਿ ਕਾਰਟੂਨ ਇੱਕ ਬੜਾ ਫੇਮਸ ਹੋਇਆ ਸੀਗਾ, ਉਹ ਮੁਸਲਮਾਨ ਜਿਹੜੇ ਕਿ ਉਹ ਮੁਗਲ ਸੀ, ਮੁਸਲਮਾਨ ਨੀ ਮੁਗਲ ਜਿਹੜੇ ਸੀਗੇ ਸ਼ਾਸਕ ਸੀਗੇ, ਉਹ ਲੁੱਟਣ ਵਾਸਤੇ ਆ ਰਹੇ ਸੀਗੇ, ਤਾਂ ਪਿੱਛੋਂ ਵਾਪਸ ਮੁੜਿਆ ਆ ਰਿਹਾ, ਉਹ ਕਹਿੰਦੇ ਵੀ ਚਲੋ ਵਾਪਸ ਚੱਲੀਏ। ਉਹ ਕਹਿੰਦੇ ਕਿਉਂ? ਉਹ ਕਹਿੰਦੇ ਉਹ ਤਾਂ ਉਹਨਾਂ ਨੇ ਆਪ ਹੀ ਲੁੱਟ ਲਿਆ ਮੰਦਰ ਦਾ, ਸਾਨੂੰ ਲੋੜ ਨਹੀਂ ਲੁੱਟਣ ਦੀ। ਤਾਂ ਕਹਿਣ ਦਾ ਭਾਵ ਇਹ ਆ ਕਿ ਤੁਸੀਂ ਜਦੋਂ ਤੁਹਾਡੀ ਸਰਕਾਰ ਹੋਵੇ, ਤੁਹਾਡਾ ਟਰੱਸਟ ਹੋਵੇ, ਤੁਹਾਡਾ ਸਾਰਾ ਕੁਛ ਤੁਸੀਂ ਕਰਦੇ ਹੋਵੋ, ਤੁਸੀਂ ਮੰਦਰ ਦੀ ਸਾਰੀ ਕਾਰਵਾਈ ਕਰ ਰਹੇ ਹੋਵੋ, ਤੇ ਤੁਹਾਡੀ ਕਾਰਵਾਈ ਦੇ ਵਿੱਚ 105 ਵਾਰ ਮੰਦਰ ਲੁੱਟਿਆ ਗਿਆ ਹੋਵੇ, ਉਹ ਵੀ ਸ਼੍ਰੀ ਰਾਮ ਦਾ ਮੰਦਰ ਜਿਹੜਾ ਤੁਸੀਂ ਹੁਣੇ ਹੁਣੇ ਬਣਾਇਆ, ਤੇ ਉਹ ਲੁੱਟਿਆ ਗਿਆ ਹੋਵੇ, ਬਾਬਰ ਕੌਣ ਆ ਫਿਰ? ਤੁਸੀਂ ਬਾਬਰ ਕਿਸੇ ਹੋਰ ਨੂੰ ਕਹਿ ਰਹੇ ਹੋ, ਆਪਣੇ ਵੱਲ ਵੀ 3 ਉਂਗਲੀਆਂ ਦੇਖ ਲਓ ਵੀ ਤੁਹਾਡੇ ਵੱਲ ਵੀ ਹੈਗੀਆਂ ਨੇ।
1: ਠੀਕ ਜੀ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਜਾਂਦੇ ਜਾਂਦੇ ਫਿਰ ਅਮਰਜੀਤ ਸਿੰਘ ਚਾਵਲਾ ਕਹਿੰਦੇ ਨੇ ਕਿ 2 ਦਿਨਾਂ ਬਾਅਦ ਖੁਲਾਸਾ ਕਰਨਾ, ਤੇ ਚਾਵਲਾ ਸਾਹਿਬ ਹੁਣ ਖੁਲਾਸਾ ਕਰ ਦਿਓ ਕਿਉਂਕਿ ਤੁਹਾਡੇ ਤੇ ਸੰਗੀਨ ਐਲੀਗੇਸ਼ਨ ਲੱਗੇ ਨੇ। ਇੱਕ ਪਾਸੇ ਤੁਸੀਂ ਆਪਣੀ ਪਹਿਲੀ ਸਪੀਚ ਦੇ ਵਿੱਚ ਸੰਤ ਜਰਨੈਲ ਸਿੰਘ ਹੁਣਾਂ ਦਾ ਜ਼ਿਕਰ ਕਰਕੇ ਆਪਣੇ 10 ਸਾਲ ਦਾ ਜੇਲ੍ਹ ਦਾ ਸਫ਼ਰ ਤੇ ਫਿਰ ਉਦੋਂ ਬਾਅਦ ਪੰਥਕ ਸੇਵਾ ਦੀ ਗੱਲ ਕੀਤੀ ਹੈ, ਜਿਵੇਂ ਕਿਦਾ ਸਾਹਿਬ ਨੇ ਕਿਹਾ ਕਿ ਰਾਜਨੀਤੀ ਦੇ ਵਿੱਚ ਸੇਵਾ ਸੁਭਾਅ ਤਾਂ ਕੋਈ ਨਹੀਂ, ਮੇਵਾ ਹੀ ਮੇਵਾ। ਤੇ ਤੁਹਾਡੀ ਜੇ ਕਦਾਰ ਕੁਰਸੀ ਹੋਈ ਹੈ, ਤੁਹਾਨੂੰ ਟਾਰਗੇਟ ਕੀਤਾ ਗਿਆ, ਤਾਂ ਫਿਰ ਤੁਸੀਂ ਹੁਣ ਵੰਗਾ ਰਿਹਾ ਤਾਂ ਵੇਖਿਓ ਕਿਤੇ ਹੁਣ ਢਿੱਲੇ ਨਾ ਪੈ ਜਾਓ, ਹੁਣ ਖੋਲ ਦਿਓ ਐਨ ਪਿਰਤਾਂ ਸਾਰੀਆਂ ਖੁੱਲ੍ਹ ਕੇ ਰੱਖ ਦਿਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੀ ਹੁੰਦਾ, ਕਿਵੇਂ ਗੋਲਕਾਂ ਤੇ ਕਿਵੇਂ ਜਗੀਰਾਂ ਖਰੀਦੀਆਂ ਜਾਂਦੀਆਂ ਮਹਿੰਗੇ ਭਾਅ ਤੇ, ਕਿਵੇਂ ਮੁੜ ਕੇ ਫਿਰ ਸਸਤੇ ਭਾਅ ਤੇ ਲੈ ਕੇ ਮਹਿੰਗੇ ਭਾਅ ਤੇ ਗਾਂ ਵੇਚੀ ਜਾਂਦੀਆਂ, ਜਾਂ ਮਹਿੰਗੇ ਭਾਅ ਤੇ ਲੈ ਕੇ ਗਾਂ ਫਿਰ ਕਿਵੇਂ ਵੇਚੀ ਜਾਂਦੀਆਂ ਨੇ, ਕਿਵੇਂ ਗੋਲ ਖੁੱਲਦੀ ਹੈ, ਕਿਵੇਂ ਬੰਦ ਹੁੰਦੀ ਹੈ, ਕਿਵੇਂ ਪ੍ਰਧਾਨ ਚੁਣਿਆ ਜਾਂਦਾ, ਤੇ ਕਿਵੇਂ ਸਰਸੇ ਵਾਲੇ ਬਲਾਤਕਾਰੀ ਸਾਧ ਨੂੰ ਮਾਫ਼ ਕਰਨ ਦੀਆਂ ਵਿਉਂਤਾਂ ਤੇ ਕਿਵੇਂ ਕਿੰਨੀ ਉਹਦਾ ਜਿਹੜਾ ਸੀ ਉਹ ਪੁਸ਼ਾਕ ਬਣਾ ਕੇ ਦਿੱਤੀ, ਜਾਂ ਵਗੈਰਾ ਵਗੈਰਾ ਵਗੈਰਾ। ਹੁਣ ਪਿੱਛੇ ਨਾ ਹਟਿਓ, ਹੁਣ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਸੱਚੇ ਸਿੱਖ ਬਣ ਕੇ, ਸਿਪਾ ਸਲਾਰ ਬਣ ਕੇ, ਤੇ ਫਿਰ ਕਲਯੁੱਗ ਦੇ ਵਿੱਚ ਇਹ ਭਾਂਡਾ ਫੋੜ ਦਿਓ। ਹੁਣ ਇਹ ਅਸੀਂ ਵੀ ਤੁਹਾਨੂੰ ਬੇਨਤੀ ਕਰਦੇ ਹਾਂ, ਜੇ ਇਸ ਮਾਧਿਅਮ ਦੇ ਰਾਹੀਂ ਫੋੜਨਾ ਤੇ ਅਸੀਂ ਤੁਹਾਡੇ ਕੋਲ ਜੇ BCO ਤੇ ਆ ਜਾਂਦੇ ਹਾਂ, ਜੇ ਤੁਸੀਂ ਉੱਥੋਂ ਵੀਡੀਓ ਕਾਲ ਕਰਨੀ ਹੈ ਤੇ ਨੰਬਰ ਹੈ 4167167794। ਹੁਣ ਵੇਖਿਓ ਥਿੜਕਿਓ ਨਾ, ਤੁਹਾਡੇ ਤੇ ਤਾਂ ਹੁਣ ਦਾਗ ਲੱਗ ਗਿਆ। ਤੁਸੀਂ ਕਿਹਾ ਕਿ ਮੈਂ ਸੋਚਾ ਸਿੰਘ ਲਗਾ ਨਹੀਂ ਆ, ਪਰ ਲਗਾ ਬਣਿਓ ਵੀ ਨਾ, ਹੁਣ ਫਿਰ ਕਰ ਦਿਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਕਿਉਂਕਿ ਦਾ ਸਾਹਿਬ
0: ਬਿਲਕੁਲ ਸਾਹਿਬ ਕਰਨਾ ਚਾਹੀਦਾ, ਜੇਕਰ ਜਿਹੜੇ ਸੱਚ ਸਾਹਮਣੇ ਆਉਣੇ ਚਾਹੀਦੇ ਆ,
1: ਬਣ ਜਾਓ
0: ਹੁਣ ਸੱਚ ਸਾਹਮਣੇ
1: ਆਉਣਾ, ਬਸ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਬਣੋ ਸ਼ੇਰ, ਹੁਣ ਖੋਲ ਕੇ ਰੱਖ ਦਿਓ ਐਨ ਨਤਾਰਾ, ਹੋ ਸਕਦਾ ਤੁਹਾਡੇ ਹੱਥੋਂ ਹੀ ਹੋਣਾ ਹੋਵੇ, ਚੜ੍ਹਦੀ ਕਲਾ ਚ ਰਹੋ। ਬਾਕੀ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਕਿਦਾ ਸਾਹਿਬ,
0: ਬਹੁਤ ਬਹੁਤ ਧੰਨਵਾਦ ਚਾਵਲਾ ਸਾਹਿਬ। ਅਸੀਂ ਭਾਰਤ ਵਿੱਚ ਨਾ ਤੇਲ ਦੀਆਂ ਕੀਮਤਾਂ ਵਧਾਉਣ ਦਾ ਦੀ ਯੋਜਨਾ ਬਣਾ ਲਈ ਹੈ ਸਰਕਾਰ ਨੇ।
1: ਅੱਛਾ,
0: ਹੁਣ ਭਾਰਤ ਦੇ ਵਿੱਚ ਇਹ ਪ੍ਰਚਾਰਿਆ ਜਾ ਰਿਹਾ ਮੀਡੀਆ ਦੇ ਵਿੱਚ, ਲਓ ਜੀ ਜਿਹੜਾ ਕਿ ਉੱਥੇ ਪੈਟਰੋਲ ਹੈਗਾ ਨਾ ਜੀ, ਉਹ 379 ਰੁਪਏ ਲੀਟਰ ਹੋ ਗਿਆ ਪਾਕਿਸਤਾਨ
1: ਤੇ 1000 ਰੁਪਏ ਕਹਿੰਦੇ ਹੋ ਜਾਣਾ ਜੀ, ਮੈਂ ਸਵੇਰੇ ਖਬਰ ਸੁਣਾਈ ਸੀ,
0: ਨਹੀਂ 1000 ਹੋ ਜਾਣਾ, ਤੇ 424 ਰੁਪਏ ਕਹਿੰਦੇ ਡੀਜ਼ਲ ਹੋ ਗਿਆ। ਇਹਨਾਂ ਭੋੜਿਆਂ ਨੂੰ मीडिया नूं इह वी नाल लिख दिया करन नाल ब्रैकट दे विच कि भाई भारत दा जिहड़ा कि एक रुपया साढ़े 35-34 पैसे ने, ठीक है ना जी, इह वी नाल लिख दिया करन वी लिखी जांदे आ 300 आम बंदा 399 रुपये लीटर आखूगा ना पेट्रोल जिहड़ा आम बंदा हैगा ओह तां मीडिया आ गया ना जी ਉਹਨਾਂ ਭੋਲਾ ਨੂੰ ਇਹ ਨੀ ਨਾਲ ਲਿਖਦੇ ਕਿ ਭਾਈ ਭਾਰਤ ਦਾ 34 ਪੈਸੇ ਤੇ ਪਾਕਿਸਤਾਨ ਦਾ 1 ਰੁਪਇਆ ਇਹ ਵੀ ਨਾਲ ਲਿਖਦਾ ਕਰਨਾ ਵੀ ਭੋਲਿਓ ਜੇ
1: ਤੁਹਾਨੂੰ ਭਾਰਤ ਦਾ 1 ਰੁਪਇਆ ਤੇ ਉੱਥੇ ਦੇ 3 ਰੁਪਏ ਬਣਦੇ ਆ
0: 3 ਰੁਪਏ ਦੇਖੋ ਉੱਥੇ ਮਤਲਬ ਕਿ ਹੈਰਾਨੀ ਦੀ ਗੱਲ ਇਹ ਆ ਕਿ ਜੇਕਰ ਪਾਕਿਸਤਾਨ ਦੇ ਮੁਤਾਬਕ ਅਸੀਂ ਭਾਰਤ ਦੇ ਤੇ ਪੈਟਰੋਲ ਦੀ ਕੀਮਤ ਲਾਉਣਾ ਤਾਂ 90 ਰੁਪਏ ਬਣਦੇ ਚਲੋ ਸਭ ਪੈਟਰੋਲ ਦੀ ਦੇ ਰਹੇ ਹਾਂ ਇੱਥੇ 105 ਰੁਪਏ ਬਸ ਭਾਰਤ ਵਿੱਚ 105 ਰੁਪਏ
1: ਇਹ ਹੁਣ ਇੱਕ ਪੱਤਰਕਾਰ ਮੰਝਿਆ ਹੈ ਪੱਤਰਕਾਰੀ ਫੜ ਸਕਦਾ ਨਾ ਕੁੰਡੀ ਤੁਸੀਂ ਫੜ ਕੇ ਦੱਸ ਦਿੱਤੀ ਹੈ ਕਿ ਪਾਕਿਸਤਾਨ ਦਾ 3 ਰੁਪਏ ਤੇ ਇੰਡੀਆ ਦਾ 1 ਰੁਪਇਆ ਹਾਂਜੀ ਜਿਵੇਂ ਹੁਣ ਸਾਡੇ ਇੱਥੇ ਅਸੀਂ ਤੇਲ ਪਾਉਂਦੇ ਹਾਂ ਸਾਨੂੰ ਪੁੱਛ ਕੇ ਵੇਖੋ ਕਾਫੀ ਤੇਲ ਮਹਿੰਗਾ ਆਇਆ ਕਿਉਂ ਜੀ
2: ਜੀ ਬਿਲਕੁਲ
1: ਹਾਂਜੀ ਤੇਲ ਤਾਂ ਇੱਥੇ ਵੀ ਮਹਿੰਗਾ ਹੋਇਆ ਅਕੋਰਡਿੰਗ ਟੂ ਵਰਲਡ ਵਾਈਡ ਹੀ ਮਹਿੰਗਾ ਹੋਇਆ ਪਰ ਜੇ ਅਸੀਂ ਗੱਲ ਕੀਤੀ ਤੁਸੀਂ ਜਿਹੜੀ ਫੜੀ ਆ ਕੁੰਡੀ ਵੀ ਘੱਟ ਤਾਂ ਫਿਰ ਉੱਥੇ ਹੀ ਨਹੀਂ ਜੇ ਪਾਕਿਸਤਾਨ ਚ 1000 ਹੋਣਾ ਤੇ ਤੁਹਾਡੇ ਕਿੰਨੇ ਬਣ ਗਏ ਬਹੁਤ ਸ਼ੁਕਰੀਆ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਇਹ ਸਨ ਜੀ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਮੈਂ ਤੁਹਾਡਾ ਦੋਸਤ ਹੋਸ ਦਲਬਾਗ ਸਿੰਘ ਚਾਵਲਾ ਅਗਲੇ ਕੁਝ ਪਲ ਬ੍ਰੇਕ ਤੋਂ ਬਾਅਦ ਮੇਰੇ ਪਾਸ ਖਬਰਾਂ ਨੇ ਫਿਰ ਮਿੰਟੂ ਗੁਰੂ ਸ੍ਰੀ ਜੀ ਹਾਜ਼ਰ ਹੋਣਗੇ ਇਹ ਵੀ ਦੱਸ ਦਈਏ ਕਿ ਵੋਇਸ ਆਫ ਸਿਟੀ 1320 AM ਅੱਜ ਮੈਨੂੰ ਬੜੀ ਖੁਸ਼ੀ ਹੈ ਜੀ ਮੈਂ ਸਕਾਰਪੁਰ ਵਾਲੇ ਪਾਸੇ ਸਾਡੇ ਕੋਈ ਇੱਕ ਵੀਰ ਦਾ ਫੋਨ ਆਇਆ ਸੀ ਕਹਿੰਦੇ ਇੱਕ ਬਜੁਰਗ ਨੇ ਉਹਨਾਂ ਨੂੰ IPTV ਬਾਕਸ ਚਾਹੀਦਾ ਤੇ ਵੇਖੋ ਉਹ ਸੀਨੀਅਰ ਜਿਹੜੀ ਬਿਲਡਿੰਗ ਉਹਦੇ ਵਿਚ ਰਹਿ ਸਕਾਰਪ ਬ੍ਰੈਮਲੀ ਐਂਡ ਮੈਂ ਕਹਾਂ ਕਿ ਇੰਗਲਿੰਗਟਨ ਉਧਰਲੇ ਪਾਸੇ ਬਹੁਤ ਅੰਦਰ ਜਾ ਕੇ ਤੇ ਉੱਥੇ ਵੀ ਇਹ ਕ੍ਰਿਸਟਲ ਕਲੀਅਰ ਹੁਣ ਚਾਹ ਸੀ ਮੈਂ ਸੁਣਦਾ ਪਿਆ ਸੀਗਾ ਫਿਰ ਮੈਂ ਹੋਰ ਵੀ ਦੂਰ ਦਰੇਡੇ ਡਰਾਈਵ ਕੀਤੀ ਕਲੀਅਰ ਸੁਣਾਈ ਦੇ ਰਿਹਾ ਸੀਗਾ ਐਂਡ ਟੈਲੀਵਿਜ਼ਨ ਦੁਪਹਿਰੇ ਹੁਣ ਦਾ ਮੈਨੂੰ ਪਤਾ ਨਹੀਂ ਹੁਣ ਕੁਛ ਸਕਦਾ ਘੱਟ ਰੇਂਜ ਸਾਡੀ ਤੇ ਬੜਾ ਅੱਛਾ ਲੱਗਾ ਉਧਰ ਤੇ ਉਸ ਵੇਖੋ ਇਹੋ ਜਿਹੇ ਲੋਕਾਂ ਨੂੰ ਠੱਗਣ ਵਾਲੇ ਕਹਿੰਦੇ ਨੇ ਉਹਨਾਂ ਦਾ ਬਕਸਾ ਕੋਈ ਜਿਹਨੇ ਵੇਚਿਆ ਤੇ ਉਹਨੇ ਮੁੜ ਕੇ ਫੋਨ ਫਾਨ ਚੱਕਣਾ ਬੰਦ ਕਰਤਾ ਮੈਂ ਗਿਆ ਤੇ ਉਹਦੇ ਚ ਉਹਨਾਂ ਨੇ ਬਲੌਕ ਕੀਤਾ ਆ ਕਹਿੰਦੇ ਅਸੀਂ ਤੇ ਪੈਸੇ ਦਿੱਤੇ ਆ ਪਰ ਮੈਂ ਆਪਣੇ ਸੱਜਣ ਨੂੰ ਕਿਹਾ ਸੀ ਕਿ ਮੈਂ ਉਹਨਾਂ ਨੂੰ ਕਿਹਾ ਥੱਲੇ ਮੈਂ ਨਵਾਂ ਬਾਕਸ ਦੇ ਕੇ ਤੇ ਮੈਂ ਉੱਤੇ ਨਹੀਂ ਜਾਣਾ ਕਿਉਂਕਿ ਮੈਂ ਵਾਪਸ ਆ ਜਾਣਾ ਛੇਤੀ ਮੈਂ ਲੌਬੀ ਚੋਂ ਹੀ ਪੈਸੇ ਲੈ ਕੇ ਆ ਜਾਣਾ ਮੈਂ ਸਿਰਫ ਤੁਹਾਨੂੰ ਇਸ ਕਰਕੇ ਜਾ ਰਿਹਾ ਕੋਈ ਸੀਨੀਅਰ ਨੇ ਤੇ ਸੀਨੀਅਰ ਦਾ ਮੇਰੇ ਦਿਲ ਦੇ ਵਿੱਚ ਜਿਹੜਾ ਬੜਾ ਸਤਿਕਾਰ ਹੈ ਤੇ ਮੈਂ ਇੱਥੋਂ ਸਕੇਅਰ ਵਨ ਤੋਂ ਉੱਥੋਂ ਗਿਆ ਮੈਨੂੰ 1 ਘੰਟਾ 15 ਮਿੰਟ ਲੱਗੇ ਜਾਣ ਆਉਂਦਿਆਂ ਰਸਤੇ ਦੇ ਵਿੱਚ 1.5-2 ਘੰਟੇ ਲੱਗ ਗਏ ਟ੍ਰੈਫਿਕ ਜਾਮ ਹੋ ਗਿਆ ਐਕਸੀਡੈਂਟ ਹੋਣ ਕਰਕੇ ਖੱਟਣਾ ਖਟਾਉਣਾ ਕੁਝ ਨਹੀਂ ਤੇ ਬਚਨ ਬਚਾਉਣ ਵਾਲੀ ਗੱਲ ਕੋਈ ਨਹੀਂ ਜਿਹੜੀ ਮੈਂ ਅਗਲੀ ਸਟੋਰੀ ਸੁਣਾਉਣ ਲੱਗਾ ਉਹ ਮਾਤਾ ਜੀ ਆਏ ਥੱਲੇ ਚਲੇ ਸੀਨੀਅਰ ਸੀਗੇ ਹੱਥ ਚ ਨਵਾਂ ਬਕਸਾ ਤੇ ਮੈਂ ਕਿਹਾ ਜੀ ਤੁਸੀਂ ਨਵਾਂ ਬਕਸਾ ਕੋ ਲੈਣ ਲੱਗੇ ਇਹੀ ਚੱਲ ਪੈਣਾ ਕਹਿੰਦੀ ਪੁੱਤਰ ਚੱਲਦਾ ਨਹੀਂ ਮੈਂ ਤਾਂ ਹਈਆ ਕਰਕੇ ਗਿਆ ਸੀ ਵੀ ਨਹੀਂ ਜਾਣਾ ਉੱਤੇ ਪਰ ਮੈਂ ਉੱਤੇ ਗਿਆ ਉਹਦੇ ਉਸ ਬਾਕਸ ਨੂੰ ਆਪਣੇ ਸਿਸਟਮ ਦੇ ਵਿੱਚ ਪਾ ਕੇ ਤੇ ਉਹ ਚਲਾ ਕੇ ਤੇ ਉਹਨਾਂ ਨੂੰ ਕਿਹਾ ਵੀ ਹੁਣ ਤੁਸੀਂ ਆ ਲਓ ਆਪਣਾ ਬਕਸਾ ਤੇ ਇਹ ਚੱਲ ਪਿਆ ਉਹ ਇੰਨੇ ਖੁਸ਼ ਹੋਏ ਕਹਿੰਦੇ ਅੱਛਾ ਜਿਹੜੇ ਪੈਸੇ ਲੈ ਕੇ ਸਾਡੇ ਕੋਲੋਂ ਚੱਲਦਾ ਹੀ ਨਹੀਂ ਪਿਆ ਸੀ ਕੀ ਹੋਇਆ ਸੀ ਮੈਂ ਕਿਹਾ ਜੀ ਪਿੱਛੋਂ ਉਹਨਾਂ ਨੇ ਬਲੌਕ ਕੀਤਾ ਸੀ ਉਹ ਚੱਲ ਗਏ ਹੁਣ ਤੁਹਾਨੂੰ ਪਤਾ ਨਹੀਂ ਪਰ ਜੇ ਮੈਂ ਚਾਹੁੰਦਾ ਤੇ ਮੈਂ ਉਹਨਾਂ ਨੂੰ ਡੱਬਾ ਦੇ ਕੇ ਪੈਸੇ ਲੈ ਕੇ ਵਾਪਸ ਆ ਸਕਦਾ ਸੀ ਪਰ ਮੈਨੂੰ ਡੱਬੇ ਚੋਂ ਕੀ ਬਚਣਾ ਉਹਨਾਂ ਦਾ ਮੈਂ ਭੜਾ ਕਰਕੇ ਆਇਆ ਸੋ ਇਹੋ ਜਿਹੇ ਲੋਕਾਂ ਤੋਂ ਸਾਵਧਾਨ ਰਹੋ ਬਈ ਸੁਚੇਤ ਰਹੋ ਇਹ ਟਿਕਟੋਕ ਤੇ ਆਉਂਦੇ ਨੇ ਨੇਰੀ ਜੀ ਵਾਂਗੂ ਤੁਹਾਨੂੰ ਮਤਲਬ ਸੋਹਣੀਆਂ ਜਿਹੀਆਂ ਸੂਰਤਾਂ ਮੂਰਤਾਂ ਵਾਲੇ ਤੇ ਠੱਗ ਕੇ ਪਰਾਂ ਜਾਂਦੇ ਨੇ ਉਹਦੇ ਕੋਲ ਸਰਵਿਸ ਲਓ ਜਿਹੜਾ ਇੱਕ ਥਾਂ ਤੇ ਟਿਕਿਆ ਹੋਇਆ ਚਾਹੇ ਉਹ ਕੋਈ ਵੀ ਹੋਵੇ ਜ਼ਰੂਰੀ ਨਹੀਂ ਰੰਗਲਾ ਪੰਜਾਬ ਕੋਲ ਲੈਣੀ ਸਾਡੇ ਕੋਲ ਆਓਗੇ ਸਾਨੂੰ ਖੁਸ਼ੀ ਹੋਵੇਗੀ ਤੇ ਨੰਬਰ ਮੇਰਾ 6475545859 ਤੇ ਫਿਰ ਜਿਹੜੇ ਵੀਰ ਨੇ ਮੈਨੂੰ ਭੇਜਿਆ ਸੀ ਮੈਂ ਉਹਨਾਂ ਨੂੰ ਵੀ ਦੱਸਿਆ ਮੈਂ ਕਿਹਾ ਨਹੀਂ ਬਈ ਉਹਨਾਂ ਦਾ ਡੱਬਾ ਬਿਲਕੁਲ ਸਹੀ ਸੀ ਨਵਾਂ ਮੈਂ ਡੱਬਾ ਲੈ ਕੇ ਗਿਆ ਪਰ ਮੈਂ ਉਹਨਾਂ ਨੂੰ ਡੱਬਾ ਦਿੱਤਾ ਨਹੀਂ ਉਹਨਾਂ ਦੀ ਸਿਚੁਏਸ਼ਨ ਵੇਖ ਕੇ ਬਈ ਇਹੋ ਜਿਹੇ ਸੀਨੀਅਰ ਬੰਦੇ ਕੋਲ ਜੇ ਮੈਂ ਇਹ ਡੱਬਾ ਇਹਨੂੰ ਵੇਚ ਦੇਵਾਂ ਬਿਨਾਂ ਵਜ੍ਹਾ ਤੋਂ ਇਹਨਾਂ ਦਾ ਡੱਬਾ ਚੱਲਦਾ ਤੇ ਮੈਂ ਕਿਹੜੇ ਜਨਮ ਦੇ ਵਿੱਚ ਮੇਰੀ ਭਰਪਾਈ ਹੋਊਗੀ ਇਹੋ ਜਿਹੇ ਲੋਕਾਂ ਨਾਲ ਵੀ ਠੱਗੀ ਮਾਰਨ ਵਾਲੇ ਲੋਕ ਹੈਗੇ ਨੇ ਸੋ ਉਹਨਾਂ ਤੋਂ ਸੁਚੇਤ ਰਹੋ ਸਾਵਧਾਨ ਰਹੋ ਬਾਕੀ ਸਾਡੀ ਟੀਮ ਦਾ ਨੰਬਰ ਹੈ 6475545859 ਮੇਰੇ ਨਾਲ ਕਾਲਰ ਨੇ ਜੀ ਵੈਲਕਮ
3: ਹੈਲੋ ਹਾਂਜੀ ਵੀਰ ਜੀ ਤੁਹਾਨੂੰ ਪਤਾ ਹੀ ਆ ਫਿਰ ਹੁਣ ਕਿੰਨਾ ਟਾਈਮ ਹੋ ਗਿਆ ਰੇਡੀਓ ਚੱਲਦੇ ਨੂੰ ਰੈਕਡ ਦਾ ਜਿਹੜੀ ਆ ਹੁਣ ਬਾਕਸ ਵਾਲੀ ਗੱਲ ਹੋਈ ਹੈ ਜੇ ਕੋਈ ਗੁਣਾ ਤਾਂ ਹੀ ਚੱਲਦਾ ਹੈ
1: ਮਿਹਰਬਾਨੀ ਥੈਂਕ ਯੂ ਬ੍ਰੋ ਲਓ ਜੀ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ ਅਗਲੇ ਹਿੱਸੇ ਦੀਆਂ ਖਬਰਾਂ ਲੈ ਕੇ ਸੁਣਦੇ ਰਹਿਣਾ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
4: Gurdeep Singh Nanua. I am a lawyer at Nanua and UFA Lawyers.
5: If you were involved in a motor vehicle accident, a slip and fall, or any kind of accident that results in personal injury, please let us know. We can help.
4: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ 647-793-6889।
6: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ, ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
7: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
6: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ, ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
7: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
6: ਤੇ ਮੇਰੇ ਜੀਜੇ ਲਈ ਘੜੀ?
7: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
6: ਚਲੋ ਫਿਰ ਛੇਤੀ ਚਲੋ, ਅਸ਼ੋਕ ਜੁਐਲਰ 719 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
8: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ, 499 ਰੇ ਲੋਸਨ ਬੁਲੇਵਾਰਡ, ਬ੍ਰੈਮਟਨ। ਕਾਲ 905-450-6464-9054-50-6464।
9: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
10: ਮੇਰੀ ਹੱਥ ਮੀਨੋ ਨੋ ਚੂੜੀਆਂ ਹੈ,
11: ਅੱਜ ਤੇ ਚੰਨ ਨਾਲੋਂ ਜ਼ਿਆਦਾ ਤੂੰ ਸੋਹਣੀ ਲੱਗ ਰਹੀ ਹੈ।
12: ਤੁਸੀਂ ਵੀ ਆਓ, ਆਪਣੀ ਖੂਬਸੂਰਤੀ ਨੂੰ ਸਜਾਓ ਸਕਾਰ ਪ੍ਰੋ ਟੈਕਸਟਾਈਲ ਨਾਲ।
13: ਪਾਓ ਸੂਟ, ਸਾੜੀ, ਲਹਿੰਗਾਸ, ਜੂਲਰੀ ਅਤੇ ਫੈਸ਼ਨ ਐਕਸੈਸਰੀਜ਼,
14: ਬਿਊਟੀਫੁਲ ਜੂਲਰੀ ਐਂਡ ਮਚ ਮਚ ਮੋਰ।
13: ਅੱਜ ਹੀ ਪਹੁੰਚੋ
12: ਸਕਾਰ ਪ੍ਰੋ ਟੈਕਸਟਾਈਲ, 2659 ਐਜ਼ਲਿੰਗਟਨ ਐਵੀਨਿਊ ਐਟ ਐਲਬੀਅਨ। ਕਾਲ 416-742-0010, 416-742-0010।
15: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ। ਸਸਤਾ

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High-end da saman mile sasta.
2: Vishwas Pratik na Ravi Gulati hun nave andaz vich. Ravi Gulati Law Office. Legal sevava da kam ho gaya je sokha. Maro ik awaaz ajehe kama vaste. Real estate closing, notarization, affidavits, declaration ja sponsorship letters, power of attorneys, bachya lai consent letters. Barrister Solicitor Notary Public, Ravinder Pal Singh Gulati, 905-232-8700. 905-232-8700. Appointment vaste login karo notaryhelp.ca. Ravi Gulati Law Office. Theek sala. ਬੱਲੇ ਬੱਲੇ
3: ਵਾਹ ਭਾਬੀ ਜੀ ਮੁਬਾਰਕਾਂ ਤੁਹਾਡਾ ਘਰ ਤੇ ਬਹੁਤ ਸ਼ਾਨਦਾਰ ਹੈ ਕਾਰਪੇਟਸ ਵੁਡਨ ਸਭ ਕਮਾਲ ਦੇ ਨੇ ਲੱਗਦਾ ਏ ਕਾਫੀ ਖਰਚਾ ਕੀਤਾ ਹੈ
4: ਇਹ ਕਮਾਲ ਹੈ ਜੀ ਜੀਟੀਏ ਫਲੋਰਿੰਗ ਦਾ ਅਫੋਰਡੇਬਲ ਪ੍ਰਾਈਸ ਤੇ ਕੁਆਲਿਟੀ ਦਾ ਸਮਾਨ ਵੱਡੇ ਸ਼ੋਰੂਮ ਤੇ ਆਓ ਹਾਰਡਵੁੱਡ ਕਾਰਪੇਟ ਲੈਮੀਨੇਟ ਟਾਈਲਸ ਦੀ ਖੂਬਸੂਰਤ ਤੇ ਲਾਰਜ ਵੈਰਾਈਟੀ ਪਾਓ ਕਾਲ ਕਰੋ ਨਵ ਬਰਾੜ ਨੂੰ 905-605-6805 905-605-6605
5: ਜੀਟੀਏ ਫਲੋਰਿੰਗ ਕੈਨੇਡਾ

0: ਹੋਵੇ ਪਹਿਲ।
1: ਓ ਯਾਰ ਨਾ ਤਾਂ ਦੱਸ ਦੇ।
0: ਸਵੀਟ ਮਹਿਲ, ਸਵੀਟ ਮਹਿਲ, ਸਵੀਟ ਮਹਿਲ।
2: ਟੌਪ ਕੁਆਲਿਟੀ ਵਾਲਾ ਸਾਫ ਸੁਥਰਾ ਵੈਜ ਤੇ ਨੌਨ ਵੈਜ ਖਾਣਾ, 100 ਤੋਂ 1000 ਬੰਦਿਆਂ ਦੀ ਕੇਟਰਿੰਗ ਲਈ ਪੂਰਾ ਇੰਤਜ਼ਾਮ। ਸਵੀਟ ਮਹਿਲ ਦੇ ਨਵੇਂ ਤੇ ਤੀਜੇ ਕੇਟਰਿੰਗ ਟਰੱਕ ਵਿੱਚ ਸਵੀਟ ਮਹਿਲ ਰੈਸਟੋਰੈਂਟ ਇਨ ਰੈਕਸਡੇਲ, 416-689-9991।
0: ਸਵੀਟ ਮਹਿਲ।
3: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟੌਪ ਚੁਆਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। Top Choice Electronics.
4: HK Movers, home, offices, apartments and delivery, big or small, we move it all.
5: HK Movers,
4: local and long distance, we also ship cart, Kailor transport and moving services.
5: For service with a smile, give us a call.
4: Call Mr. Harminder 416-524-6704, 416-524-6704. Visit 140 Advance Boulevard, Unit Number 10, Brampton.
6: Long distance moving specialist,
4: HK Movers.
7: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਰਮੇਸ਼ਨ ਤੱਕ, ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟ੍ਰਕਸ਼ਨਸ, ਲਾਸਟਿੰਗ ਰਿਜ਼ਲਟਸ।
8: ਯੂਆਰ ਲਿਸਨਿੰਗ ਟੂ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
9: You're listening to CNN Toronto, Chawla News Network Toronto.

0: CNN Toronto Chawla News.
1: ਸੁਣਦੇ ਸਾਂ ਕਿ ਲੋਕ ਚਿਹਰੇ ਤੇ ਮਖੌਟਾ ਚੜਾ ਲੈਂਦੇ ਸਨ ਸੁਣਦੇ ਸਾਂ ਕਿ ਲੋਕ ਚਿਹਰੇ ਤੇ ਮਖੌਟਾ ਚੜਾ ਲੈਂਦੇ ਸਨ ਬਹੁਤ ਪੁਰਾਣੀ ਗੱਲ ਹੈ ਫਿਰ ਇੱਕ ਮਖੌਟੇ ਥੱਲੇ ਦੂਸਰਾ ਫਿਰ ਤੀਸਰਾ ਫਿਰ ਦੂਸਰਾ ਫਿਰ ਤੀਸਰਾ ਅਣਗਿਣਤ ਮਖੌਟੇ ਇਹ ਗੱਲ ਵੀ ਪੁਰਾਣੀ ਹੋ ਗਈ ਸਮਾਂ ਬਦਲਣ ਨਾਲ ਫਰਕ ਪਿਆ ਹੈ ਹੁਣ ਲੋਕ ਮਖੌਟੇ ਨਹੀਂ ਪਹਿਣਦੇ ਹੁਣ ਉਨ੍ਹਾਂ ਨੇ ਸਕਿੰਟਾਂ ਨੂੰ ਚਿਹਰੇ ਤਬਦੀਲ ਕਰਨ ਦੀ ਆਧੁਨਿਕ ਤਕਨੀਕ ਸਿੱਖ ਲਈ ਹੁਣ ਤੁਹਾਡੇ ਸਾਹਮਣੇ ਕਬੂਤਰ ਬੈਠਾ ਸੀ ਹੁਣੇ ਦਹਾੜ ਦਾ ਸ਼ੇਰ ਬਣ ਗਿਆ ਹੁਣੇ ਉਹ ਚਲਾਕ ਲੂੰਬੜੀ ਵਿੱਚ ਤਬਦੀਲ ਹੋਇਆ ਤੇ ਹੁਣੇ ਹੀ ਤਿੱਤਰ ਬਟੇਰ ਬਣ ਗਿਆ ਹੁਣੇ ਉਹ ਪਾਲਤੂ ਕੁੱਤਾ ਸੀ ਤੁਹਾਡੇ ਪੈਰ ਚੱਟਦਾ ਹੁਣੇ ਉੱਡਣਾ ਸਭ ਬਣ ਕੇ ਤੁਹਾਨੂੰ ਡੰਗਦਾ ਇੰਨਾ ਜ਼ਹਿਰੀਲਾ ਕਿ ਬੰਦਾ ਪਾਣੀ ਵੀ ਨਾ ਮੰਗਦਾ ਲੋਕ ਮਖੌਟੇ ਪਹਿਣਦੇ ਸਨ ਇਹ ਜੁਗਾਂ ਪੁਰਾਣੀ ਗੱਲ ਹੈ ਹੁਣ ਲੋਕਾਂ ਨੇ ਚਿਹਰੇ ਤਬਦੀਲ ਕਰਨ ਦੀ ਆਧੁਨਿਕ ਤਕਨੀਕ ਸਿੱਖ ਲਈ ਹੈ ਆਧੁਨਿਕ ਤਕਨੀਕ ਡਾਕਟਰ ਅਮਰਜੀਤ ਕੌਂਕੇ ਸਾਹਿਬ ਵੀ ਐ ਸਤਰਾ ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਲਓ ਫਿਰ ਮਿੰਟੂ ਗੁਰਸਰੀਆ ਜੀ ਸਾਡੇ ਨਾਲ ਐਨੀ ਮੂਮੈਂਟ ਜੁੜਨ ਵਾਲੇ ਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
3: ਪ੍ਰੋਗਰਾਮ ਨੂੰ ਸਪਾਂਸਰ ਕਰਨਗੇ ਸੰਧੂ ਡੈਂਟਿਸਟਰੀ ਦੋ ਲੋਕੇਸ਼ਨ ਦੇ ਗੌਰ ਇਬਨਜ਼ਰ ਲੋਕੇਸ਼ਨ ਐਟ 4550 ਇਬਨਜ਼ਰ ਰੋਡ ਅਤੇ 510 ਸ਼ਾਲੇ ਬੁਲਵਾਰਡ ਬੋਥ ਆਰ ਇਨ ਬ੍ਰੈਂਪਟਨ ਕੋਈ ਵੀ ਡੈਂਟਲ ਟ੍ਰੀਟਮੈਂਟ ਕਰਾਉਣਾ ਜਿਵੇਂ ਇਮਪਲਾਂਟ ਗਮ ਸਰਜਰੀਜ਼ ਡੈਂਚਰਸ ਉਤਕਲਾਈਡ ਟ੍ਰੀਟਮੈਂਟ ਦੰਦਾਂ ਦੀ ਵਾਈਟਨਿੰਗ ਪਾਲਿਸ਼ਿੰਗ ਬਲੀਚਿੰਗ ਤਾਂ ਪਹੁੰਚੋ ਸੰਧੂ ਡੈਂਟਿਸਟਰੀ ਨੰਬਰ 9054558585 ਓਰੇਕਲ ਕੰਸਟਰਕਸ਼ਨ ਦੀ ਗੱਲ ਕਰਦੇ ਹਾਂ ਜੀ ਕੋਈ ਵੀ ਤੁਸੀਂ ਅੱਜ ਕੱਲ੍ਹ ਕਿਉਂਕਿ ਹੁਣ ਸਰਦੀ ਗਰਮੀ ਖਤਮ ਹੋਣ ਵਾਲੀ ਹੈ ਸਰਦੀ ਆਉਣ ਵਾਲੀ ਇਸ ਕਰਕੇ ਇਹਨਾਂ ਨੇ ਤੁਹਾਡੇ ਲਈ ਬਹੁਤ ਹੀ ਵਧੀਆ ਡਿਸਕਾਊਂਟਡ ਰੇਟਸ ਰੱਖੇ ਨੇ ਮੌਕੇ ਦਾ ਫਾਇਦਾ ਜ਼ਰੂਰ ਉਠਾਓ ਅਗਲੇ ਸਾਲ ਦਾ ਤੁਸੀਂ ਕੰਮ ਇਸ ਸਾਲ ਹੀ ਕਰਾ ਲਓ ਓਰੇਕਲ ਕੰਸਟਰਕਸ਼ਨ ਐਕਸਟੀਰੀਅਰ ਕੰਸਟਰਕਸ਼ਨ ਅਤੇ ਐਕਸਟੀਰੀਅਰ ਤੁਹਾਡੇ ਘਰ ਦੀ ਬੈਕਯਾਰਡ ਫਰੰਟ ਯਾਰਡ ਦਾ ਬਹੁਤ ਖੂਬਸੂਰਤ ਕੰਮ ਕਰਦੇ ਨੇ ਕੋਈ ਵੀ ਸਟੋਨ ਵਰਕ ਹੈ ਇੰਟਰਲੋਕਿੰਗ ਹੈ ਪੇਵਿੰਗ ਹੈ ਨਵੀਂ ਗਾਂ ਲਗਵਾਉਣਾ ਚਾਹੁੰਦੇ ਅੱਗੇ ਪੂਲਸ ਦੀ ਲਈ ਤਿਆਰੀ ਕਰਨੀ ਹੈ ਫਿਰ ਪੂਲ ਦੇ ਆਊਟਰ ਸਰਾਊਂਡਿੰਗ ਨੂੰ ਖੂਬਸੂਰਤ ਹੋਰ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਆਪਣੀ ਪ੍ਰੋਪਰਟੀ ਦੀ ਟਰਾਂਸਫਰਮੇਸ਼ਨ ਦੇ ਲਈ ਕਾਲ ਕਰੋ ਓਰੇਕਲ ਕੰਸਟਰਕਸ਼ਨ ਦੇ ਜੌਨ ਨੂੰ ਬਹੁਤ ਹੀ ਵਧੀਆ ਕੁਆਲਿਟੀ ਵਰਕ ਅਤੇ ਪ੍ਰੋਫੈਸ਼ਨਲ ਸਰਵਿਸਿਸ ਪ੍ਰੋਵਾਈਡ ਕਰਦੇ ਨੇ ਨੰਬਰ 4164746836
1: ਇਹਦੇ ਨਾਲ ਹੀ ਨਨੁਆ ਐਂਡ ਓਫੀ ਲਾਇਰਸ ਇੱਕ ਅਜਿਹੀ ਟੀਮ ਜੋ ਤੁਹਾਡੇ ਹਰ ਕੇਸਾਂ ਨੂੰ ਬੜੀ ਬਰੀਕੀ ਦੇ ਨਾਲ ਲੜਦੇ ਨੇ ਖਾਸ ਤੌਰ ਤੇ ਤੁਸੀਂ ਅਗਰ ਕਾਰ ਐਕਸੀਡੈਂਟ ਸਲਿਪ ਐਂਡ ਫਾਲ ਪਰਸਨਲ ਇੰਜਰੀ ਫੈਮਿਲੀ ਮੈਟਰ ਕੋਈ ਤੁਹਾਡਾ ਹੈ ਇਨ੍ਹਾਂ ਦੇ ਨਾਲ ਨਾਲ ਜੇਕਰ ਤੁਹਾਨੂੰ ਕਿਸੇ ਨੇ ਕੋਈ ਬਿਨਾਂ ਵਜ੍ਹਾ ਕੋਈ ਅੱਜ ਕੱਲ੍ਹ ਲਿਟੀਗੇਸ਼ਨ ਦੇ ਮਸਲੇ ਦੇ ਵਿਚ ਤੁਸੀਂ ਫਸੇ ਹੋਏ ਹੋ ਤਾਂ ਅਜਿਹੇ ਟੀਮ ਲੱਭ ਰਹੇ ਹੋ ਜੋ ਤੁਹਾਡੇ ਵਾਸਤੇ ਲੜਾਈ ਲੜ ਸਕੇ ਤਾਂ ਨਨੁਆ ਐਂਡ ਲਾਇਰਸ ਦੀ ਟੀਮ ਨਾਲ ਸੰਪਰਕ ਕਰਨਾ ਜੀ ਵਧੇਰੇ ਜਾਣਕਾਰੀ ਲਈ 6479 7938896 4793 6899 ਤੇ ਕਾਲ ਕੀਤੀ ਜਾ
3: ਸਕਦੀ ਰੋਹੀ ਜੀ ਜੋ ਕਿ 5200 ਟਿਕਸੀ ਐਂਡ ਮੈਥਸਨ ਦੇ ਅੰਦਰ ਬਹੁਤ ਹੀ ਵੱਡਾ ਸਾਰਾ ਫਰਨੀਚਰ ਦਾ ਸਟੋਰ ਹੈ ਬ੍ਰਾਂਡਡ ਫਰਨੀਚਰ ਆਈਟਮ ਜਾਂ ਫਿਰ ਕੈਨੇਡੀਅਨ ਫਰਨੀਚਰ ਤੁਸੀਂ ਰੀਅਲ ਗੁੱਡ ਕੰਪੈਟੀਟਿਵ ਪ੍ਰਾਈਸਿੰਗ ਤੇ ਬਾਏ ਕਰਨਾ ਚਾਹੁੰਦੇ ਹੈਗੇ ਹੋ ਤਾਂ ਫਿਰ ਰਿਟਸ ਫਰਨੀਚਰ ਪਲਾਨਟ 9052327489
1: ਦੋਸਤੋ ਕੱਲ ਤੁਹਾਡੇ ਸ਼ਹਿਰ ਦੇ ਵਿਚ ਅਨਾਜ ਮਾਰਟ ਨੇ ਆਪਣੀ ਗ੍ਰੈਂਡ ਓਪਨਿੰਗ ਕਰਕੇ ਧੁੰਮਾਂ ਮਚਾ ਦਿੱਤੀਆਂ ਨੇ ਉਦੋਂ ਵੀ ਤੁਸੀਂ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰਨੀ ਹੋਵੇ ਤਾਂ ਅਨਾਜ ਮਾਰਟ ਬਹੁਤ ਖੁੱਲੇ ਦਿਲ ਦੇ ਨਾਲ ਤੁਹਾਡਾ ਸਵਾਗਤ ਕਰਦਾ ਹੈ ਭਾਰੀ ਸੇਵਿੰਗ ਅਜੇ ਲੱਗੀ ਹੋਈ ਸੇਲ ਤੇ ਕਰਨ ਵਾਸਤੇ 6141 ਮੇਫੀਲਡ ਰੋਡ ਜੁੰਟ 42 ਏ ਦੇ ਵਿਚ ਆ ਸਕਦੇ ਹੋ ਅਨਾਜ ਮਾਰਟ 9059285857 ਈਸ਼ਾ ਗਾਰਡਨ ਚਾਈਨੀਜ਼ ਰੈਸਟੋਰੈਂਟ ਵੱਲੋਂ ਇਸੇ ਸਾਨੂੰ ਸਪਾਂਸਰ ਕੀਤਾ ਜਾ ਰਿਹਾ 2648 ਆਲਬਿਨ ਚੌੜੇ ਬਿਆਰ ਦੇ ਵਿਚ ਇਕ ਜ਼ਬਰਦਸਤ ਨਾਮ ਹੈ ਚਾਈਨੀਜ਼ ਖਾਣਿਆਂ ਦੀ ਅੰਡਰ ਲੀਕੋ ਲਾਇਸੈਂਸ ਆਪਣੇ ਮਨ ਪਾਉਂਦੀ ਕੋਈ ਵੀ ਅੰਡਰ ਲੀਕੋ ਲਾਇਸੈਂਸ ਦੇ ਨਾਲ ਤੁਸੀਂ ਡਿਨਰ ਕਰਨਾ ਲੰਚ ਜਾਂ ਬ੍ਰੇਕਫਾਸਟ ਤਾਂ ਏਸ਼ੀਆ ਗਾਰਡਨ 2648 ਇਜ਼ਲਿੰਗਟਨ ਨੰਬਰ 416 7983 83 ਸ਼ਾਹ ਟਰਾਂਸਪੋਰਟ ਹਰ ਕਹਿ ਰਿਹਾ ਜੀ ਬਹੁਤ ਵੱਡੀ ਟੀਮ ਓਨਰ ਓਪਰੇਟਰ ਚਾਹੀਦੇ ਨੇ ਟੀਮ, ਕੰਪਨੀ ਡਰਾਈਵਰ ਚਾਹੀਦੇ ਨੇ ਟੀਮ, ਅਤੇ ਨਾਲ ਦੀ ਨਾਲ ਕੰਪਨੀ ਡਰਾਈਵਰ ਸੋਲੋ ਵੀ ਚਾਹੀਦੇ ਨੇ। ਪੱਕੇ ਰਨ ਨੇ ਲੇਰੈਡੋ ਦੇ ਟੈਕਸਸ ਦੇ ਸਟੱਡੀ ਮਾਈਲਸ ਦੇ ਰਿਲਾਇਬਲ ਵਰਕ ਲਈ ਸ਼ਾਰਟ ਟਰਾਂਸਪੋਰਟ ਨੂੰ ਕਾਲ ਕਰਨਾ ਹੈ 416-903-8390।
3: ਰਵੀ ਗੁਲਾਟੀ ਲਾ ਆਫਿਸ ਦੇ ਰਵੀ ਜੀ, ਬੈਸਟ ਸੋਲਿਸਿਟਰ ਅਤੇ ਨੋਟਰੀ ਪਬਲਿਕ ਨੇ, ਕੋਈ ਵੀ ਰੀਅਲ ਸਟੇਟ ਦੀ ਕਲੋਜ਼ਿੰਗ ਨੇ, ਪਰਚੇਜ਼ ਕਰਿਓ, ਸੈਲ ਕਰਿਓ, ਰੀਫਾਈਨਾਂਸ ਕਰਿਓ, ਵਿਲਸ, ਪਾਵਰ ਅਟਰਨੀ ਦੇ ਲਈ, ਐਫੀਡੇਵਿਟਸ ਦੇ ਲਈ, ਰਵੀ ਗੁਲਾਟੀ ਲਾ ਆਫਿਸ ਦੇ ਰਵੀ ਜੀ, ਨੰਬਰ ਟੂ ਕਾਲ 905-232-8700।
1: ਐਨੀ ਮੂਵਮੈਂਟ ਸਾਡੇ ਨਾਲ ਜੁੜਨ ਵਾਲੇ ਨੇ ਮਿੰਟੂ ਗੁਰੂ ਸਰੀਆ ਜੀ, ਬੈਸਟ ਰੈਨੋਵੇਸ਼ਨ ਦੇ ਸਰਦਾਰ ਭੁਪਿੰਦਰ ਸਿੰਘ ਹੁਣਾਂ ਦਾ ਪੈਗਾਮ ਜਿਹੜਾ ਨਾ ਇਹ ਪੱਲੇ ਬੰਨੋ, ਇਨ੍ਹਾਂ ਦਿਨਾਂ ਦੇ ਵਿਚ ਘਰ ਦੀ ਬੇਸਮੈਂਟ ਦੇ ਵਿਚ ਬੈਟਰੀ ਮਾਰ ਕੇ ਦੇਖੋ ਕਿਤੇ ਕੰਧਾਂ ਸਿੱਲੀਆਂ ਸਿੱਲੀਆਂ ਤੇ ਨਹੀਂ। ਸਰਦੀਆਂ ਦੇ ਵਿਚ ਜਦੋਂ ਸਨੋਅ ਪੈਂਦੀ ਹੈ ਤਾਂ ਹੌਲੀ ਹੌਲੀ ਜਿਹੜੀ ਲੀਕਿੰਗ ਸ਼ੁਰੂ ਹੁੰਦੀ ਹੈ, ਫਿਰ ਵੱਡਾ ਡੈਮੇਜ ਹੋ ਜਾਂਦਾ। ਇੰਟੀਰੀਅਰ ਕਰੈਕ ਰਿਪੇਅਰ ਕਰਾਉਣ ਵਾਸਤੇ ਭਰੋਸੇਯੋਗ ਸਰਵਿਸ ਲਈ ਬੈਸਟ ਰੈਨੋਵੇਸ਼ਨ, ਕੰਕਰੀਟ ਦੇ ਸਟੈਪ ਐਂਡ ਪੈਟੀਓ, ਨਿਊ ਸਾਈਡ ਐਂਟਰਸ ਡੋਰ, ਵਿੰਡੋ ਇੰਸਟਾਲ, ਵਿੰਡੋ ਡਰੇਨ, ਗੱਲ ਕੀ ਸਾਰਾ ਪੇਪਰ ਵਰਕ ਕਰਵਾ ਕੇ ਸਿਟੀ ਤੋਂ ਪਰਮਿਟ ਲੈ ਕੇ ਕੋਈ ਕੰਪਲੀਟ ਰੈਨੋਵੇਸ਼ਨ ਦਾ ਕੰਮ ਕਰਾਉਣਾ ਹੈ ਤਾਂ ਤੁਸੀਂ ਬੈਸਟ ਰੈਨੋਵੇਸ਼ਨ ਦੇ ਸਰਦਾਰ ਸਤਵਿੰਦਰ ਸਿੰਘ ਜੀ ਨੂੰ 416-451-4564-1645-1465 ਤੇ ਕਾਲ ਕਰ ਸਕਦੇ ਹੋ।
3: ਔਰ ਗੱਲ ਕਰਦੇ ਪ੍ਰੈਜ਼ੈਂਟ ਕਨਵੈਨਸ਼ਨ ਸੈਂਟਰ ਦੀ, ਸਵੀਟ ਮੈਲ ਦੀ ਫਕਰਿਆ ਪੇਸ਼ਕਸ਼, 100 ਤੋਂ ਲੈ ਕੇ 1000 ਲੋਕਾਂ ਦੀ ਪਾਰਟੀ ਦਾ ਤੁਸੀਂ ਫੁੱਲੀ ਰੈਨੋਵੇਟਡ ਬੈਂਕਟ ਹਾਲ ਦੇ ਵਿਚ ਇੰਤਜ਼ਾਮ ਕਰੋ। ਬਹੁਤ ਹੀ ਖੂਬਸੂਰਤ ਬੈਂਕਟ ਹਾਲ, ਔਰ ਅਫਕੋਰਸ ਖਾਣਾ ਸਵੀਟ ਮਹਿਲ ਦਾ, 1133 ਕ੍ਰੈਡਿਟ ਸਟੋਨ ਰੋਡ, ਕੌਂਕਰਡ, ਨੰਬਰ 416-433-9191।
1: ਇਹ ਆਕਾਸ਼ਵਾਣੀ 1320 ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ। ਹੁਣ ਅਸੀਂ ਗੱਲਬਾਤ ਕਰਾਂਗੇ ਮਿੰਟੂ ਗੁਰੂ ਸਰੀਆ ਨਾਲ, ਤੇ ਗੱਲਬਾਤ ਦੇ ਵਿਚ ਤੁਸੀਂ ਸ਼ਾਮਲ ਹੋਣਾ। ਨੰਬਰ ਰਹੇਗਾ 905-813-1320-905-813-1320, ਤੇ ਤੁਸੀਂ ਕਾਲ ਕਰ ਸਕੋਗੇ। ਮਿੰਟੂ ਜੀ ਹਾਜ਼ਰ ਨੇ ਤੇ ਆਓ ਕਰਦੇ ਆ ਉਹਨਾਂ ਨਾਲ ਗੱਲਬਾਤ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ,
2: ਜੁੜਨਗੇ ਕੈਨੇਡਾ ਤੋਂ ਪੰਜਾਬ ਦੇ ਤਾਰ, ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੂ ਗੁਰਸਰੀਏ ਦੇ ਵਿਚਕਾਰ। ਲਓ ਜੀ ਸੁਣੋ ਫਿਰ ਠਾਸ ਸੋਟਾ ਮਿੰਟੂ ਗੁਰਸਰੀਏ ਦਾ,
1: ਗੱਲਾਂ ਬਾਤਾਂ ਦੇ ਨਾਲ ਠਾਸ ਸੋਟਾ ਲੈ ਕੇ ਹਾਜ਼ਰ ਨੇ। ਵੈਸੇ ਠਾਸ ਸੋਟਾ ਇਨ੍ਹਾਂ ਨੇ ਸੁੱਟੇ ਛੱਡ ਦਿੱਤੇ ਬੜਾ ਚਿਰ ਪਹਿਲਾਂ। ਮਿੰਟੂ ਜੀ ਸਵਾਗਤ ਹੈ, ਵੈਲਕਮ ਜੀ, ਆਇਆਂ ਨੂੰ ਸਤਿ ਸ੍ਰੀ ਅਕਾਲ।
4: ਪ੍ਰਿਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ,
1: ਕੀ ਹਾਲ ਚਾਲ, ਠੀਕ ਠਾਕ ਹੋ? ਪਹਿਲਾਂ ਜੀ ਧੰਨਵਾਦ ਇੰਡੀਆ ਵਾਲਿਓ ਔਰ ਅਮਰੀਕਾ ਵਾਲਿਓ ਤੇ ਕੈਨੇਡਾ ਵਾਲਿਓ, ਜੇ ਤੁਸੀਂ ਸਾਨੂੰ ਜਿਸ ਮਾਧਿਅਮ ਦੇ ਰਾਹੀਂ ਸੁਣ ਰਹੇ ਹੋ, ਯੂਟਿਊਬ, ਫੇਸਬੁੱਕ ਦੇ ਰਾਹੀਂ ਸੁਣ ਰਹੇ ਹੋ, ਤੁਹਾਡਾ ਧੰਨਵਾਦ। ਔਰ ਸਾਡੇ ਲੋਕਲ ਨੰਬਰ 647-910-1320 ਤੇ ਸੁਣ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਮਰੀਕਾ 641-741-1919 ਤੇ ਤੁਸੀਂ ਕਾਲ ਕਰਕੇ ਸੁਣ ਸਕਦੇ ਹੋ, ਔਰ IPTV ਬਾਕਸ ਤੇ ਦੇਖ ਰਹੇ ਹੋ, ਸੁਣ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਮੈਂ ਤੁਹਾਡਾ ਦੋਸਤ ਐਂਡ ਹੋਸਟ ਦਿਲਬਾਗ ਸਿੰਘ ਚਾਵਲਾ। ਅੱਛਾ ਅੰਜੂ ਜੀ ਮੇਰਾ ਸਾਥ ਦੇ ਰਹੇ ਨੇ, ਅੰਜੂ ਜੀ ਆਉਂਦੇ ਹੋ ਫਿਰ ਕੁਛ?
3: ਜੀ ਜੀ ਮਿੰਟੂ ਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ, ਔਰ ਪਹਿਲਾ ਸਵਾਲ ਪੁੱਛਿਆ ਜਾਵਾਂਗੀ ਕਿ ਸ਼ਾਹੂ ਪ੍ਰੋਜੈਕਟ ਜਿਹੜਾ ਹੈਗਾ, ਕਿਸਾਊ ਪ੍ਰੋਜੈਕਟ, ਉਹਦੇ ਖਿਲਾਫ਼ ਸੁਪਰੀਮ ਕੋਰਟ ਜਾਣ ਦੀ ਤਿਆਰੀ ਹੋ ਰਹੀ ਹੈ, ਕੀ ਕਹਿਣਾ ਚਾਹੋਗੇ?
4: ਦੇਖੋ 2-4 ਦਿਨ ਲਗਭਗ ਚੁੱਪੀ ਰਹੀ ਹੈ ਇਸ ਮੁੱਦੇ ਤੇ, ਬੜੀ ਜ਼ਿਆਦਾ ਕਨਕੋਰ ਚੁੱਪੀ ਰਹੀ ਆ। ਉਸ ਤੋਂ ਬਾਅਦ ਹੁਣ ਖਬਰਾਂ ਛਪੀਆਂ ਨੇ ਕਿ ਬਈ ਇਹ ਜਾ ਰਹੇ ਆ ਸੁਪਰੀਮ ਕੋਰਟ ਲੈ ਕੇ ਜਾ ਰਹੇ ਆ ਕੇਸ ਨੂੰ, ਕਿਉਂਕਿ ਐਡਵੋਕੇਟ ਜਨਰਲ ਦੇ ਕੋਲੋਂ ਜਿਹੜਾ ਦਫ਼ਤਰ ਹੁੰਦਾ ਹੈ, AG ਦਫ਼ਤਰ, ਕਿ ਉਥੋਂ ਇਨ੍ਹਾਂ ਨੇ ਕਿਹਾ ਕਿ ਬਣਾਓ ਕੇਸ, ਕਰੋ ਤਿਆਰੀ, ਇਹ ਕਿਸ਼ਾਓ ਵਾਲੇ ਪ੍ਰੋਜੈਕਟ ਨੂੰ ਕਰੋ ਚੈਲੰਜ ਜਾ ਕੇ ਸੁਪਰੀਮ ਕੋਰਟ ਦੇ ਵਿਚ। ਇਹਦਾ ਮਤਲਬ ਇਹ ਹੈ ਕਿ ਪੰਜਾਬ ਨਾਲ ਜੁੜਿਆ ਪਾਣੀਆਂ ਦਾ ਰੌਲਾ ਇੱਕ ਹੋਰ ਜਿਹੜਾ ਹੈ ਉਹ ਕੋਰਟ ਦੀ ਸਰਦਲ ਤੇ ਪਹੁੰਚੇਗਾ, ਉਹਦੇ ਚੌਖਟੇ ਦੇ ਵਿਚ ਜਾ ਕੇ ਇਹ ਮਾਮਲਾ ਵੀ ਲੱਗ ਜਾਏਗਾ। ਤੁਹਾਨੂੰ ਯਾਦ ਹੋਣਾ SYL ਜਾਂ ਹੋਰ ਇਸ ਤਰ੍ਹਾਂ ਦੇ ਕਾਫੀ ਵਿਵਾਦਤ ਮੁੱਦੇ ਆ ਜਿਹੜੇ ਪੰਜਾਬ ਦੇ ਪਾਣੀਆਂ ਨਾਲ ਜੁੜੇ ਆ। ਤਾਂ ਇੱਕ ਮੁੱਦਾ ਹੋਰ ਹੈ ਜਿਹੜਾ ਲਗਭਗ ਪਣ ਪ੍ਰੋਜੈਕਟ ਹੀ ਹੈ, ਕਿਉਂਕਿ ਮਾਮਲਾ ਫੇਰ ਉਹੀ ਟੌਂਸ ਨਦੀ ਦੇ ਕਿਨਾਰੇ ਤੇ ਜਿਹੜਾ ਪ੍ਰੋਜੈਕਟ ਬਣਾਉਣ ਦਾ ਇਹਨਾਂ ਨੇ ਐਲਾਨ ਕੀਤਾ ਹੈ, ਜਿੱਥੇ ਇੱਕ ਮੌਕੇ ਤੇ ਆ ਕੇ ਭੂਗੋਲਿਕ ਤੌਰ ਤੇ ਤੁਸੀਂ ਦੇਖੋਗੇ ਨਾ, ਬੜੀ ਖੂਬਸੂਰਤ ਗੱਲ ਹੈ ਕਿ ਉੱਤਰਾਖੰਡ ਇੱਕ ਸਾਈਡ ਤੇ ਰਹਿ ਜਾਂਦਾ, ਹਿਮਾਚਲ ਦੂਸਰੀ ਸਾਈਡ ਤੇ ਰਹਿ ਜਾਂਦਾ, ਤੇ ਵਿਚਾਲੇ ਉਹ ਟੌਂਸ ਨਦੀ ਆ, ਮਤਲਬ ਕਿ ਆਹਮੋ ਸਾਹਮਣੇ ਆ ਜਾਂਦੇ ਆ ਦੋਨੇ ਸਟੇਟ। ਤਾਂ ਉੱਥੇ ਇਹ ਪ੍ਰੋਜੈਕਟ ਲੱਗਣਾ ਜਿਹਦੇ ਚ 650 ਮੈਗਾਵਾਟ ਬਿਜਲੀ ਪ੍ਰੋਜੈਕਟ ਵੀ ਹੈ, ਫਿਰ ਤਕਰੀਬਨ 157 ਕਰੋੜ ਯੂਨਿਟ ਦਾ ਪਣ ਬਿਜਲੀ ਸਿਸਟਮ ਹੁੰਦਾ ਜਿਵੇਂ ਉਹ ਹੈ, ਕਈ ਚੀਜ਼ਾਂ ਨੇ ਇਹਦੇ ਨਾਲ ਜੁੜੀਆਂ। ਤਾਂ ਸਿੰਜਾਈ ਲਈ ਇਹਦਾ ਪਾਣੀ ਵਰਤਿਆ ਜਾਣਾ। ਤਾਂ ਹੁਣ ਪੰਜਾਬ ਨੇ ਵੇਖਿਆ ਕਿ ਜਦੋਂ ਭਾਈ ਇਹਨਾਂ ਨੇ ਇਹ ਸਾਰਾ ਕੁਝ ਕਰਨਾ ਸ਼ੁਰੂ ਕਰ ਦਿੱਤਾ, ਤੇ ਸਾਨੂੰ ਇਹਨਾਂ ਨੇ ਬਾਹਰ ਰੱਖਿਆ, ਹੁਣ ਇਹਨਾਂ ਨੇ ਕੇਸ ਬਣਾਉਣਾ ਸ਼ੁਰੂ ਕਰ ਦਿੱਤਾ। ਤੇ ਮਾਮਲਾ ਲਗਭਗ ਆਪਾਂ ਕਹਿ ਲਈਏ ਕਿ ਉਹੀ ਹੈ ਕਿ ਜਿਵੇਂ ਆਪਾਂ ਦੇਖਦੇ ਹਾਂ ਕਿ ਬੇਸਨ, ਜਮਨਾ ਬੇਸਨ, ਤੇ ਜਮਨਾ ਬੇਸਨ ਨੂੰ ਹੀ ਆਧਾਰ ਬਣਾ ਕੇ ਕਿ ਪੰਜਾਬ ਕਹਿ ਰਿਹਾ ਕਿ ਮੈਂ ਵੀ ਹਿੱਸੇਦਾਰ ਆ ਯਾਰ, ਸਾਡੀ ਵੀ ਗੱਲ ਸੁਣ ਲਓ, ਜਿਵੇਂ ਕਹਿੰਦੇ ਨਾ ਅਸੀਂ ਜੈਲਦਾਰ ਹੁੰਦੇ ਹਾਂ, ਸਾਡੀ ਵੀ ਕੋਈ ਇੱਜ਼ਤ ਆ। ਤਾਂ ਉਹ ਤੋਂ ਬਾਅਦ ਹੁਣ ਉਸੇ ਬੇਸਨ ਨੂੰ ਆਧਾਰ ਬਣਾ ਕੇ, ਜਿਸ ਬੇਸਨ ਦਾ ਹਿੱਸੇਦਾਰ ਹੋਣ ਦੇ ਨਾਮ ਤੇ ਹਰਿਆਣਾ ਰਾਵੀ ਤੇ ਬਿਆਸ ਦਾ ਪਾਣੀ ਲੈਂਦਾ, ਤਾਂ ਜਿਹੜੀ ਇਹਨਾਂ ਨੇ ਆਧਾਰ ਬਣਾਈ ਆ ਗੱਲ, ਉਹ ਸ਼ਾਇਦ 1972 ਦੀ ਵੀ ਇੱਕ ਰਿਪੋਰਟ ਆ ਜਿਹਦੇ ਚ ਪੰਜਾਬ ਨੂੰ ਬਾਹਰ ਰੱਖ ਦਿੱਤਾ ਗਿਆ ਸੀਗਾ। ਇਹ ਵੀ ਇੰਟਰਸਟਿੰਗ ਚੀਜ਼ ਆ ਕਿ 1972 ਤੋਂ ਤੁਸੀਂ ਦੇਖੋ ਕਿ ਕੰਮ ਸ਼ੁਰੂ ਹੁੰਦੇ ਆ, ਤਾਂ ਇਹ ਇੱਕ 1972 ਦੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਕਿ ਯਮੁਨਾ ਦੇ ਪਾਣੀ ਦਾ ਹਿੱਸਾ ਜਿਹੜਾ ਸੀਗਾ ਉਹਦਾ ਦਾਅਵਾ ਕੀਤਾ ਗਿਆ। ਪਰ ਬਾਅਦ ਦੇ ਵਿੱਚ ਜਦੋਂ 1994 ਚ ਯਮੁਨਾ ਦੇ ਪਾਣੀ ਦੀ ਵੰਡ ਸੰਬੰਧੀ ਸਮਝੌਤੇ ਵਿੱਚ ਸੀ, ਪੰਜਾਬ ਉਸ ਨੂੰ

0: ਹੈ ਉਹ ਦੇਖੋ ਹੁਣ ਕਿੰਨਾ ਕੁ ਅੱਗੇ ਇਸ ਮਾਮਲੇ ਨੂੰ ਲਿਜਾ ਸਕਦੇ ਆ ਜੀ।
1: ਅਗੇਨ 9053132095813131320 ਤੇ ਅਗਰ ਦੋਸਤੋ ਤੁਹਾਡਾ ਕੋਈ ਕੁਐਸਚਨ ਹੈ ਤੁਸੀਂ ਪੁੱਛਣਾ ਚਾਹੋ ਤਾਂ ਮੋਸਟ ਵੈਲਕਮ ਹੈ, ਲਾਈਨਾਂ ਓਪਨ ਨੇ, ਤੁਸੀਂ ਕਾਲ ਕਰ ਸਕਦੇ ਹੋ। ਵਲਟੋਹਾ ਨੇ ਆਪਦੀ ਸਫਾਈ ਦਿੰਦਿਆਂ ਦਿੰਦਿਆਂ ਬੀਬੀ ਦੇ ਕਿੱਸੇ ਕੱਢ ਲਿਆਂਦੇ ਨੇ। ਅੱਜ ਕੱਲ ਕਿੱਸੇ ਬੜੇ ਬਾਹਰ ਨਿਕਲਦੇ ਨੇ, ਕਹਾਣੀਆਂ ਬੜੀਆਂ ਬਾਹਰ ਨਿਕਲਦੀਆਂ ਨੇ। ਕੀ ਕਹਿਣਾ ਚਾਹੋਗੇ ਇਸ ਕਿੱਸੇ ਬਾਰੇ?
0: ਦੇਖੋ ਵਿਰਸਾ ਸਿੰਘ ਵਲਟੋਆ ਨੇ ਉਸ ਬੀਬੀ ਬਾਰੇ, ਕਿਉਂਕਿ ਮੇਨ ਗੱਲ ਆ ਗਈ ਵਿਰਸਾ ਸਿੰਘ ਵਲਟੋਆ ਦੀ ਕਿ ਵਿਰਸਾ ਸਿੰਘ ਵਲਟੋਆ ਤੇ ਇਕ ਹੋਰ ਅਕਾਲੀ ਨੇਤਾ ਝਿੰਜਰ, ਇਹਨਾਂ ਦੋਨਾਂ ਦਾ ਜ਼ਿਕਰ ਵੀ ਕੀਤਾ ਕੱਲ ਬਲਤੇਜ ਪੰਨੂ ਨੇ ਕਿ ਭਾਈ ਇਹ ਦੋਵੇਂ ਲੈ ਕੇ ਆਏ ਆ। ਹੁਣ ਵਿਰਸਾ ਸਿੰਘ ਵਲਟੋਆ ਨੇ ਲੰਮੀ ਚੌੜੀ ਇਸ ਮਾਮਲੇ ਚ ਪੋਸਟ ਪਾਈ ਆ, ਜਿਹਦੇ ਵਿਚ ਉਹਨਾਂ ਨੇ ਬੀਬੀ ਨੂੰ ਹੀ ਨਿਸ਼ਾਨੇ ਤੇ ਲਿਆ, ਕਿਤੇ ਨਾ ਕਿਤੇ ਦੱਸਿਆ ਕਿ ਇਹਦੇ ਤੇ ਕਿੰਨੇ ਕੇਸ ਚੱਲਦੇ ਆ, ਕਿਹੜਾ ਕਿਹੜਾ ਕੇਸ ਚੱਲਦਾ, ਉਸਨੇ ਕੀ ਕੁਝ ਕੀਤਾ ਹੁਣ ਤੱਕ। ਮਤਲਬ ਕਿ ਜੇ ਆਪਾਂ ਵਿਰਸਾ ਸਿੰਘ ਵਲਟੋਆ ਦੇ ਸੰਦਰਭ ਚ ਦੇਖੀਏ ਤਾਂ ਇਹਨਾਂ ਨੇ ਕਿਹਾ ਕਿ ਇਸ ਬੀਬੀ ਨੇ 2011 ਚ ਧੂਰੀ ਥਾਣੇ ਚ ਰੇਪ ਦਾ ਪਰਚਾ ਦਰਜ ਕਰਵਾਇਆ ਸੀ ਜੋ ਜਾਂਚ ਤੋਂ ਬਾਅਦ ਅਦਾਲਤੀ ਕਾਰਵਾਈ ਚ ਝੂਠਾ ਪਾਇਆ ਜਾਂਦਾ ਹੈ। ਤੇ ਉਹਨਾਂ ਕਿਹਾ ਕਿ ਇਸ ਮਾਮਲੇ ਚ ਪੀੜਿਤ ਵਿਅਕਤੀ ਵੱਲੋਂ ਇਸੇ ਔਰਤ ਦੇ ਖਿਲਾਫ 182 ਤਹਿਤ, 182 ਹੁੰਦੀ ਆ ਜਦੋਂ ਕੋਈ ਵਿਅਕਤੀ ਝੂਠਾ ਮੁਕੱਦਮਾ ਦਰਜ ਕਰਵਾਉਂਦਾ, ਉਹ ਸਾਬਤ ਹੋ ਜਾਂਦਾ ਕਿ ਉਕਤ ਮੁਕੱਦਮਾ ਝੂਠਾ, ਤਾਂ ਫਿਰ ਉਹਦੇ ਤੇ ਇੱਕ ਕਹਿ ਲੋ ਕਿ ਐਡਵਾਂਸ ਕਾਰਵਾਈ ਹੁੰਦੀ
1: ਆ, ਲਿਟੀਗੇਸ਼ਨ ਆ ਗਈ
0: 182। ਹਾਂਜੀ 182 ਬੋਲਦੇ ਆ,
1: ਤੁਹਾਡੇ ਇੱਥੇ
0: 182 ਦੀ ਕਾਰਵਾਈ ਕਹਿੰਦੇ ਆ, ਤਾਂ ਉਹ 182 ਦੀ ਹੁੰਦੀ ਆ ਕਿ ਜੇ ਕੋਈ ਬੰਦਾ ਝੂਠਾ ਮੁਕੱਦਮਾ ਦਰਜ ਕਰਵਾਉਂਦਾ ਤੇ ਫਿਰ ਉਲਟਾ ਉਹਦੇ ਤੇ ਕਾਰਵਾਈ ਹੋ ਜਾਂਦੀ ਆ। ਤੇ ਇਹ ਮਾਮਲਾ ਜਿਹੜਾ ਉਹ ਹਾਲੇ ਇਹਨਾਂ ਨੇ ਕਿਹਾ ਕਿ ਜ਼ੇਰੇ ਸੁਣਵਾਈ ਆ। ਇਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਮਹਿਲਾ ਖਿਲਾਫ 5 ਲੱਖ ਰੁਪਏ ਦੀ ਕਥਿਤ ਧੋਖਾਧੜੀ ਦਾ ਮਾਮਲਾ ਨਾਭਾ ਕੋਰਟ ਚ ਚੱਲ ਰਿਹਾ। ਤੇ ਨਾਲ ਕਿਹਾ ਕਿ ਜਿਹੜੀ ਔਰਤ ਆ, ਪੀੜਿਤ ਔਰਤ ਆ, ਜਿਹੜੀ ਆਪਾਂ ਦੇਖਿਆ ਕਿ ਬਹੁਤ ਜ਼ਿਆਦਾ ਚਰਚਿਤ ਹੈ ਪੀੜਿਤ ਔਰਤ, ਇਹ ਬਹਿਰੀਨ ਤੋਂ ਜਦੋਂ ਆਈ ਆ ਇੰਡੀਆ ਤਾਂ ਉਸ ਸਮੇਂ ਵੀ ਇਹਨੂੰ ਡਿਟੇਨ ਕੀਤਾ ਗਿਆ। ਤੇ ਨਾਲ ਵਲਟੋਆ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਮਰਜੀਤ ਸਿੰਘ ਚਾਵਲਾ ਸੰਬੰਧੀ ਜਾਰੀ ਹੁਕਮਨਾਮੇ ਅੱਗੇ ਸਿਰ ਝੁਕਾਉਂਦੇ ਹਨ, ਤੇ ਨਾਲ ਕਿਹਾ ਕਿ ਚਾਵਲਾ ਦੁਨਿਆਵੀ ਅਦਾਲਤ ਤੇ ਅਕਾਲ ਤਖ਼ਤ ਸਾਹਿਬ ਤੋਂ ਜਲਦੀ ਸੁਰਖਰੂ ਹੋ ਜਾਣਗੇ। ਇਧਰ ਕੱਲ ਬੋਲ ਰਹੇ ਸਨ ਗਿਆਨੀ ਹਰਪ੍ਰੀਤ ਸਿੰਘ, ਉਹ ਕਹਿ ਰਹੇ ਕਿ ਮੇਰੀ ਕਿਰਦਾਰ ਕੁਸ਼ੀ ਲਈ ਇਸ ਔਰਤ ਨੂੰ ਬੁਲਾਇਆ ਗਿਆ ਸੀ। ਦੇਖੋ ਹੁਣ ਇਹ ਸਾਰੇ ਜਿਹੜੇ ਆ ਨਾ, ਜਿੰਨੇ ਵੀ ਹੈਗੇ ਨੇ, ਇਹ ਸਾਰੇ ਆਪਦਾ ਪਿੰਡਾ ਛਡਾਉਂਦੇ ਆ। ਯਾਨੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੂਰਾ ਨੇ ਚਾਵਲਾ ਨੂੰ ਛੇਕ ਕੇ ਪੰਥ ਚੋਂ ਤੇ ਆਪਣਾ ਪੱਲਾ ਇੱਕ ਵਾਰੀ ਬਚਾ ਲਿਆ। ਫਿਰ ਵਿਰਸਾ ਸਿੰਘ ਵਲਟੋਆ ਤੇ ਆਈ ਆ ਗੱਲ, ਵਿਰਸਾ ਸਿੰਘ ਵਲਟੋਆ ਅੱਡ ਤੋਂ ਨਿਕਲ ਨੂੰ ਫਿਰਦੇ ਆ ਕਿ ਭਾਈ ਇਹਦੇ ਤੇ ਅੱਛਾ। ਹੁਣ ਗੱਲ ਇਹ ਆ ਕਿ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਹਵਾਲੇ ਦੇ ਰਹੇ ਹੋ, ਗੱਲ ਤੇ ਇਹ ਆ ਕਿ ਤੁਸੀਂ ਅਕਾਲੀ ਦਲ ਦੇ ਉਂਝ ਕਹਿੰਦੇ ਹੋ ਕਿ ਮੇਰੇ ਤੋਂ ਵੱਡਾ ਕੋਈ ਵਫ਼ਾਦਾਰ ਅਕਾਲੀ ਹੈ ਹੀ ਨਹੀਂ ਹੈ, ਤੇ ਤੁਸੀਂ ਕਾਰਵਾਈ ਕਿਉਂ ਨਹੀਂ ਮੰਗਦੇ? ਇਹ ਬੰਦਾ ਜਿਹੜਾ ਇਹ ਸਾਰਾ ਪ੍ਰਬੰਧ ਦੇਖ ਰਿਹਾ ਸੀ ਉੱਥੇ, ਜਿਹਦੇ ਕੋਲ ਸਰਾਵਾਂ ਦਾ ਇੰਚਾਰਜ ਆ, ਜਿਹੜਾ ਇੰਚਾਰਜ ਆ ਪ੍ਰਬੰਧ ਦਾ, ਤੁਸੀਂ ਉਹਦੇ ਤੋਂ ਪੁੱਛੋ ਤੇ ਸਹੀ, ਉਹਨੂੰ ਨੌਕਰੀ ਤੋਂ ਕੱਢਣ ਕੁੱਢਣ ਦੀ ਮਾੜੀ ਮੋਟੀ ਹੁਜ ਤੇ ਮਾਰੋ ਕਿ ਭਾਈ ਤੂੰ ਕਿਤੇ ਕਹਿਣ ਤੇ ਸਾਰੇ ਪ੍ਰਬੰਧ ਕਰ ਰਿਹਾ ਸੀ ਮਹੀਨਿਆਂ ਬੱਧੀ। ਉਸ ਵਿਅਕਤੀ ਬਾਰੇ ਮੈਨੂੰ ਖੁਦ ਇਹਨਾਂ ਦੇ ਹੀ ਇੱਕ ਬਹੁਤ ਵੱਡੇ ਲੀਡਰ ਨੇ ਦੱਸਿਆ ਕਿ ਉਹ ਵੀ ਸਾਰਾ ਪ੍ਰਬੰਧ ਕਰ ਰਿਹਾ ਸੀਗਾ। ਮਤਲਬ ਕਿ ਕਈ ਸਵਾਲ ਆ ਕਿ ਉਹ ਮਹੀਨਿਆਂ ਵੱਧੀ ਸਰਾਵਾਂ ਚ ਰਹਿੰਦੀ ਰਹੀ ਆ, ਉਹ ਔਰਤ ਨੂੰ ਲਿਆਇਆ ਕੌਣ ਹੈ? ਹੁਣ ਤੇ ਤੁਹਾਡੇ ਚ ਕੋਈ ਨਾ ਹੀ ਦੱਸੇ ਤੇ ਬਿਹਤਰ ਆ, ਪਰ ਘੱਟੋ ਘੱਟ ਉਹਨੂੰ ਇੱਥੇ ਸਾਂਭਿਆ ਕਿੰਨੇ, ਕਿਹਦੇ ਕਹਿਣ ਤੇ ਆ? ਇਹ ਜਵਾਬ ਮੰਗੋ ਹਰਜਿੰਦਰ ਸਿੰਘ ਧਾਮੀ ਤੋਂ, ਜਾਂ ਸੁਖਬੀਰ ਸਿੰਘ ਬਾਦਲ ਨੂੰ ਕਹੋ ਤੇ ਧਾਮੀ ਤੋਂ ਮੰਗਣ ਜਵਾਬ। ਤੂੰ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਨੇ ਜੋ ਬਿਆਨਬਾਜ਼ੀਆਂ ਕਰਨੀਆਂ ਨੇ ਉਹ ਕਰੀ ਜਾਣੀਆਂ, ਪਰ ਜੇ ਆਪਾਂ ਤਥਾਤਮਕ ਤੌਰ ਤੇ ਵੇਖੀਏ ਤਾਂ ਚਾਵਲਾ ਨੂੰ ਛੇਕ ਦਿੱਤਾ, ਚਾਵਲਾ ਸਾਹਮਣੇ ਆ ਗਿਆ, ਕਹਿੰਦਾ ਜੀ ਕਿ ਮੈਂ, ਵੈਸੇ ਮੈਨੂੰ ਬੜਾ ਹਾਸਾ ਆਇਆ, ਕਹਿੰਦਾ ਪੰਥ ਬੜਾ ਕਹਿੰਦਾ ਰੋਸ ਦੇ ਵਿੱਚ ਆ ਵੀ ਜਿਹੜੀ ਮੇਰੇ ਖਿਲਾਫ਼ ਕਾਰਵਾਈ ਹੋਈ ਆ। ਮੈਂ ਕਿਹਾ ਪੰਥ ਰੋਸ ਦੇ ਵਿੱਚ ਨੀ, ਪੰਥ ਰੋਹ ਦੇ ਵਿੱਚ ਕੰਮ ਕਰਨ ਡੈ
1: ਜੀ, ਬਿਲਕੁਲ
0: ਰੋਸ ਦੇ ਵਿੱਚ ਨਹੀਂ ਆ। ਤੂੰ ਗੱਲ ਅਸਲ ਚ ਆ, ਆਂਦੇ ਆ ਕਿ ਸਰੀ ਵੀ ਤੁਰਿਆ ਫਿਰਦਾ ਠਾਠੀ ਠੂਠੀ ਬੰਨ ਕੇ ਤੇ ਇਧਰ ਉਧਰ ਕਾਫੀ ਖਬਰਾਂ ਗਰਮ ਨੇ। ਤੂੰ ਕਹਿਣ ਦਾ ਮਤਲਬ ਇਹ ਆ ਕਿ ਇਹ ਹੁਣ ਚਾਵਲਾ ਕਹਿ ਰਿਹਾ ਕਿ ਮੇਰੇ ਨਾਲ ਧੱਕਾ ਹੋ ਗਿਆ, ਪਰ ਔਰਤ ਦੇ ਨਾਲ ਇਹਨਾਂ ਦੀ ਜਾਣ ਪਛਾਣ ਸੀ।

0: ਇਹ ਕਮਰਿਆਂ ਚ ਜਾਂਦੇ ਸੀ ਕਿ ਨਹੀਂ, ਉਹ ਕੋਈ ਗੱਲ ਨਹੀਂ ਕਰਦਾ।
1: ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਦੇ ਦਰ ਜਿਹੜੇ ਨੇ ਉਹ ਬਦਨਾਮ ਹੋਏ, ਸਰਾਵਾਂ ਬਦਨਾਮ ਹੋਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਟਹਿਰੇ ਚ ਹੈ, ਅਕਾਲ ਤਖ਼ਤ ਸਾਹਿਬ ਕਟਹਿਰੇ ਚ ਹੈ, ਔਰ ਜਿੱਥੇ ਤੱਕ ਗੱਲ ਕਰ ਲਓ ਵਿਰਸਾ ਬਲਟੋਆ ਵੀ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਦੇ ਸਿਰ ਪਾਸ ਲਾਰ ਰਹੇ, ਭਾਵੇਂ ਬਾਹਾਂ ਖੜਕਿਆਂ ਕਰਕੇ ਬਾਹਰ ਆਏ ਦਰਬਾਰ ਸਾਹਿਬ ਚ, ਵੱਡੀ ਗੱਲ ਕੋਈ ਨੀ। ਔਰ ਗੜਗੱਜ ਸਾਹਿਬ ਕਟਹਿਰੇ ਚ ਆ ਗਏ, ਔਰ ਅਮਰਜੀਤ ਸਿੰਘ ਚਾਵਲਾ ਤਾਂ ਹੈ ਹੀ ਹੈ, ਕਿਉਂਕਿ ਉਹ ਬਾਹਰ ਆ ਗਏ ਤੇ ਬਾਹਰ ਆ ਕੇ ਉਹ ਜਿਸ ਤਰੀਕੇ ਨਾਲ ਕਹਿ ਰਹੇ ਨੇ ਕਿ ਦੋ ਦਿਨਾਂ ਬਾਅਦ ਮੈਂ ਕਿ ਦੁੱਖ ਲਾਰੂੰਗਾ, ਮੈਂ ਪੂਰੇ ਖੁਲਾਸੇ ਕਰੂੰਗਾ, ਤੇ ਮੈਂ ਹੁਣੇ ਕਹਿ ਕੇ ਡਿਆ ਕਿ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦਾ ਹੁਣ ਸੱਚਾ ਸਿਪਾਹੀ ਬਣ ਕੇ ਸਿੱਖ ਬਣ ਕੇ ਖੋਲਦੇ ਫਿਰ ਖਿੱਦੋ ਕਰਦੇ ਫਿਰ ਲੀਰੋ ਲੀਰ ਤੇਰੇ ਤੇ ਲੱਗ ਗਏ ਹੁਣ ਸਾਰੀ ਉਮਰ, ਭਾਵੇਂ ਜਿਹੜਾ ਮਰਜ਼ੀ ਡਿਟਰਜੈਂਟ ਪਾਊਡਰ ਲੈ ਕੇ ਸਾਫ਼ ਕਰਦੇ ਰਹੋ, ਚਾਵਲਾ ਸਾਹਿਬ ਇਹ ਦਾਗ ਬੜਾ ਵੱਡਾ ਬੜਾ ਪੈਰਾ। ਹੁਣ ਸਭ ਤੋਂ ਵੱਡਾ ਕੁਐਸਚਨ ਤੁਸੀਂ ਵੀ ਚੁੱਕਿਆ, ਸਾਰੇ ਚੁੱਕ ਰਹੇ ਨੇ, ਇੱਕ ਤਾਂ ਇਹ ਹੈ ਕਿ ਇਨ੍ਹਾਂ ਦੇ ਸਬੰਧ ਸਨ ਜਾਂ ਨਹੀਂ ਸਨ, ਉਹ ਦੈਟਸ ਅ ਡਿਫਰੈਂਟ ਸਟੋਰੀ, ਬਲਾਤਕਾਰ ਪਹਿਲੀ ਵਾਰੀ ਹੁੰਦਾ, ਦੂਜੀ ਤੀਜੀ ਚੌਥੀ ਵਾਰੀ ਜਦੋਂ ਉਨ੍ਹਾਂ ਨੇ ਸਬੰਧ ਬਣਾਏ ਨੇ ਉਹ ਇਹ ਜਾਣਨ ਜਾਂ ਰੱਬ ਜਾਣਦਾ ਜਾਂ ਇਹ ਜਾਣਦੇ। ਸਰਾਵਾਂ ਦੇ ਵਿੱਚ ਉਹ ਬੀਬੀ ਜਿੱਤੇ ਪਹਿਲਾਂ ਹੀ ਇੱਕ ਕੇਸ ਦਰਜ ਹੋ ਚੁੱਕਾ ਕਿ ਜਿਨ੍ਹੇ ਕਿਸੇ ਦੇ ਪੁੱਤ ਨੂੰ ਜਾਂ ਕਿਸੇ ਦੇ ਬੰਦੇ ਨੂੰ ਫਸਾਇਆ ਕਿ ਮੇਰੇ ਨਾਲ ਨੇ ਰੇਪ ਕੀਤਾ ਤੇ ਉਹ ਝੂਠਾ ਸਾਬਤ ਹੋ ਗਿਆ, ਤੇ ਉਹ ਤੇ ਤੁਸੀਂ ਧਾਰਾ ਜਿਹੜੀ ਦੱਸੀ ਉਹ ਤਹਿਤ ਕੇਸ ਦਰਜ ਆ। ਦੂਜਾ ਲੱਖਾਂ ਦੀ ਜਿਹੜੀ ਆ ਹੇਰਾਫੇਰੀ ਦਾ ਮਾਮਲਾ ਤੇ ਦਰਜ, ਉਹਦੇ ਬਾਵਜੂਦ ਵੀ ਇਹੋ ਜਿਹਾ ਬੰਦਾ ਉਹਨੂੰ ਬਹਿਰੀਨ ਤੋਂ ਲਿਆਉਣਾ, ਔਰ ਜਿਵੇਂ ਬਲਤੇਜ ਪੰਨੂ ਉਹਨਾਂ ਨੇ ਜ਼ਿਕਰ ਕੀਤਾ ਕਿ ਟਿਕਟ ਕਿੰਨੇ ਖਰਚੀ, ਕਿੰਨੇ ਲਿਆਂਦਾ, ਕਿਵੇਂ ਲਿਆਂਦਾ, ਕਾਹਦੇ ਵਾਸਤੇ ਲਿਆਂਦਾ, ਗਿਆਨੀ ਹਰਪ੍ਰੀਤ ਸਿੰਘ ਦੇ ਖੁਦ ਮੰਨ ਰਹੇ ਨੇ ਕਿ ਮੇਰੀ ਕਦਾਰ ਕੁਰਸੀ ਵਾਸਤੇ ਲਿਆਂਦਾ ਸੀ, ਅੱਜ ਉਹਨਾਂ ਨੇ ਵੱਡੀ ਚੌੜੀ ਇੱਕ ਪ੍ਰੈਸ ਕਾਨਫਰੰਸ ਕੀਤੀ। ਇਹਦੇ ਸਾਰੇ ਦੇ ਵਿੱਚ ਬਦਨਾਮ ਕੌਣ ਹੋਇਆ? ਸਭ ਤੋਂ ਵੱਡੀ ਬਦਨਾਮ ਹੋਈ ਸਿੱਖ ਕੌਮ ਦੀ। ਆਹ ਇਹਨਾਂ ਦਾ ਕਿਰਦਾਰ ਆ, ਆਹ ਕਿਰਦਾਰ ਇਹਨਾਂ ਦਾ
0: ਨਹੀਂ। ਇੱਥੇ ਸਰਕਾਰ ਚਾਹੇ ਤਾਂ ਬਹੁਤ ਕੁਛ ਕਰ
1: ਸਕਦੀ ਹੈ। ਸਰਕਾਰ ਵੀ ਕਟਹਿਰੇ ਖੜਦੀ ਹੈ ਨਾ ਵੀ ਇੱਥੇ ਹੁਣ
0: ਬਲਤੇਜ ਪੰਨੂ ਰੀ ਕਹਿ ਰਹੇ ਆ ਤੇ ਜਦੋਂ ਉਸ ਬੀਬੀ ਨੇ ਪਰਚਾ ਕਟਾਤਾ, ਐਫ ਆਈ ਆਰ ਤੁਹਾਡੇ ਕੋਲ ਖੁੱਲੀ ਪਈ ਆ, ਉਸ ਐਫ ਆਈ ਆਰ ਦੇ ਵਿਚ ਬੀਬੀ ਦੇ ਤੁਸੀਂ ਜੋ ਬਿਆਨ ਦਰਜ ਕਰਵਾਉਣੇ ਕਰਵਾਓ, ਉਹਦੇ ਫੋਨ ਦੀ ਸਾਰੀ ਫੋਰੈਂਸਿਕ ਜਾਂਚ ਕਰਵਾ ਲਓ। ਜਦੋਂ ਤੁਸੀਂ ਪਰਚਾ ਹੀ ਦਰਜ ਕਰ ਲਿਆ, ਜਦੋਂ ਪਰਚਾ ਦਰਜ ਹੋ ਜਾਂਦਾ ਐਸ ਜੀ ਪੀ ਸੀ ਵਾਲੇ, ਇਹ ਤੁਹਾਨੂੰ ਯਾਦ ਹੋਣਾ ਕਈ ਥਾਵਾਂ ਤੇ ਸਹਿਯੋਗ ਕਰਦੇ ਆ, ਇਹਨਾਂ ਨੂੰ ਕਰਨਾ ਪੈਂਦਾ ਕਿਉਂਕਿ ਭਾਰਤ ਦਾ ਜਿਹੜਾ ਕਾਨੂੰਨ ਆ ਉਹ ਜਦੋਂ ਐਫ ਆਈ ਆਰ ਖੁੱਲ ਜਾਂਦੀ ਆ ਉਹ ਕਿਤੇ ਵੀ ਪੁਲਿਸ ਨੂੰ ਰੋਕਦਾ ਨਹੀਂ ਹੈ ਕਿ ਆ ਫਲਾਣਾ ਧਾਰਮਿਕ ਵਿਸ਼ੇਸ਼ ਆ, ਫਲਾਣਾ ਇਹ ਜਿਹੜਾ ਸਮਾਜਿਕ ਵਿਸ਼ੇਸ਼ ਆ, ਉਹਦੀ ਇੰਟੈਰੋਗੇਸ਼ਨ ਉਹਦੀ ਇਨਵੈਸਟੀਗੇਸ਼ਨ ਕਰਨ ਵਾਸਤੇ ਪੁਲਿਸ ਹਮੇਸ਼ਾ ਆਜ਼ਾਦ ਰਹਿੰਦੀ ਆ। ਤਾਂ ਤੁਸੀਂ ਉਹਦੀ ਜਾਂਚ ਕਰਾ ਕੇ ਤੇ ਉਹ ਸਾਰਾ ਕੁਛ ਜਿਹੜਾ ਸਾਹਮਣੇ ਲਿਆ,
1: ਬਿਲਕੁਲ
0: ਜੋ ਗੱਲਾਂ ਤੁਸੀਂ ਕਹਿ ਰਹੇ ਹੋ, ਮੂੰਹ ਜ਼ਬਾਨੀ ਕਹਿਣ ਨਾਲ ਕੀ ਹੁੰਦਾ? ਜਦੋਂ ਤੁਹਾਡੇ ਕੋਲ ਪਰਚਾ ਹੀ ਕੱਟਿਆ ਪੈ ਜਾਂਦਾ, ਪਰਚਾ ਨਾ ਹੋਵੇ ਤੁਸੀਂ ਕਹੋ ਕਿ ਬੀਬੀ ਤਾਂ ਬਹਿਰੀਨ ਭੱਜ ਗਈ ਆ, ਬਹਿਰੀਨ ਨਿਕਲ ਗਈ, ਜਦੋਂ ਉਹ ਇੱਥੇ ਬੈਠੀ ਆ ਪੀੜਤਾ, ਪਰਚਾ ਤੁਸੀਂ ਦਰਜ ਕੀਤਾ ਹੋਇਆ, ਤਾਂ ਤੁਸੀਂ ਉਹਦੇ ਬਿਆਨ ਦਰਜ ਕਰਕੇ ਉਹਦੀ ਸਾਰੀ ਪੁੱਛਗਿੱਛ ਕਰਕੇ ਤੇ ਅੱਗੇ ਜਿੰਨੇ ਮਰਜ਼ੀ ਹੈਗੇ ਆ ਤੋਰ ਲਓ ਕਹਾਣੀ ਕਿਸੇ।
1: ਜੀ ਬਿਲਕੁਲ, ਔਰ 905-813-1320, 905-813-1320 ਤੇ ਅਗਰ ਤੁਹਾਡਾ ਕੋਈ ਕੁਐਸਚਨ ਹੈ ਤੁਸੀਂ ਕਾਲ ਕਰ ਸਕਦੇ ਹੋ। ਪਿੰਡੂ ਜੀ, ਅਗਲਾ ਕੁਐਸਚਨ ਹੈ ਕਿ ਜਿਹੜਾ ਜਗਾ ਸਿੰਘ ਖੁਦਕੁਸ਼ੀ ਦਾ ਯਤਨ ਵੀ ਜਿਹੜਾ ਸਿਆਸਤ ਦਾ ਹੀ ਸ਼ਿਕਾਰ ਹੋਇਆ, ਯਤਨ ਵੀ ਕੀ ਕਹਿਣਾ ਚਾਹੋ?
0: ਉਹ ਇਹ ਮਾਮਲਾ ਜਿਹੜਾ ਹੈ ਨਾ, ਉਹ ਇਹ ਹੈ ਕਿ ਨਮੋਲ ਪਿੰਡ ਆ, ਆ ਕੇ ਪਿੱਟ ਲਈ ਨਮੋਲਾਂ ਵਾਲੇ ਨੇ ਮੈਨੂੰ ਨਿਸੇਵਿਆਂ ਦੇ ਵਿਚਕਾਰ ਤੋਂ। ਨਮੋਲ ਇੱਕ ਪਿੰਡ ਆ ਸੰਗਰੂਰ ਜ਼ਿਲ੍ਹੇ ਦੇ ਵਿੱਚ, ਸਨਾਮ ਦੇ ਕੋਲ ਨਮੋਲ, ਬੜਾ ਮਸ਼ਹੂਰ ਪਿੰਡ ਆ। ਉੱਥੋਂ ਦੇ ਅੱਜ ਕੱਲ ਮੁੰਡੇ ਵੀਡੀਓ ਬਣਾਉਂਦੇ ਆ, ਆਰਟਿਸਟ ਆ, ਤੇ ਕਾਫੀ ਉਹਨਾਂ ਦੀਆਂ ਵੀਡੀਓ ਚੱਲਦੀਆਂ ਨੇ। ਨਮੋਲ ਪਿੰਡ ਦੇ ਵਿੱਚ ਇੱਕ ਵਿਅਕਤੀ ਜਿਹੜਾ ਹੈ ਉਹ ਰਹਿੰਦਾ, ਜੱਗਾ ਸਿੰਘ ਉਹਦਾ ਨਾਮ ਹੈ। ਜੱਗਾ ਸਿੰਘ ਜਾ ਕੇ ਇੱਕ ਦਿਨ ਡੀਸੀ ਆਫਿਸ ਜ਼ਹਿਰ ਪੀ ਲੈਂਦਾ ਹੈ। ਜਦੋਂ ਜ਼ਹਿਰ ਪੀ ਲੈਂਦਾ ਹੈ ਤੇ ਫਿਰ ਇਹ ਮਾਮਲਾ ਬੜਾ ਹਾਈਲਾਈਟਡ ਹੁੰਦਾ ਹੈ। ਹੁਣ ਜਿਹਦੇ ਬਾਰੇ ਇਹਨਾਂ ਨੇ ਕਿਹਾ ਕੱਲ ਅਰੋੜਾ ਸਾਹਿਬ ਨੇ, ਅਮਨ ਅਰੋੜਾ ਨੇ, ਕਿ ਬਈ ਜਿਹੜੇ ਮਜੀਠੀਆ ਨੇ, ਬਾਜਵਾ ਨੇ, ਖਹਿਰਾ ਨੇ, ਇਹ ਇੱਕ ਨਸ਼ਾ ਤਸਕਰ ਦਾ ਪੱਖ ਪੂਰ ਰਿਹਾ, ਯਾਨੀ ਜੱਗਾ ਸਿੰਘ ਨੂੰ ਇਹਨਾਂ ਨੇ ਦੱਸਿਆ ਕਿ ਇਹਦੇ ਤੇ ਮੁਕੱਦਮੇ ਦਰਜ ਆ, ਇਹਦੇ ਤੇ ਵੱਖ ਵੱਖ 9 ਮੁਕੱਦਮੇ ਦਰਜ ਆ ਤੇ ਇਹ ਨਸ਼ਾ ਵੇਚਣ ਦਾ ਕੰਮ ਕਰਦਾ। ਇਹਨਾਂ ਨੇ ਬਕਾਇਦਾ ਕੱਲ ਪ੍ਰੈਸ ਕਾਨਫਰੰਸ ਕੀਤੀ ਆ, ਐਸ ਐਸ ਪੀ ਸਾਹਿਬਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ ਕਿ ਇਹਦੇ ਤੇ ਇੰਨੇ ਮੁਕੱਦਮੇ ਚੱਲਦੇ ਆ। ਤਾਂ ਦੂਜੇ ਪਾਸੇ ਨਾਲ ਕਿਹਾ ਕਿ ਜਿਹੜਾ ਜੱਗਾ ਹੈ ਵੀ ਇਹਦੇ ਤੇ ਇੱਕ ਮਾਮਲਾ ਜਿਹੜਾ ਉਹ ਜਬਰ ਜਨਾਹ ਦਾ ਵੀ ਸੀ। ਚਲੋ ਖੈਰ, 9 ਮਾਮਲੇ ਦਰਜ ਇਹਨਾਂ ਨੇ ਦੱਸੇ ਆ ਤੇ ਨਾਲ ਇਹ ਵੀ ਕਿਹਾ ਕਿ ਜਿਹੜਾ ਜੱਗਾ ਹੈ ਉਹ ਗਲਤ ਕੰਮ ਕਰਦਾ ਸੀ ਪਿੰਡ ਦੇ ਵਿਚ। ਹੁਣ ਦੇਖੋ ਜਿਹੜਾ ਜੱਗਾ ਉਹ ਕਹਿ ਰਿਹਾ ਕਿ ਮੈਂ ਪਹਿਲਾਂ ਕਰਦਾ ਸੀ ਸਾਰਾ ਕੁਛ, ਪਰ ਉਸ ਤੋਂ ਬਾਅਦ ਮੈਂ ਆਪਦਾ ਹੁਣ ਘਰ ਜਾਂ ਜੋ ਗੁਜ਼ਾਰਾ ਹੁੰਦਾ ਬੰਦੇ ਦਾ ਉਹ ਆਪਦਾ ਸਾਦੇ ਢੰਗ ਨਾਲ ਚਲਾਉਂਦਾ ਸੀ, ਪਰ ਕੁਛ ਲੋਕਾਂ ਨੇ ਮੇਰੇ ਨਾਲ ਜ਼ਿਆਦਤੀ ਕੀਤੀ ਆ। ਹੁਣ ਇਸ ਮਾਮਲੇ ਦੇ ਵਿਚ ਦਿਲਚਸਪ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦਾ ਹੀ ਇੱਕ ਬੰਦਾ ਹੈ, ਉਹਦਾ ਨਾਂ ਸ਼ਾਇਦ ਸੁਖੀ ਆ, ਉਹਦਾ ਨਾਮ ਲਿਆ ਕਿ ਇਹ ਬੰਦਿਆਂ ਸਮੇਤ ਮੈਨੂੰ ਘਰ ਪਿਆ ਕੇ। ਹੁਣ ਉਹਦੇ ਤੇ ਕੱਲ ਮਾਮਲਾ ਵੀ ਦਰਜ ਕਰ ਲਿਆ ਗਿਆ ਪੁਲਿਸ ਵੱਲੋਂ। ਜੱਗਾ ਕਹਿੰਦਾ ਕਿ ਇਹੀ ਚੀਜ਼ ਤੇ ਮੈਂ ਕਹਿ ਰਿਹਾ ਵਾ, ਇਹੀ ਚੀਜ਼ ਦੀ ਤੇ ਮੰਗ ਸੀ, ਉਹ ਮਾਮਲਾ ਵੀ ਦਰਜ ਹੋ ਗਿਆ। ਪਰ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਹੈ ਜਾਨੀ ਉੱਥੇ ਧਿਰ ਵਾਲੇ ਆ, ਉਹ ਕੱਲ ਥਾਣੇ ਅੱਗੇ ਆ ਗਏ। ਉਹ ਕਹਿੰਦੇ ਕਿ ਇਹਦੇ ਤੇ ਕਾਰਵਾਈ ਕਰੋ, ਕਿਉਂਕਿ ਕੱਲ ਹੀ ਕਿ ਪਰਸੋਂ ਮੈਂ ਖਬਰ ਪੜ੍ਹਦਾ ਪਿਆ ਸਾਂ ਕਿ ਹਾਈ ਕੋਰਟ ਨੇ 15 ਸਾਲਾਂ ਬਾਅਦ ਖੁਦਕੁਸ਼ੀ ਦੇ ਯਤਨ ਦੇ ਵਿਚ 3 ਮਹੀਨਿਆਂ ਦੀ ਕੈਦ ਸੁਣਾਈ ਇੱਕ ਬੰਦੇ
1: ਨੇ।
0: ਤਾਂ ਖੁਦਕੁਸ਼ੀ ਕਰਨਾ ਵੀ ਇੱਕ ਅਪਰਾਧ ਆ, ਯਤਨ ਕਰਨਾ ਵੀ ਅਪਰਾਧ ਆ। ਉਹ ਕਹਿੰਦੇ ਆ ਕਿ ਇਸ ਕੇਸ ਦੇ ਤਹਿਤ ਜੱਗੇ ਤੇ ਕਾਰਵਾਈ ਕਰੋ, ਕਿਉਂਕਿ ਜੱਗਾ ਜਿਹੜਾ ਆ ਉਹ ਪਿੰਡ ਦੇ ਵਿਚ ਮਾਹੌਲ ਅਣਸੁਖਾਵਾਂ ਕਰਦਾ ਹੈ। ਤਾਂ ਯਾਨੀ ਕੁੱਲ ਮਿਲਾ ਕੇ ਤੁਸੀਂ ਦੇਖੋ ਕਿ ਨਸ਼ੇ ਦਾ ਮੁੱਦਾ ਹੈ ਨਾ ਜਿਹੜਾ, ਉਹ ਕਿਸੇ ਨਾ ਕਿਸੇ ਰੂਪ ਦੇ ਵਿਚ, ਹੁਣ ਸਾਨੂੰ ਨੀ ਪਤਾ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ, ਪਰ ਅਸਲ ਦੇ ਵਿਚ ਨਸ਼ੇ ਦਾ ਮੁੱਦਾ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਸਰਕਾਰ ਦੇ ਸਾਹਮਣੇ ਆ ਹੀ ਜਾਂਦਾ, ਇਹ ਵੀ ਨਸ਼ੇ ਨਾਲ ਜੁੜਿਆ ਮੁੱਦਾ। ਤਾਂ ਹੁਣ ਗੱਲ ਤੇ ਇਹ ਆ ਕਿ ਇਹ ਨਸ਼ਿਆਂ ਵਾਲਾ ਜਿਹੜਾ ਮਾਮਲਾ ਹੈ ਉਹ ਐਤਕੀ ਇੰਨਾ ਭਖੇਗਾ, ਇਹਨਾਂ ਨੂੰ ਸ਼ਾਇਦ ਉਮੀਦ ਹੀ ਨਹੀਂ, ਚਾਹੇ ਉਹ ਕਿਸੇ ਰੂਪ ਚ ਹੈ ਉਹ ਆ ਰਿਹਾ ਇਹਨਾਂ ਦੇ ਸਾਹਮਣੇ ਆ
1: ਰਿਹਾ। ਕਾਲਰ ਨੇ ਜੇ ਤੁਸੀਂ ਕਾਲ ਕਰਦੇ ਹੋ ਤਾਂ ਬਰਾਏ ਕਰਮ ਬਰਾਏ ਮਿਹਰਬਾਨੀ ਲਾਈਨ ਤੇ ਬਣੇ ਰਿਹਾ ਕਰੋ, ਤੁਹਾਨੂੰ ਜਿਉਂ ਹੀ ਕਿਉਂ ਮਿਲੇਗਾ ਤੇ ਅਸੀਂ ਉਸੇ ਵੇਲੇ ਤੁਹਾਡੀ ਕਾਲ ਲੈ ਲਵਾਂਗੇ। 2255 ਜੀ ਤੁਸੀਂ ਰਾਈਟ ਵੇ ਕਾਲ ਕਰ ਲਓ, ਇਸ ਤੋਂ ਪਹਿਲਾਂ ਕਿ ਅਸੀਂ ਕੁਸ਼ਚਨ ਅਗਲਾ ਕਰੀਏ ਤੁਹਾਡਾ ਸਵਾਲ ਪੁੱਛਿਆ ਜਾ ਸਕਦਾ 905-813-1320। ਹਾਂਜੀ
2: ਜੀ ਮਿੰਟੂ ਜੀ, ਕਾਂਗਰਸ ਦੇ ਵੱਡੇ ਵੱਡੇ ਨੇਤਾਵਾਂ ਦੀਆਂ ਟਿਕਟਾਂ ਵੀ ਸੁਣਨ ਚ ਆਇਆ ਕਿ ਖਤਰੇ ਚ ਹੋ ਰਹੀਆਂ ਨੇ, ਕੀ ਕਹਿਣਾ ਚਾਹੋਗੇ?
0: ਜਿਹੜਾ ਪਾਇਲਟ ਆ ਸਚਿਨ
1: ਮਿੰਟੂ ਜੀ, ਇੱਕ ਮਿੰਟ। ਹਾਂਜੀ ਵੀਰ ਜੀ, ਵੈਲਕਮ ਜੀ, ਹੈਲੋ।
3: ਹਾਂਜੀ ਤਰਵਲਾ ਸਾਹਿਬ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਤੁਸੀਂ ਜੀ ਕੀ ਕੁਐਸਚਨ ਆ ਵੀਰੇ?
3: ਹਾਂਜੀ ਕੁਐਸਚਨ ਕੋਈ ਨੀ ਸੀਗਾ ਜੀ, ਮੈਂ ਤਾਂ ਤੁਹਾਡੇ ਧਿਆਨ ਚ ਲਿਆਉਣਾ ਸੀ ਵੀ ਇਸ ਲਈ ਮੈਂ ਬ੍ਰੈਂਪਟਨ ਚ ਆ, ਇੱਥੇ ਵੀ ਇੱਕ ਵਿਚ ਰੇਡੀਓ ਦੀ ਆਵਾਜ਼ ਆਈ ਜਾਂਦੀ ਹੈ।
1: ਚਲੋ ਕਰਦੇ ਆ ਜੀ, ਥੈਂਕ ਯੂ, ਲੱਗੇ ਹੋਏ, ਮਿਹਰਬਾਨੀ, ਥੈਂਕ ਯੂ ਜੀ। ਹੋ ਜਾਂਦਾ ਜੀ ਕਿਸੇ ਵੇਲੇ ਅਸੀਂ ਸਾਡੇ ਜਿਹੜੀ ਆ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਅਸੀਂ ਆਪਣੀ ਜਿਹੜੀ ਆ ਫ੍ਰੀਕੁਐਂਸੀ ਉਸ ਨੂੰ ਸਾਡੇ ਇੰਜੀਨੀਅਰ ਜਿਹੜੇ ਡਾਊਨ ਕਰ ਰਹੇ ਨੇ ਤੇ ਕਈ ਜਿਹੜੇ ਨੇ ਨਹੀਂ ਕਰਦੇ, ਉਹ ਬਸ ਹੁਣ ਸਾਡੀ ਵਾਰੀ ਹੈ ਕੰਪਲੇਂਟਾਂ ਕਰਨ ਦੀ ਵੀ ਇਸ ਏਰੀਏ ਦੇ ਜਿੱਥੇ ਤੁਸੀਂ ਸਾਨੂੰ ਵਿਚਰਨ ਦਾ ਮੌਕਾ ਦਿੱਤਾ ਇੱਥੇ ਬਾਹਰੋਂ ਆ ਕੇ ਲੋਕ ਇੰਟਰਫੇਸ ਸਾਡੇ ਤੇ ਕਰ ਰਹੇ ਨੇ, ਇਹ ਹੁਣ ਖਿਆਲ ਸਾਡੀ ਟੀਮ ਵੀ ਕਰੇਗੀ। 9058131320 ਸਾਰਿਆਂ ਨੂੰ ਸ਼ਾਮ ਨੂੰ ਡਾਊਨ ਕਰਨਾ ਪੈਂਦਾ ਜੀ ਤੇ ਕਈ ਨਹੀਂ ਕਰਦੇ, ਫਿਰ ਜਦੋਂ ਨਹੀਂ ਕਰਦੇ ਤੇ ਫਿਰ ਉਹ ਦੂਜਿਆਂ ਦੇ ਵਿਚ ਆ ਕੇ ਡਿਸਟਰਬੈਂਸ ਜਿਹੜੀ ਹੈ ਉਹ ਪੈਦਾ ਕਰਦੇ ਨੇ, ਉਹ ਮੈਨਾ ਮਾਨੂ ਵਾਲੀ ਗੱਲ ਹੈ, ਪਰ ਚਲੋ ਉਹ ਕਹਿੰਦੇ ਨੇ ਭੱਜਦਿਆਂ ਨੂੰ ਮਾਨ ਇੱਕੋ ਜੇ। ਖੈਰ 9058131320 ਤੁਹਾਡਾ ਬਹੁਤ ਧੰਨਵਾਦ ਵੀਰੇ, ਤੁਸੀਂ ਨਾਂ ਨਹੀਂ ਲਿਆ ਇਸ ਚੈਨਲ ਦਾ ਕਿਸੇ ਦਾ, ਬਹੁਤ ਸ਼ੁਕਰੀਆ। ਆਫ ਦੀ ਏਅਰ ਮੈਨੂੰ ਜਰੂਰ ਦੱਸਿਓ। ਹਾਂਜੀ ਪਲੀਜ਼ ਕੰਟੀਨਿਊ ਕਰ ਸਕਦੇ ਮਿੰਟੂ ਜੀ ਤੁਸੀਂ।
0: ਹਾਂਜੀ ਦੇਖੋ ਜਿਹੜਾ ਸਚਿਨ ਪਾਇਲਟ ਹੈ, ਸਚਿਨ ਪਾਇਲਟ ਨੂੰ ਜਿਹੜੀ ਕਮਾਂਡ ਮਿਲੀ ਆ ਤੁਸੀਂ ਦੇਖਿਆ ਹੋਣਾ, ਉਦਨ ਤੋਂ ਹੀ ਇਹਨਾਂ ਦੀਆਂ ਕਾਂਗਰਸ ਵਾਲਿਆਂ ਦੀਆਂ ਜਿਹੜੀਆਂ ਕਹਾਣੀਆਂ ਇਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀਆਂ ਸੀ, ਉਹ ਘਟੀਆਂ ਨੇ। ਉਹਦਾ ਵੱਡਾ ਕਾਰਨ ਹੈ ਕਿ ਸਚਿਨ ਪਾਇਲਟ ਇੱਕ ਤੇ ਵਧੀਆ ਪੰਜਾਬੀ ਬੋਲ ਲੈਂਦਾ, ਇਹਦੇ ਪਿਓ ਦੇ ਵੀ ਇਹਦੇ ਆਪ ਦੇ ਵੀ ਤਾਲੁਕਾਤ ਵਧੀਆ ਨੇ ਲੀਡਰਾਂ ਦੇ ਨਾਲ। ਹੁਣ ਸਚਿਨ ਪਾਇਲਟ ਨੇ ਇੱਥੇ ਆ ਕੇ ਜਦੋਂ ਪ੍ਰਦਰਸ਼ਨ ਕੀਤਾ ਇਹਨਾਂ ਨੇ ਚੰਡੀਗੜ੍ਹ ਦੇ ਵਿਚ, ਆਪ ਅੱਗੇ ਹੋ ਕੇ ਸਾਰਾ ਕੁਛ ਸਹਿਆ। ਹੁਣ ਉਸ ਤੋਂ ਬਾਅਦ ਦੇਖੋ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਕਲੀਅਰ ਆ ਕਿ ਹੁਣ ਮੈਨੂੰ ਨੀ ਲੱਗਦਾ ਕਿ ਰਾਜਾ ਵੜਿੰਗ ਬਦਲਿਆ ਜਾਏਗਾ, ਪਰ ਦੂਜਿਆਂ ਨੂੰ ਸ਼ਾਇਦ ਵੈਟੇਜ ਬਰਾਬਰ ਦੇ ਕੇ ਤੇ ਇਹ ਏਦਾਂ ਹੀ ਚਲਾਉਣਗੇ ਕਿ ਆ ਜਾਓ ਤੁਸੀਂ ਸਾਰੇ ਰਲ ਕੇ ਇਲੈਕਸ਼ਨ ਲੜੋ, ਕਿਉਂਕਿ ਸੀਐਮ ਫੇਸ ਦਾ ਵੀ ਉਹਨਾਂ ਨੇ ਕਹਿ ਦਿੱਤਾ ਕਿ ਸੀਐਮ ਫੇਸ ਤੇ ਅਸੀਂ ਕਿਸੇ ਨੂੰ ਦੇਣਾ ਹੀ ਨਹੀਂ, ਉਹ ਵੀ ਸਪਸ਼ਟ ਹੋ ਗਿਆ। ਰਾਹੁਲ ਗਾਂਧੀ ਦਾ ਕਿਤੇ ਨਾ ਕਿਤੇ ਉਭਾਰ ਜਿਹੜਾ ਹੈ ਰਾਹੁਲ ਗਾਂਧੀ ਦਾ, ਉਹ ਆਪਾਂ ਨੂੰ ਪਤਾ ਹੀ ਹੈ ਕਿ ਕਾਫੀ ਵਧੀਆ ਹੈ, ਉਹਦਾ ਕਿਤੇ ਨਾ ਕਿਤੇ ਇਹਨਾਂ ਨੂੰ ਬੈਨੀਫਿਟ ਮਿਲ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ। ਤੋਂ ਲਿਹਾਜ਼ਾ ਹੁਣ ਇੱਕ ਵੱਡੀ ਖਬਰ ਜਿਹੜੀ ਹੈ ਉਹ ਇਹ ਆ ਰਹੀ ਹੈ, ਦੇਖੋ ਮੈਂ ਇਹਦੇ ਤੇ ਕੋਈ ਤਸਦੀਕ ਨਹੀਂ ਕੀਤਾ ਕਿਉਂਕਿ ਮੋਰਨਿੰਗ ਹੈ, ਪਰ ਖਬਰ ਹੈ, ਇਹ ਮੀਡੀਆ ਦੀ ਖਬਰ ਹੈ ਸਾਡੀ ਨਹੀਂ ਹੈ, ਕਿ ਪਾਇਲਟ ਦੇ ਫਾਰਮੂਲੇ ਦੇ ਹਿਸਾਬ ਨਾਲ ਹੁਣ ਸਰਵੇ ਜਿਹੜੇ ਆ ਚੱਲ ਪਏ ਆ ਕਿ ਜਿਹੜਾ ਯੂਥ ਲੀਡਰ ਆ ਉਹਨੂੰ ਸੀਨੀਅਰ ਲੀਡਰਸ ਦੇ ਮੁਕਾਬਲੇ ਜਿਹੜੀ ਹੈ ਨਾ 4% ਦੀ ਵੇਟੇਜ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ। ਇਹਦੇ ਵਿੱਚ ਮਤਲਬ ਕਿ ਸਾਫ਼ ਹੈ ਕਿ ਕੋਈ ਵੀ ਜਿਹੜਾ ਯੂਥ ਦਾ ਦਾਅਵੇਦਾਰ ਹੈ ਉਹਨੂੰ ਉਹਦੀ ਓਨੀ ਜ਼ਿਆਦਾ ਤਰਜੀਹ ਜਿਹੜੀ ਆ ਕਹਿ ਲੋ ਐਡਵਾਂਟੇਜ ਉਸ ਚੀਜ਼ ਦਾ ਵੱਧ ਮਿਲੇਗਾ ਤੇ ਜਿਹਦੇ ਨਾਲ ਇਹ ਇੱਕ ਮੈਸੇਜ ਫੈਲਣਾ ਸ਼ੁਰੂ ਹੋ ਗਿਆ। ਵੇਖੋ ਇਸ ਤਰ੍ਹਾਂ ਦੀਆਂ ਖਬਰਾਂ ਵੈਸੇ ਪਲਾਂਟ ਵੀ ਕਰ ਦਿੱਤੀਆਂ ਜਾਂਦੀਆਂ ਨੇ ਕਈ ਵਾਰ ਕਿ ਭਾਈ ਆਪੇ ਇਹਨਾਂ ਦੇ ਵਿੱਚ ਰੌਲਾ ਪਊਗਾ, ਜਿਹੜੇ ਬਜ਼ੁਰਗ ਆਗੂ ਆ ਕਾਂਗਰਸ ਦੇ ਉਹ ਰੌਲਾ ਪਾਉਣਗੇ ਕਿ ਸਾਡੀਆਂ ਟਿਕਟਾਂ ਕੱਟੀਆਂ ਜਾ ਰਹੀਆਂ। ਇਹ ਬੜਾ ਕੁਛ ਹੁੰਦਾ, ਰਾਜਨੀਤੀ ਹੈ ਨਾ ਸਭ ਤੋਂ। ਗੱਲ ਇਹ ਆ ਕਿ ਹੁਣ ਇਹ ਖਬਰਾਂ ਚੱਲੀਆਂ ਨੇ ਕਿ ਦਰਅਸਲ ਸਚਿਨ ਪਾਇਲਟ ਵੀ, ਰਾਜਾ ਵੜਿੰਗ ਵੀ ਅੱਗੇ ਕਹਿ ਚੁੱਕਿਆ ਕਿ ਜਿਹੜੀਆਂ ਯੂਥ ਦੀਆਂ ਦਾਅਵੇਦਾਰੀਆਂ ਉਹਨਾਂ ਨੂੰ ਐਕਸਟਰਾ ਵੇਟੇਜ ਦੇ ਕੇ ਕਿ ਕਈ ਟਿਕਟਾਂ ਜਿਹੜੀਆਂ ਸੀਨੀਅਰ ਲੀਡਰਸ ਦੀਆਂ ਉਹ ਕੱਟੀਆਂ ਜਾ ਸਕਦੀਆਂ, ਨਵਿਆਂ ਨੂੰ ਇਹ ਟਿਕਟਾਂ ਦਿੱਤੀਆਂ ਜਾ ਸਕਦੀਆਂ। ਜਿਹੜੇ ਨਵੇਂ ਦਾਅਵੇਦਾਰ ਆ ਉਹਨਾਂ ਦਾ ਰਿਪੋਰਟ ਕਾਰਡ ਚੈੱਕ ਕੀਤਾ ਜਾ ਰਿਹਾ, ਥਰਡ ਪਾਰਟੀ ਨੇਤਾਵਾਂ ਦਾ ਸਰਵੇ ਚੱਲ ਰਿਹਾ, 4% ਦੀ ਵੇਟੇਜ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹ ਵੀ ਚੱਲ ਰਿਹਾ ਸਾਰਾ ਕੁਛ, ਉਹਦੇ ਉੱਪਰ ਡਿਕਲੇਰੇਸ਼ਨ ਉਹ ਕਹਿੰਦੇ ਲਾਗੂ ਕਰਨੀ, ਉਹ ਕੀ ਸੀ ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਕਿ ਜਿਹੜੀ ਉਦੇਪੁਰ ਡਿਕਲੇਰੇਸ਼ਨ ਸੀਗੀ ਉਹ ਇਹ ਸੀ ਕਿ 50 under 50, ਮਤਲਬ ਕਿ ਜਿਸ ਹਿਸਾਬ ਦੇ ਨਾਲ ਆਪਾਂ ਦੇਖ ਰਹੇ ਹਾਂ 50 under 50, ਤਾਂ ਕੀ ਹੋਏਗਾ ਕਿ 50% ਸੀਟਾਂ 50 ਸਾਲ ਤੋਂ ਥੱਲੇ ਵਾਲੇ ਨੇਤਾਵਾਂ ਨੂੰ ਯਾਨੀ ਯੂਥ ਕੋਲ ਚਲੇ ਜਾਣਗੀਆਂ। ਤਾਂ ਇਸ ਹਿਸਾਬ ਨਾਲ ਜੇ ਆਪਾਂ ਵੇਖੀਏ 60 ਦੇ ਕਰੀਬ ਸੀਟਾਂ ਪੰਜਾਬ ਦੀਆਂ ਬਣ ਜਾਂਦੀਆਂ, ਤਾਂ ਉਦੇਪੁਰ ਡਿਕਲੇਰੇਸ਼ਨ ਵੀ ਇੱਕ ਕਿਤੇ ਨਾ ਕਿਤੇ ਸੀਨੀਅਰ ਲੀਡਰਾਂ ਵਾਸਤੇ ਤੁੜਕੂ ਆ ਕਿ ਜੇ ਉਹ ਫਾਰਮੂਲਾ ਲਾਗੂ ਹੋ ਜਾਂਦਾ ਤਾਂ ਫਿਰ ਉਹਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਰਗੜੇ ਜਾਣਗੇ
1: ਜੀ। ਅਗੇਨ 9051313120 ਸਾਡਾ ਸਟੂਡੀਓ ਦਾ ਨੰਬਰ ਹੈ। ਧੰਨਵਾਦੀਆਂ ਵੀਰ ਦੇ, ਅਸੀਂ ਪਹਿਲਾਂ ਹੀ ਅਨਾਊਂਸ ਕਰ ਚੁੱਕੇ ਹਾਂ ਡੇ ਫਸਟ ਤੋਂ ਜਦੋਂ ਤੋਂ ਅਸੀਂ ਦੁਬਾਰਾ ਵਾਪਸ CGMR 1320 AM ਤੇ ਆਏ ਹਾਂ ਕਿ ਰਾਤ ਨੂੰ ਸਾਡੀ ਅਜੇ ਜਿਹੜੀ ਹੈ ਟੈਸਟਿੰਗ ਜਿਹੜੀ ਹੈ ਉਹ ਚੱਲ ਰਹੀ ਹੈ, ਇੱਕ ਦੋ ਪਾਠ ਸਾਡੇ ਆਉਣ ਵਾਲੇ ਨੇ। 9 ਵਜੇ ਤੋਂ ਬਾਅਦ ਇਹਨੀ ਹੋਰ ਵੀ ਇਹਦੀ ਜਿਹੜੀ ਸਥਿਤੀ ਥੋੜੀ ਜਿਹੀ ਨਾਜੁਕ ਹੋ ਜਾਏਗੀ, ਪਰੰਤੂ 8 ਵਜੇ ਤੋਂ ਬਾਅਦ ਥੋੜਾ ਥੋੜਾ ਇਹ ਜਿਹੜਾ ਸਾਨੂੰ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਚੱਲਣਾ ਪੈ ਰਿਹਾ, ਕਈ ਨਹੀਂ ਚੱਲਦੇ ਇਹ ਉਨ੍ਹਾਂ ਦੀ ਮਰਜ਼ੀ ਹੈ, ਬਟ ਗੱਲ ਇਹ ਆ ਕਿ ਥੋੜੇ ਦਿਨ ਲੱਗਣਗੇ ਇਹ ਮੁੜ ਕੇ ਜਿੱਥੋਂ ਤੱਕ ਤੁਸੀਂ ਸਾਨੂੰ ਫੀਡਬੈਕ ਦਿਓ ਕਲੀਅਰ ਹੋ ਜਾਵੇਗਾ। ਇਹ ਪਹਿਲਾਂ ਵੀ CGMR 1320 AM ਤੇ ਜਦੋਂ ਅਸੀਂ ਹੁੰਦੇ ਸੀ ਕਈਆਂ ਏਰੀਏ ਦੇ ਵਿਚ ਜਿੱਧਰ ਜਦੋਂ ਅਸੀਂ ਕੈਸਲ ਮੋਰ ਵਾਲੇ ਪਾਸੇ ਆਉਂਦੇ ਸੀ ਤਾਂ ਉਥੇ ਡਿਸਟਰਬੈਂਸ ਦੋ ਤਿੰਨ ਤਿੰਨ ਰੇਡੀਓ ਜਿਹੜੇ ਨੇ ਇਕੱਠੇ ਚੱਲ ਪੈਂਦੇ ਨੇ ਕਿਸੇ ਵੇਲੇ, ਇਹ ਕੋਈ ਪਹਿਲੀ ਵਾਰ ਨਹੀਂ ਹੈ, ਇਹ ਪਹਿਲਾਂ ਵੀ ਚੱਲਦੇ ਨੇ। ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਸਾਨੂੰ ਜਿਹੜੀ ਫੀਡਬੈਕ ਦੇ ਰਹੇ ਹੋ ਅਸੀਂ ਆਪਣੇ ਇੰਜੀਨੀਅਰ ਨਾਲ ਦੀ ਨਾਲ ਦੇਈ ਚੱਲੀਏ। ਵੈਸੇ ਧੰਨਵਾਦੀ ਹੋਵਾਂਗੇ ਜੇ ਤੁਸੀਂ ਸਾਡੀ ਜਿਹੜੀ ਓਫੀਸ਼ੀਅਲ ਲਾਈਨ ਆ 4163031515 ਤੇ ਕਾਲ ਕਰਕੇ ਸਾਨੂੰ ਜਿਹੜਾ ਹੈ ਫੀਡਬੈਕ ਦਿਓ ਤੇ ਧੰਨਵਾਦੀ ਹੋਵਾਂਗੇ। ਹਾਂਜੀ
2: ਜੀ,
1: ਆਖਰੀ ਕੁਐਸਚਨ
2: ਮਿੰਟੂ ਜੀ, ਸਿਮ ਦੀ ਦੁਰਵਰਤੋਂ ਤੇ ਹੋਵੇਗੀ 3 ਸਾਲ ਦੀ ਸਜ਼ਾ, ਇਹ ਨਵਾਂ ਲਾਅ ਜਿਹੜਾ ਹੋਣ ਵਾਲਾ, ਕੀ ਕਹਿਣਾ ਚਾਹੋਗੇ?
0: ਸਿਮ ਇੱਕ ਤੇ ਇਹਨਾਂ ਨੇ ਲਿਮਿਟਡ ਕਰ ਦਿੱਤੇ ਆ ਕਿ ਤੁਸੀਂ ਆਪਣੀ ਜ਼ਿੰਦਗੀ ਚ ਮੈਕਸੀਮਮ ਕਿੰਨੇ ਸਿਮ ਖਰੀਦ ਸਕਦੇ ਹੋ।
1: ਅੱਛਾ,
0: ਉਹ ਆਲਰੇਡੀ ਹਾਂਜੀ ਜਿਹੜਾ ਕਾਨੂੰਨ ਆ ਉਹ ਇੰਡੀਆ ਦੇ ਵਿਚ ਲਾਗੂ ਹੈ ਕਿ ਤੁਸੀਂ ਮੈਕਸੀਮਮ ਇੰਨੇ ਸਿਮ ਆਪਦੀ ਲਾਈਫ ਚ ਖਰੀਦ ਸਕਦੇ ਹੋ। ਤਾਂ ਉਹ ਸਿਮ ਵੈਸੇ ਬੰਦੇ ਨੇ ਕਰਨੇ ਵੀ ਕੀ ਆ, ਨੰਬਰ ਤੇ ਇੱਕ ਦੋ ਵਾਰੀ ਲਿਆ ਜਾਂਦਾ ਮੁੜ ਕੇ ਤਾਂ ਕਿਹੜਾ, ਕਿਉਂਕਿ ਜੇ ਕੋਈ ਗਿਰ ਵੀ ਜਾਵੇ ਤਾਂ ਉਹ ਨੰਬਰ ਤੁਹਾਨੂੰ ਦੁਬਾਰਾ ਮਿਲ ਜਾਂਦਾ, ਇਹ ਵੀ ਪ੍ਰਬੰਧ। ਇੱਥੇ ਕੀ ਆ ਕਿ ਹਾਂਜੀ ਇੱਥੇ ਇਹ ਆ ਕਿ ਸਿਮ ਦੀ ਦੁਰਵਰਤੋਂ ਤੇ ਜਿਹੜੀ 3 ਸਾਲ ਦੀ ਸਜ਼ਾ ਉਹ ਕਿਵੇਂ ਆ। ਦਰਅਸਲ ਕੀ ਆ ਕਿ ਜਿਵੇਂ ਹੁਣ ਇੱਕ ਮਾਮਲਾ ਜਿਹੜਾ ਸੀਗਾ ਉਹ ਨਿਕਲ ਕੇ ਆਇਆ ਸੀਗਾ ਬਾਹਰਲੇ ਸੂਬੇ ਝਾਰਖੰਡ ਤੋਂ, ਉੱਥੇ ਕੀ ਕਰਿਆ ਕਿ ਜੋ ਇੱਕ ਬੋਲਦੇ ਆ ਆਪਾਂ ਪੁਆਇੰਟ ਆਫ ਸੇਲ ਹੁੰਦਾ ਜਿਹੜਾ POS, ਕਿ ਉਹਦੇ ਏਜੰਟ ਨੇ ਕੀ ਕੀਤਾ ਕਿ 25 ਸਿਮ ਕਾਰਡ ਜਿਹੜੇ ਆ ਉਹ ਦੂਜਿਆਂ ਦੀ ID ਤੇ ਐਕਟਿਵ ਕਰ ਦਿੱਤੇ। ਠੀਕ ਹੈ ਜੀ, ਅੱਜ ਕੱਲ ਵੈਸੇ ਨਾ ਤੁਹਾਡੇ ਨਾਮ ਤੇ ਕਿੰਨੇ ਇੰਡੀਆ ਚ ਸਿਮ ਚੱਲਦੇ ਆ ਉਹ ਸਰਕਾਰੀ ਪੋਰਟਲ ਬਣੇ ਹੋਏ ਆ ਉੱਥੋਂ ਵੀ ਪਤਾ ਲੱਗ ਜਾਂਦਾ। ਤਾਂ ਗੱਲ ਇਹ ਆ ਕਿ ਇਹ ਜਿਹੜੇ ਟੈਲੀਕਾਮ ਸਰਵਿਸ ਪ੍ਰੋਵਾਈਡਰ ਸੀਗੇ ਇਹਨਾਂ ਦੇ ਨਾਲ ਮਿਲ ਕੇ ਹੀ POS ਏਜੰਟ ਨੂੰ ਹੁਣ ਬਲੈਕ ਲਿਸਟ ਕਰ ਦਿੱਤਾ, ਯਾਨੀ ਸਰਵਿਸ ਪ੍ਰੋਵਾਈਡਰ ਤੇ ਵੀ ਕਾਰਵਾਈ ਤੇ POS ਏਜੰਟ ਤੇ ਵੀ ਕਾਰਵਾਈ ਆ। ਤਾਂ ਗੱਲ ਇਹ ਆ ਕਿ ਇਹ ਜਿਹੜਾ ਮਾਮਲਾ ਹੈ ਇਹ ਆਪਣੇ ਆਪ ਦੇ ਵਿੱਚ ਵਿਲੱਖਣ ਇਸ ਕਰਕੇ ਆ ਕਿਉਂਕਿ ਇਹ ਤੋਂ ਬਾਅਦ ਹੁਣ ਇਹਨਾਂ ਤੇ ਮੁਕੱਦਮਾ ਚੱਲੇਗਾ ਔਰ 50 ਲੱਖ ਰੁਪਏ ਤੱਕ ਵੀ ਜੁਰਮਾਨਾ ਹੋ ਸਕਦਾ, 3 ਸਾਲ ਦੀ ਸਜ਼ਾ ਹੋ ਸਕਦੀ। ਯਾਨੀ ਤੁਸੀਂ ਕਿਸੇ ਦਾ ਦਸਤਾਵੇਜ਼ ਧੋਖਾਧੜੀ ਕਰਕੇ ਜੇਕਰ ਲਾ ਕੇ ਸਿਮ ਹਾਸਲ ਕਰਦੇ ਹੋ ਜਾਂ ਵੇਚਦੇ ਹੋ ਤਦ ਹੁਣ ਇੰਡੀਆ ਦੇ ਵਿੱਚ ਇੱਕ ਇਹਨਾਂ ਨੇ ਪ੍ਰੋਵੀਜ਼ਨ ਲੈ ਆਂਦਾ ਕਿ 3 ਸਾਲ ਦੀ ਕੈਦ ਤੇ 50 ਲੱਖ ਰੁਪਏ ਤੱਕ ਜੁਰਮਾਨਾ ਹੋਵੇਗਾ।
1: ਜਾਂਦੇ ਜਾਂਦੇ ਦੱਸ ਦੋ ਕਿ ਸ਼ਿਵਰਾਜ ਚੌਹਾਨ ਦਾ ਬਿਆਨ ਹੈ ਕਿ ਜੇਕਰ ਬੀਜੇਪੀ ਆਈ ਤਾਂ 6 ਮਹੀਨੇ ਚ ਨਸ਼ਾ ਖਤਮ ਕਰ ਦੇਣ। ਕਿਆ ਬਾਤ!
0: ਦੇਖੋ ਨਸ਼ਾ, ਮੇਰੀ ਗੱਲ ਸੁਣੋ, ਮੈਂ ਤੇ ਆਲਵੇਜ਼ ਕਹਿਣਾ ਹੁੰਦਾ ਕਿ ਤੁਸੀਂ ਮੈਨੂੰ, ਤੁਸੀਂ ਕੈਨੇਡਾ ਰਹਿੰਦੇ ਹੋ, ਮੈਂ ਪੰਜਾਬ ਰਹਿੰਦਾ, ਵਿਚਾਲੇ ਸ਼ਾਇਦ ਕੋਈ ਹਜ਼ਾਰਾਂ ਮੀਲ ਦੀ ਦੂਰੀ ਹੋਏਗੀ। ਤੁਸੀਂ ਕੈਨੇਡਾ ਤੋਂ ਪੰਜਾਬ ਆਉਂਦੇ, ਤੁਸੀਂ ਰਸਤੇ ਚ ਕੋਈ ਇੱਕ ਸਿਟੀ ਕੱਢ ਕੇ ਦਿਖਾ ਦਿਓ ਜਿੱਥੇ ਨਸ਼ਾ ਖਤਮ ਹੈ। ਵੀ ਹਜ਼ਾਰਾਂ ਮੀਲ ਦਾ ਆਪਣਾ ਫਾਸਲਾ ਇਸ ਟਾਈਮ ਆਪਾਂ ਬੋਲ ਰਹੇ
1: ਹਾਂ, ਬਿਲਕੁਲ ਸਹੀ ਗੱਲ ਹੈ।
0: ਤੁਸੀਂ ਕੈਨੇਡਾ ਤੋਂ ਉੱਡਦੇ ਹੋ ਜਹਾਜ਼ ਤੋਂ ਲੈ ਕੇ, ਜਿਸ ਜਹਾਜ਼ ਚ ਬਹਿੰਦੇ ਉੱਥੇ ਵੀ ਦਾਰੂ ਹੁੰਦੀ ਹੈ, ਉਹ ਉਥੋਂ ਲੈ ਕੇ ਜੇ ਤੋੜਦੇ ਹੋ ਤਾਂ ਪੰਜਾਬ ਦੇ ਲੁਧਿਆਣੇ ਅੰਮ੍ਰਿਤਸਰ ਕਿਤੇ ਵੀ ਉਤਰਦੇ ਹੋ, ਰਾਹ ਚ ਜਿੰਨੀਆਂ ਸਿਟੀਜ਼ ਪੈਂਦੀਆਂ ਨੇ ਤੁਸੀਂ ਇੱਕ ਵੀ ਕੱਢ ਕੇ ਦਿਖਾ। ਤਾਂ ਗੱਲ ਇਹ ਹੁੰਦੀ ਹੈ ਕਿ ਇਹਨਾਂ ਨੇ ਹੁਣ ਆਹੀ ਚੀਜ਼ਾਂ ਕਰਨੀਆਂ ਨੇ, ਕਿਉਂਕਿ ਭਾਜਪਾ ਦਾਵਾ ਕਰ ਸਕਦੀ ਹੈ, ਦੂਜੇ ਦਾਵਾ ਕਰਨ ਦੀ ਇੰਨੀ ਹਿੰਮਤ ਹੀ ਨਹੀਂ ਰੱਖਦੇ, ਕਿਉਂਕਿ ਉੱਥੇ ਹੰਡੇ ਗਏ, ਉੱਥੇ ਲੋਕਾਂ ਨੇ ਹੰਡਾ ਲਏ ਆ। ਹੁਣ ਇਹ ਕਹਿ ਸਕਦੇ ਆ ਕਿਉਂਕਿ ਅੱਗੇ ਕੈਪਟਨ ਨੇ ਕਿਹਾ ਮੈਂ 4 ਹਫ਼ਤਿਆਂ ਚ ਐਂ ਕਰ ਦੂ, ਕੇਜਰੀਵਾਲ ਨੇ ਕਿਹਾ ਸੀ 4 ਕੁ ਮਹੀਨਿਆਂ ਚ ਅਸੀਂ ਐਂ ਕਰ ਦਿਆਂਗੇ। ਤਾਂ ਹੁਣ ਬੋਲ ਕੌਣ ਸਕਦਾ? ਕੱਲਾ ਭਾਜਪਾ ਵਾਲਾ ਸੈੱਟ ਕਿ ਹਾਂ ਭਾਈ ਅਸੀਂ ਨਸ਼ਾ ਖਤਮ ਕਰ ਦਿਆਂਗੇ। ਤੇ ਇਹਨਾਂ ਨੂੰ ਪੁੱਛੋ ਕਿ ਜੇ ਨਸ਼ਾ ਖਤਮ ਹੀ ਹੁੰਦਾ ਹੈ।
4: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।

Keep it on the voice of the city. CJMR 1320.

ਪੁੱਟਦਾ ਏ ਜੱਟ ਪਿੱਲੋ ਤੇਰੇ ਸ਼ਹਿਰ ਨੀ ਐਂਟੀਆਂ ਦੇ ਗਿੱਟਿਆਂ ਚ ਮਾਰਾ ਫੈਰ ਨੀ ਜਿੱਥੇ ਜਿੱਥੇ ਗੱਲ ਚੱਲੇ ਸਾਡੇ ਜ਼ੋਰ ਦੀ ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ ਕਿਉਂ ਵਰਡ

0: Your home for community. CJMR 1320.
1: ਬੜੇ ਚਿਰਾ ਬਾਅਦ ਸਾਡੇ ਜਾਨੀ ਯਾਰ ਮਿਲੇ ਨੇ ਪਰ ਅਸੀਂ ਸੋਚਿਆ ਚਾਰ ਪਿਆਰ ਦੀਆਂ ਗੱਲਾਂ ਕਰ ਲਈਏ ਕਿਉਂਕਿ ਫੇਰ ਇਹਨਾਂ ਨੇ ਬੜੀ ਦੂਰ ਚਲੇ ਜਾਣਾ ਇੱਕ ਨੇ

ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਆ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

0: ਸਾਂ ਤੇਰੇ ਬਾਪੂ ਦਾ ਜੋ ਹਾਲ ਹੋਇਆ ਸਾਰੀ ਦੁਨੀਆਂ ਨੂੰ ਕਿੰਨਾ ਦੁੱਖ ਲੱਗਾ ਜੋ ਇਸ ਪਰਿਵਾਰ ਦੇ ਨਾਲ ਹੋਇਆ। ਆਰਪੀ ਸਿੱਧੂ।
1: You're listening to CJMR 1320, the voice of the city.
2: This is CJMR AM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.

0: Your home for community. CJMR 1320.
1: Yeah, baby.

जनरल मैनेजर उन्होंने फोन हमें जाकर दिया, जनरल डायर।

This is CJMR 1320, the voice of the city.

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने बेसन पिस्ता रसगुल्ले और जस्ट $5 पर पाउंड तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने 2 इन ब्रैम्पटन 1850 एल्बन रोड ईटोबी को वधेरे जानकारी ले कॉल करो 416-213-1165 ते 416-1165
1: ਕੀ ਤੁਸੀਂ ਆਪਣੇ ਘਰ ਵਿਚਲੇ ਆਈ ਪੀ ਟੀ ਵੀ ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪਾਕਿਸਤਾਨੀ ਚੈਨਲ ਫਿਲਮਾਂ ਸੀਰੀਅਲ ਡਰਾਮੇ ਨਿਊਜ਼ ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475558 ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ ਇਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ ਫਰਿੱਜ ਸਟੋਵ ਡਿਸ਼ਵਾਸ਼ਰ ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ ਟਾਪ ਚੋਇਸ ਇਲੈਕਟ੍ਰੋਨਿਕਸ 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ ਨੰਬਰ 905-799-0045 9057-99-0045 ਟਾਪ ਚੋਇਸ ਇਲੈਕਟ੍ਰੋਨਿਕਸ
2: ਵਾਹ ਗਿੱਲ ਸਾਹਿਬ ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ ਉੱਪਰੋਂ ਇੰਨੀ ਸਾਰੀ ਐਨਰਜੀ ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ
3: ਓ ਯਾਰ ਕਾਵਿਆ ਹੋਮੋ ਕੇਅਰ ਹੋਮੋਪੈਥੀ ਫੋਰ ਬੈਟਰ ਹੈਲਥ
4: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ ਬਿਮਾਰੀ ਭਾਵੇਂ ਕੋਈ ਵੀ ਹੋਵੇ ਕਾਲ ਕਰੋ
5: 6477602779 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ ਯੂਨਿਟ 104 ਬ੍ਰੈਂਪਟਨ
6: घर होवे या ऑफिस ड्राइववे या पार्किंग लॉट्स शॉपिंग सेंटर या इंस्टीट्यूट पाथवेज पेविंग ले परफेक्ट है कैलिडन पेविंग
7: एक्सेस रैंप्स एक्सकावेशन ग्रेडिंग रीसर्फेसिंग ओवरले फार्म ड्राइववे पेविंग ए सब कर देने आज ही कांटेक्ट करो जसबल नु इट्स 416-818-8900
6: और विजिट www.calidonpaving.com
8: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ
9: ਹੋ ਜੀ ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀ ਆ ਤਾਂ ਤਿਆਰੀਆਂ ਦੀ ਕੋਈ ਟੈਂਸ਼ਨ ਹੀ ਨਹੀਂ
10: ਇਹਨਾਂ ਕੋਲ ਟੈਂਟ ਟੇਬਲ ਚੇਅਰ ਐਲਈਡੀ ਡਾਂਸ ਫਲੋਰ ਫਲਾਵਰ ਐਂਡ ਡੈਕੋਰੇਸ਼ਨਸ 360 ਡਿਗਰੀ ਕੈਮਰਾ ਸਭ ਕੁਝ ਮਿਲੇਗਾ ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ
9: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 6477-708-0079
11: 6477-708-0079 This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.

0: ਫੇਰ ਹੁਣ ਭੁੱਲਿਓ ਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 416-433-9191
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਸ਼ਹਿਰ ਦੀ ਆਵਾਜ਼ ਦਿਲਾਂ ਦੀ ਪੁਕਾਰ ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320 CJMR
2: 1320 ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰਕਸ ਦਿਲ ਦੇ ਵਿੱਚ ਲੁੱਟ ਸਫਿਰਣ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟ ਸਫਿਰਣ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।

0: ਸੱਚ ਸਵੇਰਾ ਲੱਭਦਾ ਫਿਰਦਾ ਰਾਤਾਂ ਵਿੱਚ, ਝੂਠ ਹਨੇਰੇ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਬੈਠੇ ਘਾਤਾਂ ਵਿੱਚ, ਸੱਚ ਸਵੇਰਾ ਲੱਭਦਾ ਫਿਰਦਾ ਰਾਤਾਂ ਵਿੱਚ, ਝੂਠ ਹਨੇਰੇ ਥਾਂ ਥਾਂ ਥਾਂ ਬੈਠੇ ਘਾਤਾਂ ਵਿੱਚ, ਸਾਖੀ ਖਿੜਦੇ ਸਾਰੇ ਫੁੱਲ ਕਿਉਂ ਝੌਂਗੇ ਨੇ, ਕਿਸਨੇ ਭਰਿਆ ਯਾਰ ਇਨ੍ਹਾਂ ਬਰਸਾਤਾਂ ਵਿੱਚ। ਸੱਚ ਸਵੇਰਾ ਲੱਭਦਾ ਫਿਰਦਾ ਰਾਤਾਂ ਵਿੱਚ, ਝੂਠ ਹਨੇਰੇ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਬੈਠੇ ਘਾਤਾਂ ਵਿੱਚ, ਸਾਖੀ ਖਿੜਦੇ ਸਾਰੇ ਫੁੱਲ ਕਿਉਂ ਝੌਂਗੇ ਨੇ, ਕਿਸਨੇ ਭਰਿਆ ਯਾਰ ਇਨ੍ਹਾਂ ਬਰਸਾਤਾਂ ਵਿੱਚ, ਉਹਨੇ ਖੁਸ਼ੀਆਂ ਆਪਣੀ ਝੋਲੀ ਪਾਈਆਂ ਨੇ, ਉਹਨੇ ਖੁਸ਼ੀਆਂ ਆਪਣੀ ਝੋਲੀ ਪਾਈਆਂ ਨੇ, ਸਾਨੂੰ ਦਿੱਤੇ ਅਥਰੂ ਪਿਆਰ ਸੁਗਾਤਾਂ ਵਿੱਚ, ਰਹੇ ਇਮਾਨ ਸਲਾਮਤ ਤਾਂ ਗੱਲ ਬਣਦੀ ਏ, ਰਹੇ ਇਮਾਨ ਸਲਾਮਤ ਤਾਂ ਗੱਲ ਬਣਦੀ ਏ, ਦਿਲ ਦਾ ਕਾਬਾ ਘਿਰਿਆ ਲਾਤ ਮਨਾਤਾਂ ਵਿੱਚ, ਢੈ ਢੈ ਢੈ ਢੈ ਢੈ ਢੈ ਕੇ ਅਸਵਾਰ ਤਰਬ ਜੀ ਹੁੰਦੇ ਨੇ, ਸੁਗੜ ਜੀਵਨ ਬਾਜੀ ਜਿੱਤਦੇ ਮਾਤਾਂ ਵਿੱਚ ਮਾਤਾਂ ਵਿੱਚ। ਤਰਬ ਅਹਿਮਦ ਸਦੀਕੀ ਸਾਹਿਬ ਨੇ ਇਹਨਾਂ ਸਤਰਾਂ ਦੇ ਲੇਖਕ। ਮੈਂ ਹਾਂ ਤੁਹਾਡਾ ਦੋਸਤ ਹੋਸਟ ਦਰਬਾਰ ਸਿੰਘ ਚਾਵਲਾ। ਸੱਜਰੀ ਸਵੇਰ ਦੀ ਮਹਿਫਲ ਲੈ ਕੇ ਰੰਗਲਾ ਪੰਜਾਬ ਦੀ ਇਹ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ, ਤੇ ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ, ਜਿਹਦੇ ਵਿੱਚ ਮੇਰਾ ਸਾਥ ਦੇਣ ਲਈ ਪੰਜਾਬ ਤੋਂ ਹਾਜ਼ਰ ਹੋਣਗੇ ਸਰਦਾਰ ਜਸਵੀਰ ਸਿੰਘ ਜੀ ਪੱਟੀ। ਮੇਰੇ ਪਾਸ ਖਬਰਾਂ ਨੇ, ਪੰਜਾਬ ਤੋਂ ਰੀਮਾ ਗੁਗਲਾਨੀ ਜੀ ਖਬਰਾਂ ਪੇਸ਼ ਕਰਨਗੇ, ਅਰਸ਼ ਚਾਵਲਾ ਆਪਣੇ ਅੰਦਾਜ਼ ਨਾਲ ਹਾਜ਼ਰ ਹੋਣਗੇ, ਰਣਜੀਤ ਰਾਣਾ ਜੀ ਜਗਰਾਉਂ ਤੋਂ ਹਾਜ਼ਰ ਹੋਣਗੇ। ਕੁੱਲ ਮਿਲਾ ਕੇ ਕੋਸ਼ਿਸ਼ ਕੀਤੀ ਹੈ ਦੇਸ਼ ਵਿਦੇਸ਼ ਦੀਆਂ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੀਆਂ ਖਬਰਾਂ ਤੁਹਾਡੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿਚ ਕੀਤੀਆਂ ਜਾਣਗੀਆਂ। ਲੋਕਲ ਨੰਬਰ ਨੇ 647-1320-6479-1013-20, ਅਮਰੀਕਾ 641-741-1919। ਇਨ੍ਹਾਂ ਨੰਬਰਾਂ ਤੇ ਦੋਨਾਂ ਕੰਟਰੀਆਂ ਸੁਣ ਸਕਦੇ ਹੋ। ਵਰਲਡ ਵਾਈਡ ਰੰਗਲਾ ਪੰਜਾਬ ਅਤੇ CJMR 1320 ਦਾ ਐਪ ਡਾਊਨਲੋਡ ਕਰਕੇ ਸੁਣ ਸਕਦੇ ਹੋ, ਅਤੇ IPTV ਬਾਕਸ ਤੇ ਤੁਸੀਂ ਦੇਖ ਸੁਣ ਰਹੇ ਹੋ। ਮਿਹਰਬਾਨੀ, ਸਰਵਿਸ 12 ਮਹੀਨਿਆਂ ਦਾ $100 ਤੇ 2 ਦਿਨ ਦਾ ਟ੍ਰਾਇਲ ਫ੍ਰੀ ਲੈਣ ਲਈ ਤੁਸੀਂ ਕਾਲ ਕਰ ਸਕਦੇ ਹੋ 647-554-5598-6475545859। YouTube, Facebook ਰਾਹੀਂ ਸੁਣ ਰਹੇ ਹੋ ਤੇ ਹੋਰ ਵੀ ਬਹੁਤ ਸਾਰੇ ਮਾਧਿਅਮ ਨੇ ਜਿਨ੍ਹਾਂ ਬਾਰੇ ਤੁਹਾਨੂੰ ਅਰਸ਼ ਡਿਟੇਲ ਦੇ ਵਿਚ ਦੱਸਣਗੇ। ਸਟੂਡੀਓ ਦੇ ਵਿਚ 905-813-1320। ਕੱਲ ਸਕਾਰਬਰੋ ਮਾਰਖਮ ਦੇ ਪਾਸੇ ਜਾਣ ਦਾ ਮੌਕਾ ਲੱਗਾ ਤੇ ਸਕਾਰਬਰੋ ਮਾਰਖਮ ਦੀਆਂ ਭੀੜੀਆਂ ਗਲੀਆਂ ਦੇ ਵਿਚ ਵਿਚਰਨ ਦਾ ਮੌਕਾ ਲੱਗਾ ਤੇ ਉਥੇ ਵੀ ਟੱਲੇ ਵਾਂਗੂ ਜਿਵੇਂ ਤੁਸੀਂ ਸਾਨੂੰ ਆਪਣੀ ਫੀਡਬੈਕ ਦਿੱਤੀ ਸੀ ਟਣਕ ਰਿਹਾ ਸੀ ਇਹ ਪ੍ਰੋਗਰਾਮ। ਜਿੱਥੇ ਦਿਲ ਬਾਗ ਬਾਗ ਹੋ ਰਿਹਾ ਸੀ ਉਥੇ ਅੱਛਾ ਵੀ ਲੱਗ ਰਿਹਾ ਸੀ ਕਿ ਇਨ੍ਹਾਂ ਗਲੀਆਂ ਦੇ ਵਿਚ ਕਦੇ CJMR 1320 ਪਹਿਲਾਂ ਤੁਸੀਂ ਸਾਨੂੰ ਸ਼ਿਕਾਇਤਾਂ ਕਰਦੇ ਹੁੰਦੇ ਸੀ ਕਿ ਯਾਰ ਸੁਣਦੇ ਆ ਸੁਣਾਈ ਨਹੀਂ ਦਿੰਦਾ, ਪਰ ਅੱਜ ਖੁਸ਼ੀ ਇਸ ਗੱਲ ਦੀ ਹੈ ਕਿ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਸੈਂਟ ਕੈਥਰੀਨ ਤੋਂ ਇਲਾਵਾ ਇਧਰ ਆ ਜਾਓ ਤੁਸੀਂ ਮੇਜਰ ਮੈਕ, ਕਿੰਗ ਸਿਟੀ, ਬੈਰੀ ਸਾਈਡ, ਔਸ਼ਵਾ, ਸਕਾਰਬਰੋ, ਮਾਰਖਮ, ਕੱਲ ਮੈਂ ਖੁਦ ਜਾ ਕੇ ਆਇਆ, ਪਿਕਰਿੰਗ, ਏਜੈਕਸ ਅਤੇ ਗੋਲਫ ਆਦਿ ਤੋਂ ਫੋਨ ਕਾਲਸ ਆਉਣੇ। ਇਹ ਕਮਿਊਨਿਟੀ ਲਈ ਸਾਡੇ ਇਸ ਨਵੇਂ ਟੈਵਰ ਜਿਹਦੇ ਵਿਚ ਸਾਡੀ ਕੈਪਟਨ ਬਲ ਹੁਣਾ ਨੇ ਐਨ ਉਹ ਕਹਿੰਦੇ ਯਾਰੀ ਯੱਟ ਦੀ ਤੂਤ ਦਾ ਮੋਸ਼ਾ ਕਦੇ ਨਾ ਵਿਚਾਲਿਓ ਟੁੱਟਦੀ, ਡਟ ਕੇ ਸਾਡਾ ਸਾਥ ਦਿੱਤਾ। ਅਸੀਂ ਉਨ੍ਹਾਂ ਦੇ ਵੀ ਧੰਨਵਾਦੀ ਹਾਂ, ਸਾਡੇ ਦੋਸਤਾਂ ਮਿੱਤਰਾਂ ਸਨੇਹਾਂ ਦੇ ਧੰਨਵਾਦੀ ਹਾਂ ਜਿਹੜੇ ਸਾਡੀ ਬੈਕਬੋਨ ਬਣ ਕੇ ਵਿਚ ਰਹੇ ਹਨ। ਇਹ ਸੂਰਜ ਚੜ ਚੁੱਕਾ ਹੈ, ਕੁਝ ਪਲੀਆਂ ਪੁਲੀਆਂ ਵਿਛਾਉਣ ਦੀ ਅੱਗੇ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅੱਜ ਕੱਲ੍ਹ ਸੂਰਜ ਜਦੋਂ ਚੜ ਜਾਂਦਾ ਹੈ ਤਾਂ ਫਿਰ ਤਪਸ਼ ਉਹਦੀ ਜਿਹੜੀ ਹੈ ਸਭ ਕੁਝ ਸਾੜ ਕੇ ਸਵਾਹ ਕਰ ਦਿੰਦੀ ਹੈ। ਸੋ ਇਹ ਸੂਰਜ ਉਦੇ ਹੋ ਚੁੱਕਾ ਹੈ। 70 ਸਾਲ ਤੋਂ ਚੱਲਦਾ ਹੋਇਆ ਇਹ ਪ੍ਰੋਗਰਾਮ ਕੁਝ ਸਮੇਂ ਲਈ ਰੁਕਾਵਟ ਆਈ ਰੁਕਿਆ, ਪਰ ਕਦੇ ਸੋਚਿਆ ਨਹੀਂ ਸੀ ਕਿ ਇਹਦੀਆਂ ਚਾਬੀਆਂ ਲੈ ਕੇ ਵਾਪਸ ਆਵਾਂਗੇ। ਸੋ ਸਟੂਡੀਓ ਦੇ ਵਿਚ ਨੰਬਰ ਨੇ 905-813-1320, 905-813-1320। ਰਾਤ ਦੇ ਇਹਦੀ ਜਿਹੜੀ ਹੈ ਸਾਡੀ ਜਿਹੜੀ ਰੇਂਜ ਹੈ ਉਹਦੇ ਉੱਤੇ ਸਾਨੂੰ ਅਜੇ ਤੁਹਾਡੇ ਵੱਲੋਂ ਜਿਹੜੀਆਂ ਇਨਫੋਰਮੇਸ਼ਨ ਜਾਂ ਜਿਹੜੀ ਫੀਡਬੈਕ ਦਿੱਤੀ ਜਾ ਰਹੀ ਹੈ ਉਹ ਤੇ ਸਾਡੇ ਇੰਜੀਨੀਅਰ ਲੱਗੇ ਹੋਏ ਨੇ, ਕਿਉਂਕਿ ਟਾਵਰ ਦੀ ਇੱਕ ਤੋਂ ਦੂਜੀ ਜਗ੍ਹਾ ਤੇ ਮੂਵ ਹੋਣ ਕਰਕੇ ਕੁਝ ਨਾ ਕੁਝ ਕਈਆਂ ਇਲਾਕਿਆਂ ਦੇ ਵਿਚ ਪਹਿਲਾਂ ਨਹੀਂ ਸੀ ਸੁਣਾਈ ਦਿੰਦਾ, ਉਥੇ ਹੁਣ ਇਹ ਸੁਣਾਈ ਦਿੰਦਾ, ਤੇ ਕਈਆਂ ਇਲਾਕਿਆਂ ਦੇ ਵਿਚ ਪਹਿਲਾਂ ਇਹ ਸੁਣਾਈ ਦਿੰਦਾ ਸੀ, ਉਥੇ ਘੱਟ ਸੁਣਾਈ ਦੇਵੇਗਾ। ਸੋ ਕੁਛ ਨਾ ਕੁਛ ਤਾਂ ਥੋੜਾ ਬਹੁਤਾ ਸਾਨੂੰ ਜਿਹੜਾ ਹੈ ਉਹ ਸਬਰ ਕਰਨਾ ਹੀ ਪਵੇਗਾ, ਪਰ ਸਾਡੇ ਇੰਜੀਨੀਅਰ ਸਾਨੂੰ ਦੱਸ ਰਹੇ ਨੇ ਕਿ ਜਦੋਂ ਪਾਠ ਆ ਗਿਆ ਲੱਗ ਗਿਆ ਥੋੜੀ ਦੇਰੀ ਹੈ ਤਾਂ ਫਿਰ ਹੋ ਸਕਦਾ ਹੈ ਕਿ ਤੁਹਾਨੂੰ ਰਾਤ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਥੋੜੀ ਬਹੁਤੀ ਕਸਰ ਹੈ ਉਹ ਨਿਕਲ ਜਾਵੇ। ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਫੀਡਬੈਕ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਕਿਸੇ ਨੇ ਆਪਣਾ ਪ੍ਰੋਗਰਾਮ ਬੀਤੀ ਰਾਤ ਵੀ ਅਸੀਂ ਸਾਂਝਾ ਕੀਤਾ ਸੀ, ਸਾਨੂੰ ਬਹੁਤ ਸਾਰੀਆਂ ਫੋਨ ਕਾਲਸ ਆਫ ਦੇ ਆਉਂਦੀਆਂ ਨੇ, ਸਾਡੇ ਮੋਢਿਆਂ ਤੇ ਜ਼ਿੰਮੇਵਾਰੀ ਬੜੀ ਵੱਡੀ ਹੈ। ਅਸੀਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਤੇ ਇਸ ਮਾਧਿਅਮ ਦੇ ਰਾਹੀਂ ਤੁਹਾਨੂੰ ਆਪਣੇ ਗਵਾਹ ਬਣਾਉਣਾ ਚਾਹੁੰਦੇ ਹਾਂ। ਗਵਾਹ ਇਸ ਕਰਕੇ ਕਿ ਜਦੋਂ ਸਾਨੂੰ ਕੱਢ ਦਿੱਤਾ ਸੀ ਨਾ ਆਪਣੇ ਟੈਲੀਵਿਜ਼ਨ ਸਰਵਰ ਦੇ ਵਿੱਚੋਂ ਕਿਸੇ ਨੇ, ਤਾਂ ਅਸੀਂ ਇੱਕ ਮਹੀਨਾ ਹੱਥ ਜੋੜੇ ਬੇਨਤੀਆਂ ਕੀਤੀਆਂ, ਭਾਈ ਸਾਡਾ ਕੀ ਕਸੂਰ ਹੈ, ਸਾਨੂੰ ਕਿਉਂ ਕੱਢ ਦਿੱਤਾ, ਸਾਡੇ ਵਿਚਾਰ ਸਾਨੂੰ ਦੱਸ ਦਿਓ, ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਉਹ ਟਟੀਰੀ ਸਮਝਦੀ ਸੀ ਕਿ ਮੈਂ ਲੱਤਾਂ ਤਾਂ ਕੀਤੀਆਂ, ਸਮਾਨ ਨੂੰ ਮੈਂ ਥੰਮਿਆ। ਇੱਕ ਮਹੀਨੇ ਬਾਅਦ ਫਿਰ ਅਸੀਂ ਜਿਹੜੇ $15, $20, $18 ਜਿਹੜੇ ਲੋਕ ਲੂਕ ਵੀ ਲਾ ਕੇ ਤੁਹਾਨੂੰ ਡੱਬੇ ਵੇਚਦੇ ਸੀ, ਤੁਹਾਡੇ ਨਾਲ ਧੱਕਾ ਕਰਦੇ ਸੀ, ਪੈਸੇ ਵੀ ਲੈ ਲਏ, ਲੋਕ ਵੀ ਲਾ ਤਾ ਕਿ ਹਰ ਸਾਲ ਬਾਅਦ $25, $18, $20 ਸਾਨੂੰ ਦਿਓ, ਉਹੀ ਮੁੜ ਕੇ ਵੀ ਆਪਾਂ ਪੜਨੇ ਪਾਏ ਨੇ $10 ਤੇ। ਹੁਣ ਵੇਖ ਲਓ ਤੁਸੀਂ ਚਾਰ ਚੁਫੇਰੇ $10 ਲੱਗਾ ਹੋਇਆ ਨਾ ਸਾਰੇ ਪਾਸੇ। ਇਹ ਕ੍ਰੈਡਿਟ ਵੀ ਸਾਡੇ ਸਰੋਤਿਆਂ ਦੇ ਦਰਸ਼ਕਾਂ ਦੇ ਅਸੀਂ ਆਪ ਨਹੀਂ ਲੈਂਦੇ, ਤੁਹਾਡੇ ਸਿਰ ਤੇ ਜਾਂਦਾ ਕਿ $10 ਫਾਇਦਾ ਤੇ ਤੁਹਾਡਾ ਹੀ ਹੋਇਆ ਨਾ ਆਖਰ ਐਂਡ ਤੇ। ਜਿਹੜੇ ਮੋਢਿਆਂ ਥਾਨੀ ਥੁੱਕਦੇ ਕਿ ਸਾਡੇ ਸਰਵਰ ਕਦੇ ਬੰਦ ਨਹੀਂ ਹੋ ਸਕਦੇ ਜੀ, ਬਲਾ ਬਲਾ ਬਲਾ, ਜਦੋਂ ਆ ਇੰਟਰਨੈਟ ਹੀ ਸਰਵਿਸ ਉੱਡ ਗਈ ਪਿੱਛੋਂ ਤੇ ਭਾਜਣਾ ਪਈਆਂ ਸਾਰਿਆਂ ਨੂੰ। ਸੋ ਇਸ ਕਰਕੇ ਅਸੀਂ ਪਹਿਲੇ ਦਿਨ ਤੋਂ ਹੀ ਇਹ ਸਰਵਿਸ ਵੀ ਦੇਣ ਲੱਗੇ, ਕਿਹਾ ਸੀ ਵੀ ਕਿਤੇ ਵਿਘਨ ਆ ਸਕਦਾ ਭਾਈ, ਵਰੇ ਸ਼ਮਾਈ ਕਿਤੇ ਇਹ ਟਪਲਾ ਖਾ ਸਕਦਾ। ਸੋ ਇਸੇ ਤਰ੍ਹਾਂ ਹੀ ਇਹ ਜਿਹੜਾ IPTV ਬਾਕਸ ਦੀ ਸਰਵਿਸ ਹੈ ਉਹਦੇ ਵਿੱਚ ਵੀ ਅਸੀਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ, ਤੇ ਜਿਹੜਾ ਸਾਡਾ ਟਾਵਰ ਹੈ ਜੋ ਇੱਕ ਤੋਂ ਦੂਜੀ ਜਗ੍ਹਾ ਤੇ ਮੂਵ ਹੋਇਆ ਉਹਦੇ ਵਿੱਚ ਕੁਝ ਖਾਮੀਆਂ ਰਹਿਣਗੀਆਂ ਹਮੇਸ਼ਾ ਹੀ, ਉਹ ਵੀ ਅਸੀਂ ਜਿਹੜਾ ਹੈ ਆਪ ਜੀ ਕੋਲ ਪਹਿਲਾਂ ਹੀ ਖਿਮਾ ਮੰਗ ਲੈਂਦੇ ਹਾਂ। ਫਿਰ ਵੀ ਤੁਹਾਡੀ ਫੀਡਬੈਕ ਬੜੀ ਜ਼ਰੂਰੀ ਹੈ। ਸਟੂਡੀਓ ਦਾ ਨੰਬਰ ਹੈ ਫੀਡਬੈਕ ਦੇਣ ਲਈ 416-303-1515, 416-303-1515। ਤੇ ਗਵਾਹ ਇਸ ਕਰਕੇ ਤੁਹਾਨੂੰ ਬਣਾ ਰਹੇ ਹਾਂ ਕਿ ਜੇ ਕੱਲ ਨੂੰ ਕੋਈ ਵੀਰ ਮਿੱਤਰ ਕਵੇ ਕਿ ਤੁਸੀਂ ਫਲਾਣੇ ਸੱਜਣਾ ਨੂੰ ਸਮਾਂ ਕਿਉਂ ਨਹੀਂ ਦਿੱਤਾ, ਸਾਡੇ ਦਰਵਾਜ਼ੇ ਖੁੱਲੇ ਨੇ। ਜਿਹੜਾ ਕੰਟਰੈਕਟ ਸਾਈਨ ਕਰ ਗਿਆ, ਜਿਹਨੇ ਆਪਣੀ ਸੀਟ ਬੁੱਕ ਕਰ ਲਈ, ਟਾਈਮ ਸਲੋਟ ਬੁੱਕ ਕਰ ਲਏ, ਕਿਉਂਕਿ ਸਾਡੀ ਜਿਹੜੀ ਇਹ ਹੁਣ ਸਮਝ ਲਓ ਕਿ ਜਿਹੜੀ ਟੈਸਟਿੰਗ ਪੀਰੀਅਡ ਹੈ ਆਲਮੋਸਟ ਓਵਰ ਹੋਣ ਵਾਲਾ, ਤੇ ਉਦੋਂ ਬਾਅਦ ਖਰਚਿਆਂ ਦੀ ਪੰਡ ਸਾਡੇ ਤੇ ਪੈਣੀ ਹੈ। ਸਾਡੇ ਲਈ ਤਾਂ ਸਾਰੇ ਹੀ ਮੁਬਾਰਕ ਨੇ, ਜਿਹੜਾ ਆ ਗਿਆ ਮੋਸਟ ਵੈਲਕਮ ਹੈ, ਜਿਹੜਾ ਆਪਣੀ ਸੀਟ ਤੇ ਬੈਠਣਾ ਚਾਹੁੰਦਾ ਮੋਸਟ ਵੈਲਕਮ ਹੈ, ਜਿਹੜਾ ਰਹਿ ਗਿਆ ਸੋ ਰਹਿ ਗਿਆ, ਜਿਹੜਾ ਚੜ ਗਿਆ ਸੋ ਚੜ ਗਿਆ ਵਾਲੀ ਗੱਲ ਹੋਣੀ ਹੈ। ਕੁਝ ਸਾਡੀਆਂ ਮਜਬੂਰੀਆਂ ਵੀ ਤੁਸੀਂ ਹੁਣ ਗਵਾਹ ਬਣ ਜਾਇਓ, ਅਸੀਂ ਓਪਨ ਸਦਾ ਦਿੱਤਾ ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪੁਰਤਗੀਜ਼, ਇਟਾਲੀਅਨ, ਸਪੈਨਿਸ਼, ਕੋਈ ਵੀ ਲੈਂਗੁਏਜ ਦੇ ਵਿੱਚ ਕਿਸੇ ਨੇ ਵੀ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ, ਸਟੇਟ ਆਫ ਦੀ ਆਰਟ ਸਟੂਡੀਓ ਮਿਲੇਗਾ ਸਾਡੇ ਵੱਲੋਂ ਪੂਰੀ ਐਨ ਤਨ ਮਨ ਧਿਆਨ ਦੇ ਨਾਲ ਸਟੂਡੀਓ ਤਿਆਰ ਕੀਤਾ ਜਾ ਰਿਹਾ। ਸਮਝ ਲਓ ਕਿ ਜੋ ਪੱਲੇ ਹੈ ਪਾਕਟ ਖਾਲੀ ਕਰਕੇ ਸਾਰਾ ਕੁਝ ਠੋਕ ਦਿੱਤਾ, ਤੁਹਾਡੇ ਵਿਸ਼ਵਾਸ, ਤੁਹਾਡੇ ਪਿਆਰ, ਤੁਹਾਡੇ ਮੁਹੱਬਤ, ਤੁਹਾਡੇ ਵੱਲੋਂ ਜੋ ਇੱਜ਼ਤ ਦਿੱਤੀ ਹੈ ਕਿ ਤੁਸੀਂ ਗਾਂ ਵੀ ਸਾਨੂੰ ਮਾਣ ਸਨਮਾਨ ਦਿਓਗੇ। ਪੂਰਾ ਫੁੱਲੀ ਲੋਡਡ ਸਟੇਟ ਆਫ ਦੀ ਆਰਟ ਸਟੂਡੀਓ ਹੋਵੇਗਾ, ਪੋਡਕਾਸਟ ਰੂਮ ਵੀ ਤੁਹਾਨੂੰ ਦਿੱਤਾ ਜਾਵੇਗਾ, ਤੁਹਾਡੇ ਮਹਿਮਾਨ ਸਟੂਡੀਓ ਦੇ ਵਿੱਚ ਆ ਕੇ ਬੈਠਣਗੇ ਤੇ ਮਹਿਸੂਸ ਕਰਨਗੇ ਕਿਸੇ ਰੇਡੀਓ ਸਟੇਸ਼ਨ ਤੇ ਆਏ ਹਾਂ, ਇਹ ਸਾਡਾ ਤੁਹਾਡੇ ਨਾਲ ਵਾਅਦਾ। ਬਾਕੀ ਖਾਮੀਆਂ ਆਪਾਂ ਰਲ ਕੇ ਦੂਰ ਕਰਾਂਗੇ। ਸਟੂਡੀਓ ਦੇ ਵਿੱਚ ਅਰਸ਼ ਇਸ ਸਾਰੇ ਸੇਲਸ ਮੈਨੇਜਰ ਦੇ ਤੌਰ ਤੇ ਤੁਹਾਡੇ ਨਾਲ ਵਿੱਚ ਰਹੇ ਹਨ, ਓਪਨ ਉਹਨਾਂ ਦੇ ਡਿਸੀਜਨ ਨੇ, ਮੈਂ ਸਿਰਫ ਉਹਨਾਂ ਦੀ ਮਦਦ ਕਰ ਰਿਹਾ ਥੋੜੀ ਬਹੁਤੀ। ਜੇਕਰ ਤੁਸੀਂ ਕਾਲ ਕਰਨਾ ਚਾਹੋ 416-303-1515, 416-303-1515 ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਖਬਰਾਂ ਪੇਸ਼ ਕਰਾਂ, ਜਿਸ ਨੂੰ ਸਪਾਂਸਰ ਕਰਨਗੇ ਲੋਟਸ ਫਿਰਨ ਹੋਮ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਂਦਾ ਤੁਸੀਂ ਉਸ ਦੀਆਂ ਅੰਤਮ ਰਸਮਾਂ ਲਈ 647-547-5881 ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪੂਰੇ ਪ੍ਰਬੰਧਾਂ ਵਾਸਤੇ ਤੁਸੀਂ ਉਨ੍ਹਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਟਿਕਟ ਬੁੱਕ ਕਰਨ ਤੋਂ ਪਹਿਲਾਂ ਆਪਣੇ ਪਾਸਪੋਰਟ ਨੂੰ ਚੱਕੋ ਅਤੇ ਵੀਜ਼ਾ ਵੇਖੋ ਵੈਲਿਡ ਹੈ, ਪਾਸਪੋਰਟ ਤੁਹਾਡਾ ਵੈਲਿਡ ਹੈ ਫਿਰ ਟਿਕਟ ਬੁੱਕ ਕਰਵਾਓ। ਟੋਰਾਂਟੋ ਟੂ ਦਿੱਲੀ 92-1060, ਰਿਟਰਨ 2340, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 92-1285, ਰਿਟਰਨ ਤੁਹਾਨੂੰ ਮਿਲ ਜਾਣੀ ਹੈ 1580 ਦੀ। ਟੋਰਾਂਟੋ ਟੂ ਕਰਾਚੀ 92-1190, ਰਿਟਰਨ ਹੈਗੀ ਆ ਜੀ 2100 ਦੀ। ਟੋਰਾਂਟੋ ਟੂ ਇਸਲਾਮਾਬਾਦ 92-1225, ਰਿਟਰਨ 2070 ਦੀ ਹੈ। ਮੈਕਸੀਕੋ ਦਾ ਪੈਕੇਜ ਤੁਹਾਨੂੰ ਮਿਲੇਗਾ 1060 ਦਾ ਤੇ ਡੋਮਿਨਿਕਨ ਰਿਪਬਲਿਕ 1145। ਓਸੀ ਲਈ ਅਪਲਾਈ ਕਰਨਾ, ਕੈਨੇਡੀਅਨ ਸਿਟੀਜ਼ਨ, ਸੁਪਰ ਵੀਜ਼ਾ, ਟਰੈਵਲ ਇਨਸ਼ੋਰੈਂਸ ਜਾਂ ਕਿਸੇ ਵੀ ਸੰਦਰਭ ਚ ਗੱਲਬਾਤ ਕਰਨ ਲਈ ਸਵੇਰ ਦੇ 8:30 ਤੋਂ ਰਾਤ ਦੇ 11 ਵਜੇ ਤੱਕ ਖੋਲਦੇ ਨੇ। 288 ਸੀ ਡਾਈ ਰੋਡ ਐਟ ਏਅਰਪੋਰਟ ਰੋਡ 4550, ਈਮੇਲ 09056781200 ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਪ੍ਰੋਗਰਾਮ ਸਪਾਂਸਰ ਬਾਏ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਅਤੇ ਸਵੀਟ ਮਹਿਲ ਦੇ ਸੁਖਰਾਜ ਕੰਧ। 416-6-89-99 ਲੁਧਿਆਣਾ ਟ੍ਰੇਡਿੰਗ ਇੰਕ ਵਤਨ ਪੈਸੇ ਭੇਜਣ ਪੈਸੇ ਮੰਗਵਾਉਣ 24 ਘੰਟਿਆਂ ਦੇ ਵਿਚ ਇੰਡੀਆ ਪੈਸੇ ਆਪਣੇ ਅਕਾਊਂਟ ਚ ਦੇਖਣ ਲਈ ਜਾਂ ਉਥੋਂ ਮੰਗਵਾਉਣ ਲਈ ਫਾਸਟ ਸਰਵਿਸ ਭਰੋਸੇਯੋਗ ਸੇਵਾਵਾਂ ਲਈ 905-909-5400 ਅਨਾਜ ਮਾਰ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਜੇਤੂਆਂ ਨੂੰ ਬਹੁਤ ਸਾਰੇ ਇਨਾਮ ਵੰਡੇ ਗਏ ਗ੍ਰਾਹਕਾਂ ਨੂੰ ਇਨਾਮ ਵੰਡੇ ਗਏ ਔਰ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਖੁੱਲ੍ਹ ਗਿਆ ਤੁਹਾਡੇ ਸ਼ਹਿਰ ਦੇ ਵਿਚ ਅਨਾਜ ਮਾਰਟ ਚੱਲ ਰਹੀ ਭਾਰੀ ਸੇਲ ਦਾ ਫਾਇਦਾ ਉਠਾਉਣ ਲਈ 6141 ਮੇਫੀਲਡ ਰੋਡ ਯੂਨਿਟ 42 ਦੇ ਵਿਚ ਆ ਸਕਦੇ ਹੋ ਜਾਣਕਾਰੀ ਲਈ 9059288557 ਤੇ ਕਾਲ ਕੀਤਾ ਜਾ ਸਕਦਾ ਲੋਕੇਸ਼ ਨੇ ਟਾਪ ਚੋਇਸ ਇਲੈਕਟ੍ਰੋਨਿਕਸ ਟਾਟਾ ਆਟੋ ਇਲੈਕਟ੍ਰਿਕ ਜੱਗੀ ਅਕਾਊਂਟਰ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀਰ ਰਾਣਾ ਜੀ 905-677-4444 ਤੇ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰਾਂ ਦੇ ਵਿਚ ਸਮੋਸਾ ਸਵੀਟਸ ਐਂਡ ਫੈਕਟਰੀ ਦੇ ਸਹਿਯੋਗ ਦੇ ਨਾਲ ਅੱਜ ਦੀ ਇਸ ਮਹਿਫਲ ਦੇ ਵਿਚ ਚੋਣਵੀਆਂ ਖ਼ਬਰਾਂ ਤੁਹਾਡੀ ਆਪਣੀ ਅੱਜ ਦੀ ਇਸ ਮਹਿਫਲ ਦੇ ਵਿਚ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਕੁਝ ਇਸ ਪ੍ਰਕਾਰ
1: Real news, real impact, showing you real world. CJMR 1320,
0: the voice of the city. CJMR 1320 AM Chawla News Network, Toronto. De vich chalo pesh ne chhunviyan khabran. Lagatar vad rahe thikka vihan de mamle vich Canada sarkar valon immigrant fraud de viruddh sakht chetavni jari. ਇਮੀਗ੍ਰੇਸ਼ਨ ਅਰਜ਼ੀਆਂ ਦਾ ਬਰੀਕੀ ਨਾਲ ਜਾਂਚ ਅਤੇ ਵੀਜ਼ਾ ਨਿਯਮਾਂ ਦੀ ਸਖਤੀ ਦਰਮਿਆਨ ਕੈਨੇਡਾ ਦੀ ਇਮੀਗ੍ਰੇਸ਼ਨ ਅਥਾਰਟੀ ਨੇ ਵਿਆਹ ਰਾਹੀਂ ਹੁੰਦੀ ਠੱਗੀ ਭਾਵ ਮੈਰਿਜ ਫਰੋਡ ਦੇ ਵਿਰੁੱਧ ਇਕ ਨਵੀਂ ਚੇਤਾਵਨੀ ਜਾਰੀ ਕੀਤੀ ਹੈ ਅਧਿਕਾਰੀ ਨੇ ਆਪਣੇ ਨਾਗਰਿਕਾਂ ਦੇ ਪੱਕੇ ਵਸਨੀਕਾਂ ਪਾਪੀਅਰ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਤਾਕੀਦ ਕੀਤੀ ਹੈ ਕਿ ਸਿਰਫ ਕੈਨੇਡਾ ਦਾ ਇਮੀਗ੍ਰੇਸ਼ਨ ਜਾਂ ਪੱਕੀ ਰਿਹਾਇਸ਼ ਪ੍ਰਾਪਤ ਕਰਨ ਦੇ ਮਕਸਦ ਨਾਲ ਬਣਾਏ ਗਏ ਸਵਾਰਥੀ ਰਿਸ਼ਤਿਆਂ ਦੇ ਗੰਭੀਰ ਕਾਨੂੰਨੀ ਸਿੱਟੇ ਤੁਹਾਨੂੰ ਹੁਣ ਭੁਗਤਣੇ ਪੈ ਸਕਦੇ ਨੇ ਸੋ ਲੈ ਗਿਆ ਸਭ ਨੂੰ ਪੀ ਆਰ ਦਿਓ ਡਿਪੋਰਟੇਸ਼ਨ ਰੋਕੋ ਟੋਰਾਂਟੋ ਵਿਚ ਪ੍ਰਵਾਸੀਆਂ ਦਾ ਮਾਰਚ ਟੋਰਾਂਟੋ ਵਿਚ 2 ਵਜੇ ਕ੍ਰਿਸਟੀ ਪਿਟਸ ਪਾਰਕ ਤੋਂ ਸ਼ੁਰੂ ਹੋ ਕੇ ਡਫਰਨ ਗਰੁੱਪ ਪਾਰਕ ਤੱਕ ਗਿਆ ਟੋਰਾਂਟੋ ਪੁਲਿਸ ਮੁਤਾਬਕ ਕਰੀਬ 600 ਲੋਕਾਂ ਨੇ ਇਸ ਵਿਚ ਹਿੱਸਾ ਲਿਆ ਸੀ ਅਤੇ ਮਾਈਗ੍ਰੇਟ ਵਰਕਰਸ ਅਲਾਇੰਸ ਫਾਰ ਚੇਂਜ ਦੀ ਅਗਵਾਈ ਹੇਠ ਪੂਰੇ ਕੈਨੇਡਾ ਦੇ ਵਿਚ 11 ਮਾਰਚ ਕੱਢੇ ਗਏ ਸਨ ਭਾਈ ਸਾਨੂੰ ਪੀ ਆਰ ਦਿਓ ਗ੍ਰੀਨਲੈਂਡ ਚ ਅਮਰੀਕਾ ਦੀ ਫੌਜੀ ਐਂਟਰੀ ਪੁਰਾਣਾ ਮਿਲਟਰੀ ਬੇਸ ਹੁਣ ਮੁੜ ਖੁੱਲਣ ਜਾ ਰਿਹਾ ਆਰਕਟਿਕ ਦੀ ਸੁਰੱਖਿਆ ਲਈ ਨਾਟੋ ਦੇ ਹੱਥ ਵਿਚ ਸ਼ੀਤ ਯੁੱਧ ਦੌਰਾਨ 17 ਟਿਕਾਣੇ ਸਨ ਅਤੇ 10,000 ਤੋਂ ਵੱਧ ਸੈਨਿਕ ਤਾਇਨਾਤ ਸਨ ਇਹ ਦੁਬਾਰਾ ਹੁਣ ਖੁੱਲਣ ਜਾ ਰਿਹਾ ਹੈ ਤੁਰਕੀ ਦੇ ਪੱਛਮੀ ਸੂਬੇ ਮਨੀਸਾ ਚ ਸਕੂਲ ਚੋਂ ਦਿਨ ਦਿਹਾੜੇ ਚੱਲੀਆਂ ਤਾਬੜਤੋੜ ਗੋਲੀਆਂ 11 ਵਿਅਕਤੀ ਜ਼ਖਮੀ ਮੌਕੇ ਤੇ ਪਹੁੰਚੀ ਭਾਰੀ ਪੁਲਿਸ ਫੋਰਸ ਵੱਲੋਂ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਾਂਚ ਜਾਰੀ ਹੈ ਭਾਰਤ ਕੈਨੇਡਾ ਵਪਾਰ ਸਮਝੌਤੇ ਤੇ ਗੱਲਬਾਤ ਦਾ ਅਗਲਾ ਦੌਰ 5 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹੈ ਭਾਰਤੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਅਗਲੇ 90 ਦਿਨ ਭਾਰਤ ਕੈਨੇਡਾ ਸਬੰਧਾਂ ਲਈ ਬਹੁਤ ਮਹੱਤਵਪੂਰਨ ਸਮਾਂ ਹੋਣ ਜਾ ਰਹੇ ਹਨ ਮਿਜ਼ਾਈਲ ਡਰੋਨ ਜਾਂ UFO ਸਵਾਲ ਹੈ ਕਿ ਤਹਿਰਾਨ ਦੇ ਆਸਮਾਨ ਚੋਂ 50 ਸਾਲ ਬਾਅਦ ਮੁੜ ਰਹੱਸਮਈ ਰੌਸ਼ਨੀ ਦਿਸਣ ਦੀਆਂ ਅਫਵਾਹਾਂ ਨੇ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਘਟਨਾ ਤਹਿਰਾਨ ਵਿਚ ਆਜ਼ਾਦੇਗਨ ਐਕਸਪ੍ਰੈਸ ਵੇ ਦੇ ਨੇੜੇ ਵਾਪਰੀ ਹੈ ਇਨ੍ਹਾਂ ਨਵੀਆਂ ਵੀਡੀਓ ਨੇ ਸਤੰਬਰ 1976 ਵਿਚ ਤਹਿਰਾਨ ਉਤੇ ਵਾਪਰੀ ਇਕ ਮਸ਼ਹੂਰ ਹਵਾਈ ਘਟਨਾ ਦੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ ਉਧਰ ਰੂਸ ਨੇ ਯੂਕਰੇਨ ਦੇ ਤੇਲ ਟਿਕਾਣਿਆਂ ਤੇ ਤਾਬੜਤੋੜ ਹਮਲੇ ਕੀਤੇ ਨੇ ਇਸ ਦੌਰਾਨ ਉੱਤਰੀ ਚੈਰਨੀਹੀਵ ਖੇਤਰ ਵਿਚ ਊਰਜਾ ਸਹੂਲਤ ਤੇ ਹੋਏ ਹਮਲੇ ਕਾਰਨ ਲਗਭਗ 1 ਲੱਖ ਖਪਤਕਾਰਾਂ ਦੀ ਬਿਜਲੀ ਸਪਲਾਈ ਬੰਦ ਹੋਈ ਹੈ ਹਵਾਈ ਹਮਲਿਆਂ ਦੀ ਇਹ ਤਾਜ਼ਾ ਲਹਿਰ ਉਸ ਸਮੇਂ ਵਾਪਰੀ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਅਮਰੀਕਾ ਦੇ ਦੌਰੇ ਤੇ ਸਨ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਮੁਕਤ ਵਪਾਰ ਸਮਝੌਤਾ 20 ਅਕਤੂਬਰ ਤੋਂ ਲਾਗੂ ਹੋ ਜਾਵੇਗਾ ਭਾਰਤੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇਹ ਜਾਣਕਾਰੀ ਦਿੱਤੀ ਹੈ ਜਿਸ ਦੇ ਵਿਚ ਭਾਰਤ ਦੀ 100% ਬਰਾਮਦ ਨੂੰ ਟੈਕਸ ਮੁਕਤ ਨਿਊਜ਼ੀਲੈਂਡ ਦੇ ਵਿਚ ਮਿਲ ਜਾਵੇਗੀ ਇਹ ਸਮਝੌਤਾ ਅਗਲੇ 15 ਸਾਲਾਂ ਵਿਚ ਨਿਊਜ਼ੀਲੈਂਡ ਤੋਂ ਭਾਰਤ ਚ 20 ਅਰਬ ਅਮਰੀਕੀ ਡਾਲਰ ਦੇ ਵੱਡੇ ਨਿਵੇਸ਼ ਦਾ ਰਾਹ ਵੀ ਖੋਲ ਦੇਵੇਗਾ 7 ਦਿਨਾਂ ਚ ਖੋਲ ਸਕਦਿਆਂ ਹੋਰਮਜ਼ ਇਰਾਨ ਨੇ ਅਮਰੀਕਾ ਦੇ ਅੱਗੇ ਸ਼ਰਤ ਰੱਖੀ ਹੈ ਕੀ ਟਰੰਪ ਰਾਜੀ ਹੋਣਗੇ ਸਵਾਲ ਇਹ ਹੈ ਸ਼ਰਤ ਕੀ ਹੈ ਕਿ ਇਰਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਅਮਰੀਕਾ ਨੂੰ ਸਪਸ਼ਟ ਸੰਕੇਤ ਦਿੰਦਿਆਂ ਕਿਹਾ ਹੈ ਕਿ ਜੇਕਰ ਉਹ ਸੈਨਿਕ ਦਬਾਅ ਘਟਾਉਂਦਾ ਹੈ ਅਤੇ ਇਰਾਨੀ ਬੰਦਰਗਾਹਾਂ ਤੇ ਲੱਗੀ ਨਾਕਾਬੰਦੀ ਹਟਾਉਂਦਾ ਹੈ ਤਾਂ ਇਰਾਨ 7 ਦਿਨਾਂ ਦੇ ਅੰਦਰ ਹੋਰਮਜ਼ ਜਲ ਡੁਮਰੂ ਨੂੰ ਮੁੜ ਖੋਲਣ ਲਈ ਤਿਆਰ ਹੈ ਉਹਨੂੰ ਵਿਸ਼ਵ ਭਰ ਦੀਆਂ ਨਿਗਾਹ ਅਮਰੀਕਾ ਦੇ ਰਾਸ਼ਟਰਪਤੀ ਤੇ ਹਨ ਅਮਰੀਕਾ ਨੇ ਇਰਾਨ ਦੀਆਂ ਏਅਰਲਾਈਨਜ਼ ਨੂੰ ਲੈ ਕੇ ਇਕ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ 23 ਸਤੰਬਰ ਤੋਂ ਦੁਨੀਆਂ ਭਰ ਭਾਵ ਕੱਲ੍ਹ ਤੋਂ ਇੰਟਰਨੈਸ਼ਨਲ ਬੰਦ ਹੋ ਸਕਦੀਆਂ ਨੇ ਇਰਾਨੀ ਉਡਾਨਾ ਮਦਦ ਕਰਨ ਵਾਲੇ ਦੇਸ਼ਾਂ ਨੂੰ ਵੀ ਅਮਰੀਕਾ ਦੀ ਸਖ਼ਤ ਧਮਕੀ ਅਮਰੀਕੀ ਵਿੱਤ ਮੰਤਰੀ ਸਕਾਟ ਬੈਸਟ ਨੇ ਕਿਹਾ ਹੈ ਕਿ ਇਰਾਨੀ ਜਹਾਜ਼ਾਂ ਦੇ ਵਿਦੇਸ਼ੀ ਸੰਚਾਲਨ ਵਿਚ ਮਦਦ ਕਰਨ ਵਾਲੇ ਏਜੰਸੀਆਂ ਫਿਊਲ ਸਪਲਾਇਰ ਤੇ ਗਰਾਊਂਡ ਹੈਂਡਲਿੰਗ ਕੰਪਨੀਆਂ ਵੀ ਅਮਰੀਕਾ ਪਾਬੰਦੀਆਂ ਦੇ ਦਾਇਰੇ ਦੇ ਵਿਚ ਆ ਸਕਦੀਆਂ ਨੇ। ਉਧਰ ਵਾਈਟ ਹਾਊਸ ਚੋਂ ਨਵੇਂ ਚੈਨਲ ਦੀ ਐਂਟਰੀ ਹੋ ਗਈ ਹੈ। ਟਰੰਪ ਦਾ ਪ੍ਰਮੁੱਖ ਮੀਡੀਆ ਆਊਟਲੈਟਸ ਤੇ ਬੈਨ, ਜਵਾਬ ਚੋਂ ਸ਼ੁਰੂ ਕੀਤਾ ਟਰੰਪ ਟੀਵੀ ਮੀਡੀਆ ਆਊਟਲੈਟਸ ਦੇ ਮੁਕਦਮੇ ਤੋਂ ਬਾਅਦ ਕੁਝ ਘੰਟਿਆਂ ਬਾਅਦ ਹੀ ਇਹ ਟਰੰਪ ਟੀਵੀ ਦਾ ਕਦਮ ਚੁੱਕਿਆ ਗਿਆ। ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਤੇ ਪ੍ਰਮੁੱਖ ਮੀਡੀਆ ਸੰਸਥਾਨਾਂ ਵਿਚਕਾਰ ਵਿਵਾਦ ਹੁਣ ਚਰਮ ਤੇ ਪਹੁੰਚਣ ਦੀ ਖ਼ਬਰ ਹੈ। ਉਧਰ ਖ਼ਬਰ ਹੈ ਕਿ ਪਾਕਿਸਤਾਨ ਚ ਪੀਟੀਆਈ ਦੇ ਮਾਰਚ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਕਾਰਵਾਈ ਹੋ ਰਹੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜੇਲ੍ਹ ਚ ਬੰਦ ਇਮਰਾਨ ਖਾਨ ਦੀਆਂ ਦੋ ਹੋਰ ਭੈਣਾਂ 30 ਦਿਨਾਂ ਲਈ ਗ੍ਰਿਫ਼ਤਾਰ ਕਰ ਲਈਆਂ ਗਈਆਂ ਨੇ। ਇਕ ਦਿਨ ਪਹਿਲਾਂ ਪੁਲਿਸ ਨੇ ਖਾਨ ਦੀ ਇਕ ਹੋਰ ਭੈਣ ਅਲੀਮਾ ਖਾਨ ਨੂੰ ਵੀ ਹਿਰਾਸਤ ਚ ਲਿਆ ਸੀ। ਪੁਲਿਸ ਨੇ ਖਾਨ ਦੀਆਂ ਭੈਣਾਂ ਡਾਕਟਰ ਉਜ਼ਮਾ ਖਾਨ ਅਤੇ ਨੂਰੀਨ ਨਿਆਜ਼ੀ ਨੂੰ ਉਨ੍ਹਾਂ ਦੇ ਭਤੀਜਿਆਂ ਸਮੇਤ ਗ੍ਰਿਫ਼ਤਾਰ ਕਰਕੇ ਉਥੇ ਭੇਜਤਾ ਕੋਟ ਲਖਪਤ ਜੇਲ੍ਹ ਦੇ ਵਿਚ, ਜਿੱਥੇ ਅਲੀਮਾ ਨੂੰ ਹਿਰਾਸਤ ਚ ਲੈ ਜਾਣ ਤੋਂ ਬਾਅਦ ਭੇਜਿਆ ਗਿਆ ਸੀ। ਯਾਦ ਰਵੇ ਕਿ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ 27 ਸਤੰਬਰ ਨੂੰ ਇਸਲਾਮਾਬਾਦ ਤੱਕ ਮਾਰਚ ਦੀ ਯੋਜਨਾ ਵੀ ਸ਼ਾਮਲ ਹੈ। ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਹੈ ਕਿ ਪਾਰਟੀ ਨੂੰ ਸੜਕਾਂ ਤੇ ਵਿਰੋਧ ਪ੍ਰਦਰਸ਼ਨ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ, ਇਸ ਕਰਕੇ ਗ੍ਰਿਫ਼ਤਾਰੀਆਂ ਹੋ ਰਹੀਆਂ ਨੇ। ਉਧਰ ਹਾਈਕੋਰਟ ਵਿਚ ਜੱਜਾਂ ਦੀ ਨਿਯੁਕਤੀ ਦੌਰਾਨ ਦੋ ਸਿੱਖਾਂ ਨੂੰ ਬਾਹਰ ਰੱਖਣ ਤੇ ਇਤਰਾਜ਼ ਪ੍ਰਗਟ ਕੀਤਾ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਕਰਾਂ ਗੱਲਬਾਤ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਨਾਲ। ਇਕ ਛੋਟੀ ਜੀ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।
0: ਦੋਸਤੋ, ਜ਼ਰੂਰੀ ਸੂਚਨਾ ਹੈ ਕਿ ਪੀਜ਼ਾ ਮਸ਼ੀਨ ਦੀ ਟੂ ਫਿਲੋਸਫਰਸ ਵਾਲੀ ਟ੍ਰੇਲ ਆਫਟਰ ਰੈਨੋਵੇਸ਼ਨ ਹੁਣ ਤੁਹਾਡੇ ਵਾਸਤੇ ਦੁਬਾਰਾ ਖੁੱਲ ਗਈ ਹੈ। ਉਨ੍ਹਾਂ ਵੱਲੋਂ ਆਪਣੇ ਗ੍ਰਾਹਕਾਂ ਨੂੰ ਜੋ ਮੁਸ਼ਕਲ ਆਈ ਹੈ ਜਾਂ ਜੋ ਅਸੁਵਿਧਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੇ ਫੋਨ ਕਾਲਸ ਕੀਤੀਆਂ ਨੇ, ਉਨ੍ਹਾਂ ਦੇ ਕੋਲ ਖਿਮਾ ਚਾਹੁੰਦੇ ਨੇ, ਪਰ ਅੱਜ ਤੋਂ ਫੁੱਲ ਪਲੈਸ ਖੁੱਲ ਗਿਆ ਹੈ। ਟੂ ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ $24.99 ਦੇ ਵਿਚ ਤੁਸੀਂ ਪਿਕ ਕਰ ਸਕਦੇ ਹੋ। ਸੇਮ ਡੀਲਸ ਹੋਣਗੀਆਂ 905-490-1222। ਇਸ ਦੇ ਨਾਲ ਆਲ ਇੰਕ ਟਰੈਵਲ ਮੰਥ ਆਫ ਅਕਤੂਬਰ ਤੁਹਾਨੂੰ ਟੋਰਾਂਟੋ ਟੂ ਦਿੱਲੀ 1980 ਵਾਓ, ਅਤੇ ਅਕਤੂਬਰ ਨਵੰਬਰ ਮੰਥ ਤੁਹਾਨੂੰ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1 ਟਿਕਟ ਜਿਹੜੀ ਹੈ 1360 ਵਿਦ 2 ਲੈਗਸ ਨਾਲ ਮਿਲ ਸਕਦੀ ਹੈ। ਲਿਮਿਟਡ ਸੀਟਸ ਨੇ, ਆਲਸੋ ਤੁਸੀਂ ਈ ਵੀਜ਼ਾ ਸਰਵਿਸ ਵੀ ਉਨ੍ਹਾਂ ਦੇ ਕੋਲੋਂ ਲੈ ਸਕਦੇ ਹੋ। 781 ਬਵੇ ਡਰਾਈਵ, ਦਵਿੰਦਰ ਸੰਧੂ ਜੀ ਨੂੰ 905-457-1100 ਤੇ ਕਾਲ ਕਰੋ। ਤਾਜ਼ੀਆਂ ਸਬਜ਼ੀਆਂ ਖਾਣ ਦੇ ਸ਼ੌਕੀਨਾਂ ਲਈ ਕੈਲਡਨ ਸਬਜ਼ੀ ਫਾਰਮ, ਜਿੱਥੋਂ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਖਾਸ ਤੌਰ ਤੇ ਸਪੈਸ਼ਲ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤਾਂ ਲਈ ਉਹ ਤਿਆਰ ਵੀ ਕਰਦੇ ਨੇ, ਤੁਸੀਂ ਘਰ ਲਿਆ ਕੇ ਵੀ ਸਾਗ ਬਣਾ ਸਕਦੇ ਹੋ। ਲੌਕੀ, ਮੂਲੀਆਂ, ਕੱਦੂ, ਕੀਆ, ਤਿੱਖੀਆਂ ਹਰੀਆਂ ਮਿਰਚਾਂ, ਬਤਾਊਂ ਆਦਿ ਸਾਰੇ ਕੁਝ ਜਿਹੜੇ ਆਪਣੇ ਖੇਤਾਂ ਦੇ ਵਿਚ ਉਹ ਉਗਾਉਂਦੇ ਨੇ। ਤੰਦੂਰ, ਫੋਲਡਿੰਗ ਬੈੱਡ, ਨਵਾਰੀ ਪਲੰਗ, ਸਾਈਕਲ, ਪਿੱਤਲ, ਸਟੀਲ, ਸਰਵਲੋ, ਮਿੱਟੀ, ਕੱਚ ਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ ਤੇ ਭਾਰੀ ਗਰੋਸਰੀ ਤੇ ਸੇਵਿੰਗ ਲਈ 12050 ਏਅਰਪੋਰਟ ਮੇਫੀਲਡ 905-840-9000। ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜੁਵੈਲਰ, ਪ੍ਰਾਊਡ ਸਪਾਂਸਰ ਰੰਗਲਾ ਪੰਜਾਬ। ਕੰਗਣ ਕੜੇ, ਝੁਮਕੇ ਵਾਲੀਆਂ, ਜਿਹੜਾ ਅਵਸਰ ਖੂਬਸੂਰਤ ਰੈਡੋ ਰੋਡਸ ਦੀਆਂ ਘੜੀਆਂ ਲਈ ਅਸ਼ੋਕ ਜੁਵੈਲਰ 7198 ਏਅਰਪੋਰਟ ਰੋਡ, ਨੰਬਰ 905-671-4290। ਇਸ ਦੇ ਨਾਲ ਫਾਰਮ ਦੇ ਵਿਚ ਵਰਕ ਚਾਹੀਦੇ ਨੇ ਅਜੈਬ ਸਿੰਘ ਸਹੋਤਾ ਜੀ, ਤੁਹਾਨੂੰ ਘਰੋਂ ਪਿਕ ਕਰਦੇ ਨੇ ਔਰ ਘਰੇ ਡਰੋਪ ਕਰਦੇ ਨੇ। ਮਿਲਟਨ, ਕੈਲਡਨ, ਬਰੈਂਪਟਨ, ਮਾਲਟਨ, ਮਿਸੀ ਸਾਗਾ ਦੇ ਵਿਚੋਂ ਪਿਕਅਪ ਕੀਤੀ ਜਾਂਦੀ ਹੈ। ਡਰੋਪ ਅਪ ਤੇ ਵਾਪਸੀ ਤੁਹਾਡੇ ਖੀਸੇ ਡਾਲਰਾਂ ਨਾਲ ਭਰੇ ਹੁੰਦੇ ਨੇ। ਅਜੈਬ ਸਿੰਘ ਸਹੋਤਾ ਜੀ ਨੂੰ ਕਾਲ ਕਰ ਲਓ 416-560-8882। HK ਮੂਵਰਸ, ਪ੍ਰੋਫੈਸ਼ਨਲ ਮੂਵਰਸ ਲੱਭ ਰਹੇ ਹੋ ਤੁਹਾਡੇ ਕੀਮਤੀ ਸਮਾਨ ਨੂੰ ਇਕ ਤੋਂ ਦੂਜੀ ਥਾਂ ਤੇ ਪੂਰੇ ਆਲ ਓਵਰ ਕੈਨੇਡਾ ਵਿਚ ਫੁੱਲਾਂ ਵਾਂਗੂ ਪਹੁੰਚਾਉਣ ਦੀ ਜਿੰਮੇਵਾਰੀ HK ਮੂਵਰਸ ਐਂਡ ਸਟੋਰੇਜ ਦੀ ਹੈ ਤੇ ਸਟੋਰ ਸਰਵਿਸ ਵੀ ਅਵੇਲੇਬਲ ਹੈ। 140 ਐਡਵਾਂਸ ਬੁਲੇਵਾਰਡ ਜੂਨ ਨੰਬਰ 10, ਹਰਮਿੰਦਰ ਹੈਰੀ ਜੀ ਨੂੰ 416-566-6604-416-5246-7004 ਤੇ ਕਾਲ ਕਰੋ। ਟਾਪ ਚੋਇਸ ਇਲੈਕਟ੍ਰੋਨਿਕਸ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ, ਹਾਈ ਐਂਡ ਦੇ ਅਪਲਾਇੰਸਿਸ ਤੁਸੀਂ ਲੈਣੇ ਨੇ। ਹਾਈ ਐਂਡ ਦਾ ਫਰਨੀਚਰ ਲੈਣਾ, ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ, ਛੋਟੇ ਸਾਈਜ਼ ਤੋਂ ਵੱਡੇ ਸਾਈਜ਼ ਦਾ ਕਿਸੇ ਕੰਪਨੀ ਦਾ ਵਧੀਆ ਬ੍ਰੈਂਡ ਨਿਊ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ਼ ਖਰੀਦਣ ਲਈ ਅਪਲਾਇੰਸਿਸ ਲੈ ਲਈ 905-799-0045। ਟਾਪ ਚੋਇਸ ਦਾ ਨੇਮ ਯੂ ਕੈਨ ਟਰਸਟ। ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਦਾ ਪੈਗਾਮ ਹੈ ਕਿ ਜਦੋਂ ਕਿਤੇ ਤੁਹਾਨੂੰ ਟਿਕਟ ਮਿਲ ਜਾਵੇ, ਟਿਕਟ ਮਿਲਣ ਤੋਂ ਬਾਅਦ ਉਸ ਦੀ ਪ੍ਰੋਪਰ ਪੈਰਵਾਈ ਕਿਵੇਂ ਕਰਨੀ ਹੈ, ਇਹ ਸਭ ਤੋਂ ਵੱਡੀ ਜਿੰਮੇਵਾਰੀ ਹੈ। ਪ੍ਰੋਫੈਸ਼ਨਲ ਐਕਸਪਰਟ ਟੀਮ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਜੀ। ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਲਗਭਗ 30 ਵਰ੍ਹਿਆਂ ਤੋਂ ਉੱਤੇ ਦਾ ਐਕਸਪੀਰੀਅੰਸ ਹੈ। ਵਧੇਰੇ ਜਾਣਕਾਰੀ ਲਈ ਜੇ ਕਲੋਟੀ ਸਾਹਿਬ ਨੂੰ 79 ਓਨਟੀਰੀਓ ਸਟਰੀਟ ਬਫਲੋ ਪਲਾਜ਼ਾ 'ਚ ਕਾਲ ਕਰ ਸਕਦੇ ਹੋ 416-716-34-4167-16634461। ਇਨਫਿਨਿਟੀ ਟੈਂਟ ਐਂਡ ਕੋ, ਟੈਂਟ, ਟੇਬਲ, ਚੇਅਰ, ਐਲ ਡੀ ਡਾਂਸਿੰਗ ਫਲੋਰ, 360 ਕੈਮਰਾ, ਫਲੋਵਰਸ, ਡੈਕੋਰੇਸ਼ਨ, ਜੰਪਿੰਗ ਬਲੂਨ, ਸਲਾਈਡ, ਮੱਚ ਮੱਚ ਮੋਰ। ਘਰ ਨੂੰ ਫਰੰਟ ਜਾਂ ਬੈਕਯਾਰਡ ਤੇ ਬੈਂਕਟ ਹਾਲ ਵਰਗਾ ਹੀ ਬਣਾ ਦੇਣਗੇ। ਮੀਂਹ ਕਣੀ ਹਨੇਰੀ ਜਾਵੇ ਕੋਈ ਫਰਕ ਨਹੀਂ, ਤੁਹਾਡੇ ਮਹਿਮਾਨ ਇੰਜ ਮਹਿਸੂਸ ਕਰਨਗੇ ਜਿਵੇਂ ਕੰਫਰਟ ਜ਼ੋਨ ਦੇ ਵਿਚ ਆਪਾਂ ਬੈਂਕਟ ਹਾਲ ਚ ਬੈਠੇ ਹੋਣੇ ਆ। ਇਨਫਿਨਿਟੀ ਟੈਂਟ ਐਂਡ ਕੋਰ, ਕਾਲ ਦਿਲਪ੍ਰੀਤ 647-0079-6477-0800-79। ਦੰਦਾਂ ਦੇ ਮਸ਼ਹੂਰ ਡਾਕਟਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜ ਆਦਿ ਕੰਮਾਂ ਵਾਸਤੇ ਹਾਈ ਐਂਡ ਦੀ ਲੈਬ ਸਾਰੀਆਂ ਰਿਸੋਰਸ ਕੰਪਨੀਆਂ ਡੀਲ ਕਰਦੇ ਨੇ। ਵੈਲ ਕੁਆਲੀਫਾਈਡ ਡਾਕਟਰਾਂ ਦੀ ਟੀਮ ਦੰਦਾਂ ਦੀ ਕਿਸੇ ਵੀ ਤਰ੍ਹਾਂ ਦੀ ਦੇਖਭਾਲ ਲਈ 4550 ਈਬਨਜ਼ ਰੋਡ, ਬਰੈਂਪਟਨ, 510 ਚਾਰਲਸ ਬੁਲੇਵਾਰਡ, ਬਰੈਂਪਟਨ। ਨੰਬਰ ਟੂ ਕਾਲ 905-7974-9057-94-5667। ਖਾਵਿਆ ਹੋਮੋਕੇ ਠੈਨਕ ਹੋਟਲ ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਮੀਤਾ ਓਜ਼ਾ ਜੀ ਨੂੰ ਕਾਲ ਕਰ ਸਕਦੇ ਹੋ। ਜੀ ਹਾਂ, ਜਿਵੇਂ ਤੁਹਾਨੂੰ ਉਹ ਡਾਇਗਨੋਸ ਕਰਕੇ ਇੱਕ ਸ਼ੀਸ਼ੀ ਫੜਾਉਣਗੇ ਜੀ, ਆਹ ਤੁਸੀਂ ਸਵੇਰੇ ਸ਼ਾਮ ਦੁਪਹਿਰੇ ਸੇਵਨ ਕਰਨੀ ਹੈ, ਉਸ ਸ਼ੀਸ਼ੀ ਦੀਆਂ ਗੋਲੀਆਂ ਮੁੱਕਣੀਆਂ ਚਾਹੀਦੀਆਂ ਨੇ, ਫਿਰ ਬਿਮਾਰੀ ਜੜਾਂ ਤੋਂ ਮੁੱਕ ਜਾਣੀ ਹੈ। ਕਹਿਣ ਤੋਂ ਮੇਰਾ ਭਾਵ ਜਿਵੇਂ ਕਹਿਣਗੇ ਉਵੇਂ ਸੇਵਨ ਕਰੋਗੇ ਦਵਾਈ, ਤਾਂ ਫਿਰ ਖਾਵਿਆ ਹੋਮੋ ਕੇਅਰ ਤੇ ਤੁਸੀਂ ਜਾਓਗੇ ਤਾਂ ਫਿਰ 9x9 ਹੋ ਕੇ ਆਓਗੇ। ਠੈਨਕ ਹੋਟਲ ਬੁਲੇਵਾਰ 647-7027-79। ਹੋਮ ਫਿਕਸ ਦੀ ਗੱਲ ਕਰਾਂ ਤਾਂ ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ, ਪੋਸਟਲਿਨ ਟਾਇਲ, ਸਰਾਮਿਕ ਟਾਇਲ, ਫੌਸਟਸ ਐਂਡ ਪਲੰਬਿੰਗ, ਘਰ ਦੀਆਂ ਨੀਹਾਂ ਪੁੱਟਣ ਤੋਂ ਲੈ ਕੇ ਘਰ ਦੀ ਛੱਤ ਪਾਉਣ ਤੋਂ ਲੈ ਕੇ ਡੈਕੋਰੇਸ਼ਨ ਦੀਆਂ ਬਹੁਤ ਸਾਰੀਆਂ ਆਈਟਮਾਂ ਵਾਜਬ ਰੇਟ ਤੇ ਢੇਰ ਸਾਰੀ ਸੇਵਿੰਗ ਲਈ 2657 ਡੰਡਾ ਸਟਰੀਟ ਵੈਸਟ, ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰ ਤੇ ਬਰੈਂਪਟਨ। ਇਫ ਯੂ ਨੀਡ ਯੂਰ ਹੋਮ ਫਿਕਸ, ਵਿਜ਼ਿਟ ਹੋਮ ਫਿਕਸ। ਨੰਬਰ ਟੂ ਕਾਲ 905-7962-555-905-7962-5555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555- ਸਾਫਟਵੇਅਰ ਸੋਲੂਸ਼ਨ ਏ ਟੂ ਜੈਡ ਸਰਵਿਸ ਲਈ 14 ਵਰਿਆਂ ਤੋਂ ਉੱਤੇ ਐਕਸਪੀਰੀਅੰਸ ਲੈ ਕੇ ਤੁਹਾਡੀ ਸੇਵਾ ਦੇ ਵਿਚ ਵੀਰ ਸੁੱਖਾ ਢੇਸੀ ਅਤੇ ਹੈਪੀ ਬਿਡਾਸ ਸਰਟੀਫਾਈਡ ਮਕੈਨਿਕ ਹਾਜ਼ਰ ਨੇ ਵਨ ਗੁੱਡ ਮਾਰਕ ਪਲੇਸ ਈਟੋਬੀਕੋ 5647067 5 ਤੇ ਕਾਲ ਕਰ ਸਕਦੇ ਹੋ। ਆਪਣੇ ਵਾਸਤੇ ਆਪਣੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ, ਹਰ ਜਾਤ ਹਰ ਮਜ਼ਹਬ ਹਰ ਧਰਮ ਦੇ ਰਿਸ਼ਤਿਆਂ ਤੇ ਰਿਸ਼ਤਿਆਂ ਲਈ ਹਾਜ਼ਰ ਹੈ ਤੁਹਾਡੇ ਸ਼ਹਿਰ ਦੇ ਵਿਚ ਨੀ, ਨਾਰਥ ਅਮਰੀਕਾ ਦੇ ਵਿਚ ਨੀ, ਪੂਰੇ ਵਰਲਡ ਵਾਈਡ ਫੇਮਸ ਐਨ ਆਰ ਆਈ ਮੈਰਿਜ ਬਿਊਰੋ। ਨੰਬਰ ਟੂ ਕਾਲ 647-888-6000 647-888-6000। ਬੜਾ ਪੁਰਾਣਾ ਤੇ ਮਸ਼ਹੂਰ ਹੈ, ਗ੍ਰੈਂਡਪੁਰੀ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਜੁੜੇ ਹੋਏ ਨੇ। ਕਹਿੰਦੇ ਨੇ ਕਿ ਤੁਹਾਡੇ ਵੱਲੋਂ ਦਿੱਤੀ ਹੋਈ ਐਡਵਰਟਾਈਜ਼ਮੈਂਟ ਤੋਂ ਬਾਅਦ ਜਿਹੜੀਆਂ ਜੋੜੀਆਂ ਬਣੀਆਂ ਨੇ ਉਨ੍ਹਾਂ ਦੇ ਬੱਚੇ ਤਾਂ ਹੁਣ ਬਈ ਯੂਨੀਵਰਸਿਟੀ ਕਾਲਜਾਂ ਤੱਕ ਵੀ ਪਹੁੰਚਣ ਵਾਲੇ ਨੇ। ਐਨ ਆਰ ਆਈ ਮੈਰਿਜ ਬਿਊਰੋ 647-888-6000। ਤੇ ਮੁੜ ਕੇ ਗੱਲ ਆਉਂਦੀ ਹੈ ਵਿਆਹ ਤੇ ਬਾਅਦ ਤੇ ਵਿਆਹ ਤੋਂ ਪਹਿਲਾਂ ਭਾਜੀ ਤਿਆਰ ਕਰਾਉਣੀ ਹੈ। ਸਮੋਸਾ ਸਵੀਟਸ ਐਂਡ ਫੈਕਟਰੀ ਜਿਵੇਂ ਐਨ ਆਰ ਆਈ ਮੈਰਿਜ ਬਿਊਰੋ ਵਰਲਡ ਫੇਮਸ ਹੈ, ਉਸੇ ਸਮੋਸਾ ਸਵੀਟਸ ਐਂਡ ਫੈਕਟਰੀ ਦੀ ਜਿਹੜੀ ਭਾਜੀ ਹੈ ਨਾ ਬਈ, ਕਿਆ ਬਾਤ ਹੈ, ਬੂੰਦੀਆਂ ਉੱਡ ਜਾਂਦੀਆਂ ਜਦੋਂ ਖਾਣ ਪੈਂਦੇ ਨੇ ਪ੍ਰਾਹੁਣੇ। 10970 ਏਅਰਪੋਰਟ ਰੋਡ, 10615 ਬ੍ਰਹਮੀ ਰੋਡ, 1850 ਆਲਬੀ ਰੋਡ, ਅਲੀਟ ਬੈਂਕਟ ਹਾਲ ਦੀਆਂ ਸੇਵਾਵਾਂ ਦੇ ਨਾਲ ਸਮੋਸਾ ਸਵੀਟਸ ਐਂਡ ਫੈਕਟਰੀ। ਨੰਬਰ ਟੂ ਕਾਲ 416-213-1165। ਜਿਵੇਂ ਸਾਡਾ ਟਾਵਰ ਸੀਜਮਆਰ 1320 ਏਐਮ ਦਾ ਸੀ, ਇਕ ਤੋਂ ਦੂਜੀ ਜਗ੍ਹਾ ਤੇ ਸ਼ਿਫਟ ਕੀਤਾ ਕੈਪਟਨ ਬਲ, ਐਂਡ ਮੈਂ ਕਹਾਂ ਕਿ ਚਟਾਨ ਵਾਂਗੂ ਸਾਡੇ ਨਾਲ ਸਾਥ ਦਿੱਤਾ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਉੱਥੇ ਕੁਝ ਸਾਡੇ ਹੋਰ ਮਿੱਤਰ ਨੇ ਜਿਨ੍ਹਾਂ ਨੇ ਇਸ ਸਾਡੇ ਸਟੂਡੀਓ ਨੂੰ ਖੜਾ ਕਰਨ ਦੇ ਵਿਚ ਵੀ ਸਾਡੀ ਬਹੁਤ ਸਾਰੀ ਸਪੋਰਟ ਕੀਤੀ ਹੈ। ਉਨ੍ਹਾਂ ਦੇ ਵਿਚ ਮੈਂ ਗੱਲ ਕਰਾਂ ਆਫਿਸ ਫਰਨੀਚਰ, ਕਿਉਂਕਿ ਜਿਹੜੇ ਜਿੱਥੇ ਅਸੀਂ ਕੰਸੋਲ ਰੱਖਣਾ ਹੁੰਦਾ ਉੱਥੇ ਸਪੈਸ਼ਲ ਟੇਬਲ ਹੁੰਦਾ ਤੇ ਉਹ ਬੜਾ ਮਜ਼ਬੂਤ ਰੱਖਣਾ ਪੈਂਦਾ ਤਾਂ ਕਿ ਕੜਕੜ ਖੜਖੜ ਖੜਖੜ ਨਾ ਹੋਵੇ, ਤੇ ਉਹ ਬਣਾ ਕੇ ਦਿੱਤਾ ਜੀ ਮੇਪਲ ਵਨ ਕਿਚਨ ਐਂਡ ਬਾਥ ਇੰਕ ਵਾਲਿਆਂ ਨੇ। ਉਨ੍ਹਾਂ ਨੇ ਆਪਣੇ ਪੈਸੇ ਲਏ ਨੇ, ਅਸੀਂ ਆਪਣੇ ਲੈਣੇ ਉਨ੍ਹਾਂ ਕੋਲੋਂ। ਇਹ ਨਾ ਸੋਚੋ ਕਿ ਫ੍ਰੀ ਬਣਾ ਤਾ, ਸਾਰੇ ਆਫਿਸ ਦਾ ਫਰਨੀਚਰ ਬਣਾ, ਘਰ ਦੀ ਸ਼ਾਨਦਾਰ ਕਿਚ ਬਣਾਉਣੀ ਹੈ, 5-star ਰੇਟਡ ਕੰਪਨੀ। ਤੁਸੀਂ ਵੇਖੋ ਗੂਗਲ ਤੇ ਜਾ ਕੇ 173 ਐਡਵਾਂਸ ਬੁਲੇਵਾਰਡ ਜੂਨ 34 905-458-0075 9054-580075। ਗਿੱਲ ਹਾਊਸ ਪੇਂਟਿੰਗ, ਕਮਾਲ ਦੀ ਪੇਂਟਿੰਗ ਕੀਤੀ ਹੈ ਜੀ ਸਾਡੇ ਸਟੂਡੀਓ ਦੇ ਵਿਚ, ਸਾਰੇ ਕਹਿੰਦੇ ਨੇ ਕਿ ਵਾਹ ਕਿਆ ਬਾਤ ਹੈ। ਅਸੀਂ ਫਿਰ ਹੁੱਬ ਕੇ ਕਹਿੰਦੇ ਹਾਂ ਕਿ ਇਹ ਗਿੱਲ ਹਾਊਸ ਪੇਂਟਿੰਗ ਦੇ ਕਮਲ ਗਿੱਲ ਦਾ ਕਮਾਲ ਹੈ। ਰੈਜੀਡੈਂਸ਼ੀਅਲ, ਕਮਰਸ਼ੀਅਲ, ਬੇਸਮੈਂਟ ਆਫਿਸ, ਸਪਰੇਅ ਪੇਂਟਿੰਗ, ਗ੍ਰੇਡਵੇ ਪੇਂਟਿੰਗ, ਸਟੱਕੋ ਰਿਮੂਵ ਕਰਦੇ ਨੇ ਇੰਜ ਜਿਵੇਂ ਉਥੇ ਹੋਈ ਨਹੀਂ ਹੁੰਦੀ ਪਹਿਲਾਂ। ਕਾਲ ਕਮਲ ਗਿੱਲ 647-833-5960 ਤੇ ਮੈਂ ਧੰਨਵਾਦੀ ਹਾਂ ਜੀ ਐਨੀ ਟਾਈਮ ਹੋਮ ਰੈਨੋਵੇਸ਼ਨ ਵਾਲੇ ਵੀਰ ਹਰਕਮਲਜੀਤ ਸਿੰਘ ਮੁੱਟੀ। ਉਹਨਾਂ ਦੀ ਕਮਰਸ਼ੀਅਲ ਤਾਂ ਵੈਸੇ ਸਾਡੇ ਕੋਲ ਸੌ ਆਪਣੇ ਸੌ ਸਾਲ ਕਹਿਤਾ ਸਦੀਆਂ ਪੁਰਾਣੀ ਹੈ। ਪਹਿਲਾਂ ਸਾਡਾ ਮਿਸੀ ਸਾਗਾ ਦਾ ਸਟੂਡੀਓ ਜਦੋਂ ਬਣਿਆ ਸੀ ਉਦੋਂ ਵੀ ਸਾਡਾ ਸਾਥ ਦਿੱਤਾ ਕਮਲ ਗਿੱਲ ਆਪਣੇ ਸਾਡੇ ਵੀਰ ਕਮਲ ਗਿੱਲੀ ਵੀ ਹਰ ਕਮਲਜੀਤ ਮੁੱਟੀ ਹੋਣਾ ਨੇ ਵੀਰ ਹਰਜਿੰਦਰ ਹੋਣਾ ਨੇ ਤੇ ਇਸ ਵਾਰ ਵੀ ਜਦੋਂ ਬਾਅਦ ਵਿਚ ਸਾਡਾ ਸੌਦਾ ਪੱਤਾ ਸਟੇਸ਼ਨ ਆਇਆ ਸੀ ਸਟੂਡੀਓ ਤਿਆਰ ਕਰਨਾ ਸੀ ਮੈਂ ਹਰ ਕਮਲ ਹੋਣਾ ਨਾਲ ਗੱਲ ਕੀਤੀ ਕਹਿੰਦੇ ਗੱਲ ਹੀ ਕੋਈ ਨੀ ਬਾਈ ਜੀ ਆ ਚਾਰ ਦੋ ਕਮਰੇ ਹੀ ਬਣਾਉਣੇ ਆਪਾਂ ਬਣਾਵਾਂਗੇ ਸਾਊਂਡ ਪਰੂਫ ਬਣਾਉਣੇ ਹੁੰਦੇ ਨੇ ਬੜੀ ਮਿਹਨਤ ਬੜੀ ਲਗਨ ਦੇ ਨਾਲ ਉਹਨਾਂ ਨੇ ਕੰਮ ਕੀਤਾ ਤੁਸੀਂ ਵੇਖੋਗੇ ਮੂੰਹੋਂ ਬੋਲਦਾ ਕੰਮ ਕਰਾਉਣ ਲਈ ਰੈਨੋਵੇਸ਼ਨ ਦਾ ਕੋਈ ਵੀ ਐਨੀ ਟਾਈਮ ਹੋਮ ਰੈਨੋਵੇਸ਼ਨ ਵੀਰ ਹਰ ਕਮਲਜੀਤ ਸਿੰਘ ਮੁੱਟੀ ਹਰਜਿੰਦਰ ਬਾਈ ਨੂੰ ਕਾਲ ਕਰ ਲਿਓ 647-271-7535 6472-71-173-5 ਤੇ ਕਾਲ ਕੀਤੀ ਜਾ ਸਕਦੀ ਹੈ। ਔਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਹੁਣ ਚੱਲਦੇ ਹਾਂ ਪੰਜਾਬ ਸਰਦਾਰ ਜਸਬੀਰ ਸਿੰਘ ਜੀ ਪੱਟੀ ਸਾਹਿਬ ਨਾਲ ਕਰਾਂਗੇ ਗੱਲਬਾਤ ਗੱਲਬਾਤ ਦੇ ਵਿਚ ਤੁਸੀਂ ਸ਼ਾਮਲ ਹੋਣਾ ਹੈ ਮੋਸਟ ਵੈਲਕਮ ਨੰਬਰ ਰਹੇਗਾ 905-813-1300 ਅਗੇਨ ਆਕਾਸ਼ਵਾਣੀ 1320 ਦੀਆਂ ਲਹਿਰਾਂ ਸਾਰਿਆਂ ਵਾਸਤੇ ਓਪਨ ਨੇ ਕੋਈ ਵੀਰ ਰੇਡੀਓ ਆਪਣੀ ਭਾਸ਼ਾ ਦੇ ਵਿਚ ਸ਼ੁਰੂ ਕਰਨਾ ਚਾਹੁੰਦਾ ਟਾਈਮ ਸਲੋਟ ਕਿੰਨੇ ਕੁ ਚਲੇ ਗਏ ਨੇ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈ ਅਰਸ਼ ਨੂੰ ਕਾਲ ਕਰ ਲਓ ਜਿਹੜਾ ਆ ਕੇ ਆਪਣੀ ਸੀਟ ਤੇ ਬੈਠ ਜਾਵੇ ਮੋਸਟ ਵੈਲਕਮ ਆ ਜਦੋਂ ਗੱਡੀ ਤੁਰ ਪਈ ਫਿਰ ਔਖਾ ਹੁੰਦਾ ਫਿਰ ਜਿਹੜਾ ਬਹਿ ਗਿਆ ਹਾਂਜੀ ਜਦੋਂ ਕਿਤੇ ਉਤਰੇਗਾ ਫਿਰ ਮੌਕਾ ਲੱਗਣਾ ਤੇ ਇਹ ਬਾਰ ਬਾਰ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿ ਕਿਸੇ ਦੇ ਕੰਨਾਂ ਚ ਆਵਾਜ਼ ਪੈਣੋ ਰਹਿ ਨਾ ਜਾਵੇ ਨੰਬਰ ਟੂ ਕਾਲ 416-303-1515 ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਕੱਲ ਮੈਂ ਜਾ ਕੇ ਆਪ ਆਪਣੀਆਂ ਕੰਨਾਂ ਦੇ ਨਾਲ ਜਦੋਂ ਸੁਣਿਆ ਸਕਾਰਬਰੋ ਮਾਰਖਮ ਦੀਆਂ ਉਹਨਾਂ ਗਲੀਆਂ ਦੇ ਵਿਚ ਅੱਛਾ ਉੱਥੇ ਇਕ ਕਹਾਣੀ ਹੈ ਸਟੋਰੀ ਜੀ ਮੈਂ ਸਲੋਟੀ ਜੀ ਸੁਣਾ ਹੀ ਦਿੰਦਾ ਤੁਹਾਨੂੰ ਸਾਡੇ ਇੱਕ ਵੀਰ ਜੀ ਦਾ ਕਾਲ ਆਈ ਮੈਨੂੰ ਕਿ ਇੱਕ ਮਾਤਾ ਜੀ ਆ ਸੀਨੀਅਰ ਹੋਮ ਚ ਰਹਿੰਦੇ ਨੇ ਤੇ ਬ੍ਰੈਮਲੀ ਉਧਰ ਗਲਿੰਟਨ ਤੋਂ ਕਾਫੀ ਅੰਦਰ ਤੇ ਮੈਂ ਕਿਹਾ ਜੀ ਅਸੀਂ ਉੱਤੇ ਤੇ ਜਾਣਾ ਨੀ ਮੈਂ ਬੋਕਸ ਥੱਲੇ ਫੜਾ ਆਊਂਗਾ ਤੇ ਉਹ ਥੱਲੇ ਸਿਰਫ ਤੁਹਾਡੇ ਕਰਕੇ ਮੈਂ ਚੱਲਿਆ ਵੀ ਚਲੋ ਤੁਸੀਂ ਕਹਿੰਦੇ ਹੋ ਤੇ ਮੈਂ ਦੇ ਆਊ ਕੋਈ ਨੀ ਚਲੋ ਟਾਈਮ ਕੱਢ ਕੇ ਮੈਂ ਖੁਦ ਗਿਆ ਮੈਂ ਥੱਲੇ ਆਉਣਾ ਸੀ ਥੱਲੇ ਉਹਨਾਂ ਨੇ ਮੈਨੂੰ ਪੈਸੇ ਫੜਾਉਣੇ ਸੀ ਮੈਂ ਆ ਜਾਣਾ ਸੀ ਪਰ ਜਦੋਂ ਉਸ ਸਾਡੇ ਭੈਣ ਜੀ ਜਿਹੜੇ ਥੱਲੇ ਆਏ ਨਾ ਉਹ ਸੀਨੀਅਰ ਸੀ ਤੇ ਉਹ ਪੁਰਾਣਾ ਬਕਸਾ ਵੀ ਨਾਲ ਲੈ ਆਏ ਕਹਿੰਦੇ ਆ ਤੁਸੀਂ ਲੈ ਜਾਓ ਇਹ ਨਹੀਂ ਚੱਲਦਾ ਮੈਂ ਕਿਹਾ ਤੁਹਾਡਾ ਇਹ ਬਕਸਾ ਚੱਲ ਜਾਣਾ ਤੁਸੀਂ ਇੰਨੇ ਪੈਸੇ ਕਿਉਂ ਖਰਚਣੇ ਹਾਲਾਂਕਿ ਮੈਨੂੰ ਡੇਢ ਘੰਟਾ ਜਾਣ ਲੱਗਾ ਤੇ 2 ਘੰਟੇ ਆਉਣ ਲੱਗੇ ਕਿਉਂਕਿ ਆਉਂਦਿਆਂ 401 ਤੇ ਐਕਸੀਡੈਂਟ ਸੀ ਬੋਕਸ ਮੈਂ ਲਿਆ ਮੈਂ ਜਾਣਾ ਨਹੀਂ ਸੀ ਉਹਨਾਂ ਦੇ ਰੂਮ ਦੇ ਵਿਚ ਮੈਂ ਉਹਨਾਂ ਨੂੰ ਨਾਲ ਲਿਆ ਰੂਮ ਚ ਗਿਆ ਉਹ ਬੋਕਸ ਮੈਂ ਚਲਾਇਆ ਉਹ ਜਿਨ੍ਹਾਂ ਨੇ ਕੋਲੋਂ ਸਰਵਿਸ ਲਈ ਉਹਨਾਂ ਨੇ ਬਲੌਕ ਕੀਤਾ ਹੋਇਆ ਸੀ ਉਹ ਕਹਿੰਦੇ ਫੋਨ ਹੀ ਨਹੀਂ ਚੱਕਦੇ ਅਗਲਾ ਪੈਸੇ ਲੈ ਕੇ ਭੱਜ ਗਿਆ ਜਿਹਦੇ ਇਹੋ ਜਿਹੇ ਸੀਨੀਅਰਸ ਕੋਲੋਂ ਪੈਸੇ ਇਸ ਤਰ੍ਹਾਂ ਲੈ ਕੇ ਭੱਜਦੇ ਨੇ ਕਿਵੇਂ ਪਹੁੰਚਣਗੇ ਮੈਨੂੰ ਸਮਝ ਨਹੀਂ ਲੱਗਦੀ ਮੈਂ ਆਪਣਾ ਬਕਸਾ ਨਵਾਂ ਆਪਣੀ ਗੱਡੀ ਚ ਰੱਖਿਆ ਉਹਨਾਂ ਦਾ ਬੋਕਸ ਚਲਾ ਕੇ ਤੇ ਉਹਨਾਂ ਨੂੰ ਦੇ ਕੇ ਆਇਆ ਇਸ ਤਰ੍ਹਾਂ ਦੇ ਸੀਨੀਅਰਸ ਦਾ ਵੀ ਲੋਕੀ ਨਜਾਇਜ਼ ਫਾਇਦਾ ਉਠਾਉਂਦੇ ਨੇ ਮੈਂ ਕਹਿੰਦਾ ਪਤਾ ਨਹੀਂ ਕਿਵੇਂ ਬੜਾ ਹੋਊਗਾ ਇਸ ਕਰਕੇ ਉਧਰ ਜਾਣ ਦਾ ਮੌਕਾ ਮਿਲਿਆ ਤੇ ਫਿਰ ਖੁਸ਼ੀ ਹੋਈ ਕਿ ਸਕਾਰਬਰੋ ਮਾਰਖਮ ਦੇ ਵਿਚ ਬੜੀ ਟੱਲੀ ਵਾਂਗੂ ਟਣਕਦੀ ਆਵਾਜ਼ ਇਸ ਤੋਂ ਇਲਾਵਾ ਨੈਗਰਾ ਫਾਲ ਬਫਲੋ ਸੈਂਟ ਕੈਥਰੀਨ ਹਮਿਲਟਨ ਮਿਲਟਨ ਮਿਸੀਸਾਗਾ ਬ੍ਰੈਂਪਟਨ ਤਾਂ ਹੈ ਹੀ ਬ੍ਰੈਂਪਟਨ ਚ ਰਾਤ ਨੂੰ ਥੋੜੀ ਜਿਹੀ ਟਰਬਲ ਹੈ ਉਹ ਦੂਰ ਕਰ ਲਾਂਗੇ ਵਾਨ ਦੇ ਏਰੀਏ ਦੇ ਵਿਚ ਮੇਜਰ ਮੈਕ ਕਿੰਗ ਸਿਟੀ ਬੈਰੀਸਾਈਡ ਸਕਾਰਬਰੋ ਮਾਰਖਮ ਪੀਕਰਿੰਗ ਏਜੈਕਸ ਗੋਲਫ ਅਤੇ ਔਸ਼ਵਾ ਵਾਲੇ ਪਾਸਿਓਂ ਵੀ ਸਾਨੂੰ ਕਾਲਸ ਆਈਆਂ ਨੇ ਪਰ ਦਿਸ ਵੀਕਐਂਡ ਤੇ ਮੇਰੀ ਕੋਸ਼ਿਸ਼ ਹੋਵੇਗੀ ਕਿ ਔਸ਼ਵਾ ਆਟ ਵਾਲੇ ਪਾਸੇ ਖੁਦ ਜਾ ਕੇ ਰੇਂਜ ਚੈੱਕ ਕਰਕੇ ਆਈ ਜੇ ਕੋਈ ਸਾਡਾ ਵੀਰ ਉਧਰ ਸੁਣਦਾ ਜ਼ਰੂਰ ਸਾਨੂੰ ਕਾਲ ਕਰਕੇ ਦੱਸੋ ਅਰਸ਼ ਨੂੰ 416-303-1515 ਦੇ ਕਾਲ ਕੀਤੀ ਜਾ ਸਕਦੀ ਹੈ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
1: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ
0: ਵੈਲਕਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਸੁਣ ਰਹੇ ਹੋ ਰੰਗਲਾ ਪੰਜਾਬ ਮੈਂ ਤੁਹਾਡਾ ਦੋਸਤ ਹੋ ਦਿਲਬਾਗ ਸਿੰਘ ਚਾਵਲਾ ਪੱਤਰਕਾਰੀ ਦੇ ਬਾਬਾ ਬੋੜ ਸਰਦਾਰ ਜਸਵੀਰ ਸਿੰਘ ਪੱਟੀ ਪਿਛਲੇ 30 ਵਰ੍ਹਿਆਂ ਤੋਂ 70 ਸਾਲ ਤੋਂ ਚੱਲਦਾ ਆ ਰਿਹਾ ਇਹ ਪ੍ਰੋਗਰਾਮ CGMR 1320 AM ਤੇ ਸੁਣਦੇ ਜਾ ਰਹੇ ਹੋ ਰੰਗਲਾ ਪੰਜਾਬ ਪੱਟੀ ਸਾਹਿਬ ਵੈਲਕਮ ਸਵਾਗਤ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
2: ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ
0: ਜੀ ਕੀ ਹਾਲ ਚਾਲ ਠੀਕ ਠਾਕ ਹੋ
2: ਬੜੀ ਕਿਰਪਾ ਜੀ ਬੜੀ ਕਿਰਪਾ
0: ਕੱਲ ਗੱਲ ਕੀਤੀ ਸੀਗੀ ਆਪਾਂ ਤੇ ਕੱਲ ਬਹੁਤ ਸਾਰੀਆਂ ਫੋਨ ਕਾਲਸ ਆਈਆਂ ਨੇ ਭਾਈ ਅਮਰਜੀਤ ਸਿੰਘ ਚਾਵਲਾ ਹਾਂਜੀ ਕਹਿੰਦੇ ਜੀ ਭਾਈ ਲਾਉਂਦੇ ਹੋ ਮੈਂ ਕਿਹਾ ਅਜੇ ਕੋਰਟ ਦੇ ਵਿਚੋਂ ਤਾਂ ਸਾਬਤ ਨੀ ਨਾ ਹੋਇਆ ਕਹਿੰਦੇ ਗੱਲ ਤੁਹਾਡੀ ਸਹੀ ਆ ਹਾਂਜੀ ਮੈਂ ਕਿਹਾ ਸਰਸੇ ਵਾਲੇ ਸਾਧ ਨੂੰ ਅਸੀਂ ਸਾਧ ਕਹਿੰਦੇ ਰਹੇ ਜਦੋਂ ਬਲਾਤਕਾਰ ਦਾ ਕੇਸ ਦਾ ਦਰਜ ਹੋ ਗਿਆ ਮਾਮਲਾ ਹੁਣ ਅਸੀਂ ਬਲਾਤਕਾਰੀ ਕਹਿੰਦੇ ਇਹ ਵੀ ਗੱਲ ਸਹੀ ਆ ਪੰਥ ਵਿਚੋਂ ਛੇਕੇ ਜਾਣ ਦੀ ਪਰੰਪਰਾਵਾਂ ਜਿਹੜੀਆਂ ਨੇ ਉਨ੍ਹਾਂ ਨੂੰ ਸਾਡੇ ਗਿਆਨੀ ਗੜਗੱਜ ਸਿੰਘ ਗਹਿਤ ਗਿਆਨੀ ਉਨ੍ਹਾਂ ਨੇ ਨਾਂ ਲਾਤਾ ਤੇ ਗਿਆਨ ਹੋਣਾ ਚਾਹੀਦਾ ਕਿ ਪਰੰਪਰਾਵਾਂ ਕੀ ਨੇ, ਬੰਦੇ ਨੂੰ ਮੌਕਾ ਹੀ ਨਹੀਂ ਦਿੱਤਾ ਗਿਆ, ਤਲਬ ਹੀ ਨਹੀਂ ਕੀਤਾ ਗਿਆ, ਪੱਖ ਹੀ ਨਹੀਂ ਸੁਣਿਆ ਗਿਆ, ਆਪੇ ਮੈਂ ਰੱਜੀ ਪੂਜੀ, ਆਪੇ ਮੇਰੇ ਬੱਚੇ ਜੀ, ਸਵਾਲਾਂ ਦੇ ਜਾਇਰੇ ਦੇ ਵਿਚ ਤਾਂ ਬਹੁਤ ਸਾਰੇ ਸਵਾਲ ਹੋਰ ਵੀ ਉੱਠਦੇ ਨੇ ਤੇ ਸਾਡੇ ਬਹੁਤ ਸਾਰੇ ਵੀਰ ਹੁੰਦੇ ਨੇ ਉਹ ਇਕੋ ਟੰਗ ਤੇ ਖੜੇ ਹੋਣ ਵਾਲੇ ਹੁੰਦੇ ਨੇ, ਦੋ ਟੰਗਾਂ ਭੁੱਲ ਜਾਂਦੇ ਨੇ, ਪਰ ਜਦੋਂ ਉਨ੍ਹਾਂ ਨੂੰ ਦੱਸੀਏ ਕਿ ਸਾਡੀਆਂ ਰਹਿਤ ਮਰਿਆਦਾਂ ਕੀ ਨੇ, ਕਿਵੇਂ ਬੰਦੇ ਨੂੰ ਜਿਹੜਾ ਪੰਥ ਚੋਂ ਖਾਰਜ ਕੀਤਾ ਜਾਂਦਾ, ਕਿਵੇਂ ਨਹੀਂ ਕੀਤਾ ਜਾਂਦਾ, ਸੰਤਾ ਸਿੰਘ ਨਿਹੰਗ ਵਾਲਾ ਮਾਮਲਾ ਦੇਖ ਲਓ, ਜਿਵੇਂ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਕਿੰਨੇ ਆਏ ਨੇ ਆਦੇਸ਼ ਸੰਦੇਸ਼, ਚਾਰ ਬੁੱਕਾਂ ਪਈਆਂ ਨੇ ਅਕਾਲ ਤਖ਼ਤ ਸਾਹਿਬ ਦੀਆਂ, ਪੜ੍ਹ ਕੇ ਵੇਖੋ ਤੁਹਾਨੂੰ ਪਤਾ ਲੱਗ ਜੂਗਾ ਵੀ ਆਹ ਕੁਝ ਹੁੰਦਾ ਰਿਹਾ ਪਹਿਲਾਂ ਵੀ। ਹੁਣ ਪੰਥ ਵਿਚੋਂ ਛੇਕੇ ਗਏ ਮੁਅੱਤਲ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਮਲਕੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ, ਉਧਰ ਭਾਈ ਅਮਰਜੀਤ ਸਿੰਘ ਚਾਵਲਾ ਦਾ ਅਸਤੀਫ਼ਾ ਪ੍ਰਵਾਨ ਹੋ ਗਿਆ, ਕੀ ਕਹਿਣਾ ਚਾਹੋਗੇ?
2: ਬੇਸਿਕਲੀ ਜਿਹੜੇ ਸਾਡੇ ਅਡੀਸ਼ਨਲ ਜਿਹੜੇ ਗ੍ਰੰਥੀ ਨੇ ਦਰਬਾਰ ਅਕਾਲ ਤਖ਼ਤ ਦੇ ਭਾਈ ਮਲਕੀਤ ਸਿੰਘ, ਉਹ ਉਹਨਾਂ ਨੂੰ ਇਸੇ ਕੇਸ ਦੇ ਵਿਚ ਹੀ ਇੱਕ ਸਾਲ ਜਬਰੀ ਛੁੱਟੀ ਤੇ ਭੇਜਿਆ ਸੀ। ਉਹ ਅੱਜ ਕੱਲ ਯੂਕੇ ਦੇ ਦੌਰੇ ਤੇ ਨੇ, ਉੱਥੇ ਵੀ ਜਦੋਂ ਸੰਗਤਾਂ ਨੂੰ ਜਾਣਕਾਰੀ ਮਿਲੀ ਵੀ ਇਹਨਾਂ ਨੂੰ ਅਕਾਲ ਤਖ਼ਤ ਤੋਂ ਛੇਕ ਦਿੱਤਾ ਗਿਆ ਤੇ ਇਸ ਕਰਕੇ ਛੇਕਿਆ ਗਿਆ ਵਾ, ਤਾਂ ਉਹਨਾਂ ਦਾ ਉੱਥੇ ਵਿਰੋਧ ਹੋਇਆ। ਕੱਲ ਤੱਕ ਜਿਹੜੇ ਪੌਂਡਾਂ ਦਾ ਪ੍ਰਸ਼ਾਦ ਦਿੰਦੇ ਸੀ ਉਹਨਾਂ ਨੇ ਲੋਕਾਂ ਨੇ ਮੁੜ ਕੇ ਮੁਰਦਾਬਾਦ ਦੇ ਨਾਰੇ ਮੈਦੋ ਦੇ ਖਿਲਾਫ਼ ਨਾਰੇਬਾਜ਼ੀ ਕੀਤੀ। ਉਹਨਾਂ ਨੂੰ ਇੱਕ ਗ੍ਰੰਥੀ ਬਜਾ ਕੇ ਲੈ ਕੇ ਗਿਆ, ਚਲੋ ਮਾੜੀ ਗੱਲ ਨੀ, ਚੰਗੀ ਗੱਲ ਨੀ, ਤੇ ਕੁੱਟਮਾਰ ਹੋਣੀ ਸੀ, ਬੜੀ ਮਾੜੀ ਗੱਲ ਹੋਣੀ ਸੀ। ਹੁਣ ਅਕਾਲ ਤਖ਼ਤ ਨੇ ਕਹਿਤਾ ਵੀ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੀ ਜਾਵੇ। ਜਿਹੜੇ ਭਾਈ ਚਾਵਲਾ ਨੇ, ਅਮਰਜੀਤ ਸਿੰਘ ਚਾਵਲਾ, ਜਿਨ੍ਹਾਂ ਦੀ ਲੋਕੇਸ਼ਨ ਸਰੀ ਚ ਆ ਰਹੀ ਹੈ, ਪੈਸਲੇ ਸਰੀ ਦੇ ਵਿੱਚ ਨੇ, ਤੁਹਾਨੂੰ ਪਤਾ ਹੋਏਗਾ ਚਾਵਲਾ ਸਾਹਿਬ, ਆਪਾਂ ਸ਼ਾਇਦ ਕੱਲ ਵੀ ਗੱਲ ਕੀਤੀ ਸੀ ਵੀ 2022 ਦੀਆਂ ਚੋਣਾਂ ਦੇ ਵਿੱਚ ਇਹਨਾਂ ਨੇ ਪਾਰਟੀ ਉਮੀਦਵਾਰ ਦੀ ਮਦਦ ਨਹੀਂ ਕੀਤੀ ਸੀ, ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਮਦਦ ਕੀਤੀ। ਉਹ ਕਿਉਂ ਕੀਤੀ? ਉਹ ਇਸ ਕਰਕੇ ਕੀਤੀ ਸੀ ਵੀ ਉਦੋਂ ਬਸਪਾ ਦਾ ਤੇ ਅਕਾਲੀ ਦਲ ਦਾ ਆਪਸਾ ਗਠਜੋੜ ਸੀ ਤੇ ਅਨੰਦਪੁਰ ਸਾਹਿਬ ਦੀ ਸੀਟ ਜਿਹੜੀ ਸੀ ਉਹ ਬਸਪਾ ਦੇ ਹਿੱਸੇ ਆਈ ਸੀ, ਇਸ ਕਰਕੇ ਇਹਨਾਂ ਨੇ ਬਸਪਾ ਨੂੰ ਵੋਟਾਂ ਨਹੀਂ ਪਾਈਆਂ, ਇਹਨਾਂ ਨੇ ਵੋਟਾਂ ਪਾਈਆਂ ਸੀਗੀਆਂ ਹਰਜੋਤ ਸਿੰਘ ਬੈਂਸ ਨੂੰ। ਹਰਜੋਤ ਸਿੰਘ ਬੈਂਸ ਤੇ ਕਾਮਯਾਬ ਹੋ ਗਏ, 45,180 ਵੋਟਾਂ ਦੀ ਲੀਡ ਨਾਲ ਜਿੱਤੇ ਸੀ ਉਹ, ਲੇਕਿਨ ਜਿਹੜਾ ਇਹਨਾਂ ਦੀ ਅਲਾਇੰਸ ਆਈ ਪਾਰਟੀ ਸੀ ਉਹਨੂੰ 6,23 ਵੋਟਾਂ ਮਿਲੀਆਂ ਸੀ ਉਹਨਾਂ ਦੇ ਨੁਕਲ ਕੁਮਾਰ ਨੂੰ। ਹੁਣ ਉਹਨੂੰ ਇੰਨੀਆਂ ਵੋਟਾਂ ਮਿਲੀਆਂ ਤੇ ਜਿਹਦੇ ਨਾਲ ਤੁਸੀਂ ਇੰਨੀ ਮਦਦ ਕੀਤੀ ਹੋਵੇ ਹਰਜੋਤ ਬੈਂਸ ਦੀ, ਫਿਰ ਉਹਦੀ ਵੀ ਫਰਜ਼ ਬਣਦਾ ਵੀ ਮੁਸੀਬਤ ਵਾਲੇ ਚਾਵਲਾ ਸਾਹਿਬ ਦੀ ਮਦਦ ਕਰੇ। ਇਹ ਤਾਂ ਹੋ ਗਈ ਨਾ ਆਪਣੀ ਇਲੈਕਸ਼ਨ ਦੀ ਗੱਲ।
0: ਇੱਕ ਪੁਆਇੰਟ, ਬੜਾ ਵੱਡਾ ਪੁਆਇੰਟ ਅੱਜ ਤੁਸੀਂ ਖੁਲਾਸਾ ਕੀਤਾ, ਇੱਕ ਸੈਕਿੰਡ ਪੱਟੀ ਸਾਹਿਬ, ਇੱਕ ਸੈਕਿੰਡ, ਹਰਜੋਤ ਬੈਂਸ ਦੀ ਮਦਦ ਕੀਤੀ, ਆਪਣੀ ਪਾਰਟੀ ਦੀ ਮਦਦ ਨਹੀਂ ਕੀਤੀ, ਇਹਦਾ ਮਤਲਬ ਇਹ ਕਿਹੜੇ ਨਿਕਲੀ ਹੈ? ਕਿਉਂਕਿ ਬਲਤੇਜ ਪੰਨੂ ਹੋਣਾ ਦੀ ਵੀਡੀਓ ਨੂੰ ਵੀ ਸੁਣ ਲਓ, ਉਹਦੇ ਵਿਚ ਵੀ ਉਨ੍ਹਾਂ ਨੇ ਕਿਤੇ ਵੀ ਭਾਈ ਅਮਰਜੀਤ ਸਿੰਘ ਚਾਵਲਾ ਨੂੰ ਦੋਸ਼ੀ ਖੜਾ ਨਹੀਂ ਕੀਤਾ, ਉਹ ਸਿਰਫ ਅਤੇ ਸਿਰਫ ਵਰੇ ਨੇ ਧਾਮੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਤੇ। ਇਹਦਾ ਮਤਲਬ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਤਾ ਸੀ ਕਿ ਭਾਈ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ FIR ਦਰਜ ਹੋ ਚੁੱਕੀ ਹੈ ਤੇ ਉਹਦਾ ਜਿਵੇਂ ਤੁਸੀਂ ਕਿਹਾ ਕਿ ਜੇ ਉਨ੍ਹਾਂ ਨੇ ਮਦਦ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਜਾਂ ਬਸਪਾ ਦੀ ਮਦਦ ਨਹੀਂ ਕੀਤੀ ਅਨੰਦਪੁਰ ਸਾਹਿਬ ਤੋਂ ਤੇ ਆਪ ਆਦਮੀ ਦੀ ਮਦਦ ਕੀਤੀ ਹੈ ਤੇ ਉਨ੍ਹਾਂ ਨੇ ਮਦਦ ਕੀਤੀ ਜਾਪਦੀ ਹੈ ਕਿ ਮਹੀਨਾ ਪੀਰੀਅਡ ਜਿਹੜਾ ਵਾ ਇਨ੍ਹਾਂ ਤੇ FIR ਦਰਜ ਜਿਹੜੀ ਉਹ ਦੱਬੀ ਰਹੀ?
2: ਉਹ ਵੱਖਰਾ ਜੀ।
0: ਹਾਂ,
2: ਉਹ ਵੱਖਰਾ।
0: ਅੱਛਾ,
2: ਹੋਇਆ ਕੀ ਹੈ ਇੱਥੇ? ਕਹਾਣੀ ਇੱਕ ਹੋਰ ਹੈਗੀ
0: ਜੀ।
2: ਇਹ ਬੀਬੀ ਨੂੰ ਮੰਗਵਾਇਆ ਤਾਂ ਗਿਆ ਸੀ ਵੀ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਦੂਸ਼ਣਬਾਜ਼ੀ ਕਰਨੀ ਹੈ
0: ਜੀ।
2: ਜਦੋਂ ਬੀਬੀ ਇੱਥੇ ਆ ਗਈ, ਜੇਲ੍ਹ ਚਲੀ ਗਈ, ਜੇਲ੍ਹ ਚੋਂ ਰਿਹਾ ਹੋਈ ਤੇ ਇਹਨਾਂ ਵੇਖਿਆ ਵੀ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਪੱਲੇ ਤੇ ਕੁਛ ਹੈ ਨੀ, ਜੇ ਸਾਨੂੰ ਸੈਟਬੈਕ ਵੱਜ ਰਹੀ ਹੈ ਤੇ ਉਹ ਵਾਰਸ ਪੰਜਾਬ ਤੋਂ ਵੱਜ ਰਹੀ ਹੈ ਤੇ ਉਹ ਕਿਹਦੇ ਕਰਕੇ ਵੱਜ ਰਹੀ ਹੈ? ਮੰਤਰੀ ALE ਦੇ ਖਿਲਾਫ਼। ਇਹਨਾਂ ਬੀਬੀ ਨੂੰ ਤਿਆਰ ਕੀਤਾ, ਜੋ ਸੂਤਰ ਮੈਂ ਉਹਨਾਂ ਦੀ ਗੱਲ ਕਰਦਾ, ਉਹਨੂੰ ਇਹ ਗੱਲ ਕਹੀ ਵੀ ਤੂੰ ਜਾਣਾ ਹੀ, ਉਹਦੀ ਰੈਲੀ ਜਾਣਾ, ਉਹਦੀ ਮੀਟਿੰਗ ਜਾਣਾ, ਤੂੰ ਇੱਕ ਦੋ ਫੋਟੋਆਂ ਨਾਲ ਖਲੋਣੀਆਂ,
0: ਖਿਚਵਾਉਣੀਆਂ ਫੋਟੋਆਂ। ਅੱਛਾ
2: ਹਾਂਜੀ, ਉਹਨਾਂ ਨਾਲ ਫੋਟੋ ਲਾਉਣ ਤੋਂ ਬਾਅਦ ਤੇਰੇ ਨਾਲ ਫਿਰ ਅਸੀਂ ਗੱਲ ਕਰਾਂਗੇ ਜੇ ਆਪਾਂ ਕਰਨਾ ਕੀ ਹੁਣ। ਔਰ ਉਸ ਬੀਬੀ ਨੇ ਟੋਟਲੀ ਇਨਕਾਰ ਕਰਤਾ। ਉਹਦੇ ਇਨਕਾਰ ਕਰਨ ਤੋਂ ਬਾਅਦ ਜਿਹੜਾ ਸੀ ਬੀਬੀ ਦੀ ਕੁੱਟਮਾਰ ਵੀ ਹੋਈ।
0: ਅੱਛਾ,
2: ਜਦੋਂ ਉਹਦੀ ਕੁੱਟਮਾਰ ਹੁੰਦੀ ਹੈ ਫਿਰ ਉਹ ਥਾਣੇ ਜਾਂਦੀ ਹੈ ਤੇ ਥਾਣੇ ਵਾਲੇ ਦੀ ਗੱਲ ਨਹੀਂ ਸੁਣਦੇ। ਦਾਣੇ ਵਾਲੇ ਕਹਿੰਦੇ ਤੇ ਉਹ ਹਾਈਕੋਰਟ ਚਲੀ ਜਾਂਦੀ ਹੈ। ਹਾਈਕੋਰਟ ਦਾ ਵਕੀਲ ਕਹਿੰਦਾ ਬੀਬੀ ਜੀ ਗੱਲ ਇਹ ਹੈ ਕਿ ਤੁਹਾਨੂੰ ਖਰਚਾ ਕਰਨਾ ਪੈਣਾ, ਵਕੀਲਾਂ ਦੀ ਫੀਸ ਦੇਣੀ ਪੈਂਦੀ, ਮੇਰੇ ਕੋਲ ਤਾਂ ਹੈ ਕੁਝ ਨਹੀਂ। ਉਹ ਕਹਿੰਦੇ ਫਿਰ ਗੱਲ ਨਹੀਂ ਬਣਦੀ। ਬੀਬੀ ਨੂੰ ਫਿਰ ਕਿਸੇ ਪੱਤਰਕਾਰ ਨੇ ਕਿਹਾ ਬੀਬੀ ਜੀ ਤੁਸੀਂ ਆਨੰਦਪੁਰ ਦੀ ਕੋਰਟ ਜਾਓ, ਇਹ ਜਿਹੜੀ ਇਬਾਦਤ ਲਿਖੀ ਗਈ ਹੈ ਬੀਬੀ ਦੀ ਆਪਣੀ ਨਹੀਂ, ਇਹ ਕਿਸੇ ਵਕੀਲ ਦੀ ਇਬਾਦਤ ਹੈ। ਉਹਨੇ ਉਹਦੇ ਕੋਲ ਇਬਾਦਤ ਲਿਖਵਾਈ ਤੇ ਬੀਬੀ ਹੋਰੀ ਜਾ ਕੇ ਕੋਰਟ ਚ ਪੇਸ਼ ਹੋ ਗਏ ਤੇ ਕੋਰਟ ਨੇ 174 ਦੇ ਬਿਆਨ ਕਲਮਬੰਦ ਕਰਕੇ ਤੇ ਪੁਲਿਸ ਨੂੰ ਆਦੇਸ਼ ਦਿੱਤਾ ਵੀ ਇਹਦਾ ਮੁਕਦਮਾ ਦਰਜ ਕੀਤਾ। ਹੁਣ ਅਦਾਲਤ ਦੇ ਦੇਸ਼ ਸੀ, ਅਦਾਲਤ ਦੇ ਦੇਸ਼ ਸੀਗੇ, ਮੁਕਦਮਾ ਤਾਂ ਦਰਜ ਹੋਣਾ ਹੀ ਹੋਣਾ ਸੀਗਾ। ਮੁਕਦਮਾ ਦਰਜ ਹੋ ਗਿਆ, ਹੁਣ ਉਹਨੂੰ ਕਹਿ ਦਿੱਤਾ ਗਿਆ ਚਾਵਲੇ ਨੂੰ ਵੀ ਜਾ ਤਾਂ ਭਾਈ ਰਾਜੀਨਾਮਾ ਕਰ ਲੈ, ਜਿਹਨੇ ਮੁਕਦਮਾ ਤਾਂ ਦਰਜ ਹੋ ਹੀ ਗਿਆ। 25 ਦਿਨ ਚਾਵਲੇ ਨੂੰ ਦੇ ਦਿੱਤੇ, 25 ਦਿਨ ਦੇ ਵਿਚ ਉਹ ਬੀਬੀ ਤੇ ਦਬਾਅ ਵੀ ਪਾਇਆ ਗਿਆ, ਇਥੋਂ ਤੱਕ ਕਿ ਕੱਲ ਤੱਕ ਜਿਹੜੇ 5 ਪਿਆਰੇ ਨੇ ਉਹ ਵੀ ਬਕਾਇਦਾ ਤੌਰ ਤੇ ਇੱਥੇ ਆਏ ਤੇ ਉਹ ਬੀਬੀ ਨੂੰ ਮਨਾਉਂਦੇ ਰਹੇ ਤੇ ਦਬਾਅ ਪਾਉਂਦੇ ਰਹੇ ਪਰ ਬੀਬੀ ਨਹੀਂ ਮੰਨੀ। ਫਿਰ ਮਲਕੀਤ ਸਿੰਘ ਨੂੰ ਗਾਲਾਂ ਵੀ ਕੱਢੀਆਂ ਫੋਨ ਦੇ ਉੱਤੇ, ਜਿਹੜੀਆਂ ਉਹਦੇ ਰਿਕਾਰਡਿੰਗ ਹੈ ਸਾਰੀਆਂ, ਅਸ਼ਲੀਲ ਉਹਨੂੰ ਹਰਕਤਾਂ ਵੀ ਕੀਤੀਆਂ। ਔਰ ਉਹ ਬੀਬੀ ਨੇ ਫਿਰ ਜਿਹੜਾ ਸੀ ਉਹ ਸਾਰਾ ਰਿਕਾਰਡ ਕਰ ਲਿਆ। ਰਿਕਾਰਡ ਕਰਨ ਤੋਂ ਬਾਅਦ ਉਹ ਜਥੇਦਾਰ ਕੋਲ ਗਈ, ਕੋਈ ਕਾਰਵਾਈ ਨਹੀਂ। ਧਾਮੀ ਸਾਹਿਬ ਵਿਸ਼ਾਖ ਅੱਜ ਮੁਕਰੀ ਜਾਣੀ ਵੀ ਬੀਬੀ ਮੇਰੇ ਕੋਲ ਆਈ ਜ਼ਰੂਰ ਸੀ ਪਰ ਉਹਨੇ ਇਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ, ਅੱਜ ਮੁਕਰ ਗਏ, ਚਲੋ ਨਹੀਂ ਕੀਤੀ ਕੋਈ ਗੱਲ। ਹੁਣ ਬੀਬੀ ਨੂੰ ਜਦੋਂ ਇੰਨੀ ਗੱਲ ਉਹਨੇ ਕਰਾ ਦਿੱਤੀ, ਮੁਕਦਮਾ ਦਰਜ ਹੋ ਗਿਆ ਤੇ ਪੁਲਿਸ ਨੇ ਫਿਰ ਕਹਿਣਾ ਸੀ ਵੀ ਇਨਵੈਸਟੀਗੇਸ਼ਨ ਕਰਾਂਗੇ। ਫਿਰ ਇੱਕ ਪੈਸੇ ਦੇ ਦਿੱਤਾ, ਪੈਸੇ ਸੀ ਵੀ ਤੂੰ ਭੱਜ ਇੱਥੋਂ। 13 ਤਰੀਕ ਨੂੰ ਜਦੋਂ ਉਹ ਸਰੀ ਪਹੁੰਚ ਗਿਆ ਚਾਵਲਾ, ਉਹਨੇ ਕਹਿਤਾ ਜੀ ਮੈਂ ਟਿਕਾਣੇ ਪਹੁੰਚ ਗਿਆ, ਤੇ 16 ਤਰੀਕ ਨੂੰ ਇਹ SIR ਜਿਹੜੀ ਬਾਹਰ ਆਉਂਦੀ ਹੈ, ਫਿਰ ਰੌਲਾ ਪੈਂਦਾ। ਇੰਨੀ ਮਦਦ ਕੀਤੀ ਆਮ ਆਦਮੀ ਪਾਰਟੀ ਨੇ ਤੇ ਬਲਤੇਜ ਸਿੰਘ ਪੰਨੂ ਕਿਉਂ ਨੀ ਖਿਲਾਫ਼ ਬੋਲੂਗਾ
0: ਜੀ? ਬਿਲਕੁਲ, ਗੱਲ ਇਹ ਆ ਕਿ ਲੜੀਆਂ ਬੜੀਆਂ ਤੁਸੀਂ ਜੋੜਤੀਆਂ, 174 ਦੇ ਬਿਆਨ, ਬੀਬੀ ਦੀ, ਇਹਦੇ ਵਿਚ ਇੱਕ ਪੁਆਇੰਟ ਤੁਸੀਂ ਬੋਲਿਆ ਜਿਹੜਾ ਕਿ ਜਿਹੜੀ ਇਬਾਦਤ ਲਿਖੀ ਹੈ ਉਹ ਕਿਸੇ ਵਕੀਲ ਦੀ ਲਿਖੀ ਹੈ। ਹੁਣ ਇਬਾਦਤ ਜਾਂ FIR ਦੇ ਵਿਚ ਬਲਾਤਕਾਰ ਸ਼ਬਦ ਵਰਤਿਆ ਗਿਆ, ਸੈਕਸ ਕੀਤਾ ਗਿਆ ਉਹ ਵਰਤਿਆ ਗਿਆ, ਜਾਂ ਕੁੱਟਮਾਰ ਵਰਤਿਆ ਗਿਆ?
2: ਨਹੀਂ ਨਹੀਂ, ਬਲਾਤਕਾਰ, ਜਬਰ ਜਨਾਹ,
0: ਜਬਰ ਜਨਾਹ, ਓਕੇ,
2: ਜਬਰ ਜਨਾਹ ਵਰਤਿਆ, ਮੈਨੂੰ ਡਰਾ ਧਮਕਾ ਕੇ ਮੇਰੇ ਨਾਲ ਜਬਰ ਜਨਾਹ ਕੀਤਾ,
0: ਜਬਰ ਜਨਾਹ
2: ਇੱਕ ਵਾਰੀ 3-4 ਵਾਰੀ ਕੀਤਾ।
0: ਚਲੋ, ਇਹ ਜੇ ਸ਼ਬਦ ਲਿਖੇ ਗਏ ਨੇ ਤਾਂ ਚਲੋ ਇਹ ਤਾਂ ਹੁਣ ਕੋਰਟ ਦੇ ਵਿਚ ਚਲ ਗਿਆ ਜੀ ਫੈਸਲਾ। ਕੋਰਟ ਕਰੂਗੀ ਕਿ ਇਹ ਜਬਰ ਜਨਾਹ ਹੋਇਆ, ਕਿਹੜੀਆਂ ਪ੍ਰਸਥਿਤੀਆਂ ਦੇ ਵਿਚ ਹੋਇਆ, ਆਪਸੀ ਸਹਿਮਤੀ ਦੇ ਨਾਲ ਹੋਇਆ ਜਾਂ ਇਹਨਾਂ ਨੂੰ ਵਰਤਿਆ ਗਿਆ, ਕਿਉਂਕਿ ਭਾਂਡਾ ਤਾਂ ਹੁਣ ਕਿਸੇ ਨਾ ਕਿਸੇ ਪਾਸੇ ਭੱਜਣਾ ਸੀ, ਭਾਂਡੇ ਤਾਂ ਬੜੇ ਹੋਰ ਵੀ ਜਿਹੜੇ ਨੇ ਉਹ ਭੱਜਦੇ ਨਜ਼ਰ ਆਉਣਗੇ ਤੇ ਹੋਰ ਬੜਾ ਕੁਝ ਨਿਕਲੇਗਾ, ਜੇ ਤਾਂ ਮਤਲਬ ਲੀਰਾਂ ਬੜੀਆਂ ਨਿਕਲਣ ਵਾਲੀਆਂ ਨੇ, ਬਹੁਤ ਕੁਝ ਸਾਹਮਣੇ ਆਉਣਾ, ਕਿਉਂਕਿ ਹੁਣ ਗ੍ਰੰਥੀ ਮਲਕੀਤ ਸਿੰਘ ਕਿਹੜਾ ਚੁੱਪ ਕਰਕੇ ਬੈਠੂਗਾ? ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਮੈਂ ਹੁਣ ਸਾਰੀ ਸਟੋਰੀ ਦੱਸਾਂਗਾ, ਤਾਂ ਅਸੀਂ ਕੱਲ ਵੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਹੁਣ ਸੱਚੇ ਸੇਵਕ ਬਣ ਗਏ ਤੇ ਖੋਲ ਦੋ ਖਿਦੋ ਕਰ ਦੋ, ਹੁਣ ਤੁਸੀਂ ਜਿੰਨਾ ਮਰਜ਼ੀ ਡਿਟਰਜਿੰਗ ਪਾਊਡਰ ਲਾ ਕੇ ਚਾਵਲਾ ਸਾਹਿਬ ਆਪਣੇ ਆਪ ਨੂੰ ਵਾਸ਼ ਕਰੀ ਚੱਲੋ, ਨਹੀਂ ਹੋਣਾ, ਇਹ ਕਲੰਕ ਲੱਗ ਗਿਆ, ਲੱਗ ਗਿਆ, ਲੱਗ ਗਿਆ, ਤੁਸੀਂ ਕੀਤਾ ਚਾਹੇ ਨਹੀਂ ਕੁਝ ਕੀਤਾ, ਅਗਲਿਆਂ ਨੇ ਤੁਹਾਡਾ ਜਿਹੜਾ ਵਾ ਸਿਆਸੀ ਜੀਵਨ ਤਬਾਹ ਕਰਕੇ ਰੱਖ ਦਿੱਤਾ ਹੈ, ਹੁਣ ਅਕਾਲ ਤਖ਼ਤ ਸਾਹਿਬ ਨੇ ਤੁਹਾਨੂੰ ਜਿਹੜਾ ਵਾ ਉਹ ਪੰਥ ਚੋਂ ਛੇਕ ਦਿੱਤਾ, ਰੋਟੀ ਬੇਟੀ ਬੋਟੀ ਦੀ ਸਾਂਝ, ਇਹ ਤਾਂ ਗੱਲ ਵੱਖਰੀ ਹੈ। ਅਸੀਂ ਬੜੇ ਬੜੇ ਵੇਖੇ ਨੇ ਇੱਥੇ ਜਿਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਵਿਚੋਂ ਛੇਕਿਆ ਗਿਆ, ਤੇ ਮੈਂ ਨਾਂ ਜ਼ਿਕਰ ਲਵਾਂ ਉਸ ਸੰਸਥਾ ਦਾ, ਉਹਨਾਂ ਨਾਲ ਬੈਠੇ ਹੋਏ ਮੈਂ ਸ਼੍ਰੋਮਣੀ ਅਕਾਲੀ ਦਲ ਵਾਲੇ ਵੇਖੇ ਨੇ, ਬੜੇ ਵੱਡੇ ਉਹਨਾਂ ਦੇ ਲੀਡਰ ਵੇਖੇ ਨੇ, ਆਪਣੀਆਂ ਅੱਖਾਂ ਨਾਲ ਵੇਖੇ ਨੇ, ਬੜੇ ਬੜੇ

0: ਜੇ ਉਹ ਲੋੜ ਮਹਿਸੂਸ ਕਰੂਗਾ ਤੈਨੂੰ ਬੁਲਾ ਲੂਗਾ, ਲੋੜ ਮਹਿਸੂਸ ਕਰੂਗਾ ਤੇ ਨਹੀਂ ਬੁਲਾਊਗਾ।
1: ਅੱਛਾ,
0: ਔਰ ਬਖਸ਼ਣ ਤਖਤ ਆ ਚਾਵਲਾ ਅੱਜ ਵੀ ਜਿਹੜਾ ਆਪਣੀ ਗਲਤੀ ਦਾ ਅਹਿਸਾਸ ਕਰਕੇ ਆਪਣਾ ਸਪਸ਼ਟੀਕਰਨ ਦੇ ਕੇ ਆਪਣੀ ਕਾਲਤਾ ਤੇ ਦਰਖਾਸਤ ਦੇ ਸਕਦਾ ਜੀ ਮੈਂ ਮੁੜ ਪੰਜ ਸਾਲ ਲਾਉਣਾ ਚਾਹੁੰਦਾ, ਦੇ ਸਕਦਾ ਦਰਖਾਸਤ ਅੱਜ ਹੀ ਦੇ ਸਕਦਾ। ਇਹ ਵਿਕਲਪਤ ਕੋਲ ਹੈਗਾ, ਜਿਹੜਾ ਬਾਰ ਬਾਰ ਇਹ ਕਹਿਣਾ ਜੀ ਮੈਨੂੰ ਸੁਣਿਆ ਨੀ, ਮੇਰੀ ਗੱਲ ਨੀ ਕੀਤੀ, ਉਹਦੇ ਤਖ਼ਤ ਆ ਅਦਾਲਤ ਨੀ, ਉਸ ਤਖ਼ਤ ਤੋਂ ਜਿਹੜਾ ਫੈਸਲਾ ਹੋ ਗਿਆ।
1: ਅੱਛਾ ਚਲੋ, ਗੱਲ ਇਹ ਆ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਹੁਣ ਆਪਾਂ ਚਾਵਲੇ ਨੂੰ ਲੈ ਕੇ ਗੱਲ ਕਰ ਰਹੇ ਹਾਂ, ਪਹਿਲਾਂ ਵੀ ਬਲਾਤਕਾਰੀਆਂ ਦੇ ਮਸਲੇ ਆਏ ਨਾ, ਅਦਾਲਤ ਨੇ ਉਹਨਾਂ ਨੂੰ ਬਰੀ ਕਰਤਾ, ਤੇ ਫਿਰ ਅਕਾਲ ਤਖ਼ਤ ਸਾਹਿਬ ਦੀ ਜਥੇਦਾਰ ਦੀ ਕੀ ਭੂਮਿਕਾ ਉੱਥੇ ਰਹਿ ਗਈ? ਫਿਰ ਪੱਟੀ ਸਾਹਿਬ ਮੁੜ ਕੇ ਆਈਏ ਆਪਾਂ ਉਸ ਪੁਆਇੰਟ ਤੇ ਜਿਹੜਾ ਆਪਾਂ ਡਿਸਕਸ ਕਰਦੇ ਰਹੇ ਹਾਂ।
0: ਦੇਖੋ ਜਥੇਦਾਰ ਨੇ ਜੋ ਉਹਦੇ ਕੋਲ ਤੱਥ ਆਏ, ਉਹਨੇ ਕਿਹਾ ਜੀ ਇਹ ਬਲਾਤਕਾਰ ਨਹੀਂ ਹੋ ਸਕਦਾ। ਔਰ ਮੈਂ ਤੁਹਾਨੂੰ ਇਹ ਕਰ ਦਿਆਂ, ਫੈਕਟ ਉਹ ਬਲਾਤਕਾਰ ਨਹੀਂ ਸੀਗਾ, ਲੇਕਿਨ ਜਦੋਂ ਕੋਰਟ ਮਾਮਲਾ ਚੱਲਦਾ ਕੋਰਟ ਤੇ ਵਹਿੰਦੀ ਹੈ ਵੀ ਉਹਨੇ, ਵੇਖੋ ਤੁਸੀਂ ਸਵਾਲ ਨਹੀਂ ਕਰ ਸਕਦੇ ਉਹਨੂੰ, ਵੱਲੋਂ ਜਿਹੜੀ ਬਲਾਤਕਾਰ ਦੀ ਪੀੜਤ ਹੈਗੀ ਕੋਈ ਸਵਾਲ ਨਹੀਂ ਕਰ ਸਕਦਾ ਵਕੀਲ, ਉਹਨੂੰ ਕੋਈ ਸਵਾਲ ਨਹੀਂ ਪੁੱਛ ਸਕਦਾ ਉਹਨੂੰ, ਉਹਨੇ ਜੋ ਆਪਣੇ ਬਿਆਨ ਦਿੱਤੇ ਉਹਦੇ ਤੇ ਕਾਰਵਾਈ ਹੋਣੀ
1: ਜੀ। ਚਲੋ ਆ ਗਈ ਨਵੀਂ, ਤੇ ਬੀਬੀ ਦਾ ਪਹਿਲਾ ਪਿਛੋਕੜ ਕੀ ਆ, ਜਿਹਦੇ ਤੇ ਪਹਿਲਾਂ ਰੇਪ ਦਾ ਇਹਨੇ ਕੇਸ ਲਾਇਆ, ਉਹ ਕੇਸ ਦੇ ਵਿੱਚ ਉਹ ਬੰਦਾ ਬਰੀ ਹੋ ਗਿਆ, ਉਹਨੇ ਇਹਦੇ ਤੇ ਡੈਫਾਮੇਸ਼ਨ ਦਾ ਕਿਉਂ ਕੇਸ ਕੀਤਾ ਹੋਇਆ?
0: ਵੇਖੋ ਜਿਹੜੀ ਗੱਲ ਪਹਿਲੇ ਤੁਸੀਂ ਗੱਲ ਕਰਦੇ, ਪਹਿਲੇ ਦੋ ਕੇਸ ਨੇ, ਇੱਕ 420 ਦਾ ਤੇ ਇੱਕ ਕੇਸ ਸੀਗਾ ਇਹੀ ਇਸੇ ਤਰ੍ਹਾਂ ਦੇ ਜਵਰਜਨਾ ਦਾ, ਇੱਕ ਕੇਸ ਚੋਂ ਬਰੀ ਹੋਈ, ਮੈਨੂੰ ਨੀ ਪਤਾ ਕਿਹੜੇ ਚੋਂ ਹੋਈ, ਇੱਕ ਚੋਂ ਕੇਸ ਚੋਂ ਬਰੀ ਹੋਈ ਹੈ ਬਕਾਇਦਾ ਤੋਂ, ਤੇ ਬਰੀ ਵੀ ਉਹਨੂੰ ਇਹਨਾਂ ਕਲੀਨ ਨਹੀਂ ਕਰਾਇਆ। ਇਸ ਕਰਕੇ ਬੀਬੀ ਦੀ ਜਿਹੜੀ ਗੱਲ ਆਪਾਂ ਗੱਲ ਕਰਦੇ, ਭਾਵੇਂ ਉਹ ਝੂਠੀ ਵੀ ਹੋਵੇ, ਮੈਂ ਮੰਨਦਾ ਝੂਠੀ ਹੋਵੇ, ਲੇਕਿਨ ਅਦਾਲਤ ਜਿਹੜੀ ਆ ਉਹ ਕਹਿੰਦੀ ਨਹੀਂ, ਜਿਹੜੇ ਇਹਦੇ ਬਿਆਨ ਕਲਮਬੰਦ ਕੀਤੇ ਅਸੀਂ ਉਹਨਾਂ ਨੂੰ ਪ੍ਰੈਫਰ ਕਰਾਂਗੇ।
1: ਚਲੋ
0: ਇਸੇ ਕਰਕੇ ਮੈਂ ਕਈ ਵਾਰੀ ਕਹਿੰਦਾ ਸਾਡੀਆਂ ਅਦਾਲਤਾਂ ਦੇ ਵਿੱਚ ਫੈਸਲੇ ਹੁੰਦੇ, ਨਿਆਂ ਨਹੀਂ ਹੁੰਦੇ।
1: ਪਰ ਗੱਲ ਇਹ ਕਿ ਮੌਜੂਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਗੜਗੱਜ ਸਿੰਘ ਦੀ ਜੋ ਤੁਸੀਂ ਪਹਿਲਾਂ ਬਾਦਲਾਂ ਦੇ ਖਿਲਾਫ਼ ਬੋਲਚਾਲ ਜਿਹੜੀ ਆ ਉਹ ਪੜ੍ਹ ਕੇ ਵੇਖ ਲਓ, ਸੁਣ ਕੇ ਵੇਖ ਲਓ, ਡਿਜੀਟਲ ਯੁੱਗ ਪਿਆ, ਪਤਾ ਨਹੀਂ ਕਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਇਹਨਾਂ ਨੂੰ ਗਰੁੱਪ ਦੇ ਵਿੱਚੋਂ ਦਿਖਾਈ ਦਿੱਤਾ ਕਿ ਅੱਜ ਉਹਨਾਂ ਨੂੰ ਦੁੱਧ ਧੋਤੇ ਨਜ਼ਰ ਆਉਣ ਲੱਗ ਪਏ ਨੇ ਸਾਰੇ ਦੇ ਸਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ, ਤੇ ਜਿਨ੍ਹਾਂ ਦੀ ਤਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੀ, ਉਹਨਾਂ ਦੇ ਕਹਿਣ ਤੇ ਉਥੋਂ ਅੱਧੀ ਰਾਤ ਨੂੰ ਜਿਹੜੇ ਸਹੁੰ ਚੁੱਕਣ ਵਾਲੇ ਨੇ, ਅੱਧੀ ਰਾਤ ਨੂੰ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣਨ ਵਾਲੇ ਨੇ, ਸਰਬ ਪ੍ਰਵਾਨ ਹੀ ਨਹੀਂ ਹੈਗੇ, ਤੇ ਉਹ ਇਸ ਤਰ੍ਹਾਂ ਦੇ ਫੈਸਲੇ ਲੈਣਗੇ ਕਿ ਇੱਕ ਪਾਸੇ ਤਾਂ ਸੁੱਚਾ ਸਿੰਘ ਲਗਾਹ ਨੂੰ ਤਲਬ ਕੀਤਾ ਗਿਆ, ਉਹਦਾ ਉਹ ਕੀਤਾ ਗਿਆ, ਉਹਦਾ ਢੀਂਗੜਾ ਕੀਤਾ ਗਿਆ, ਉਹਦਾ ਆਹ ਕੀਤਾ ਗਿਆ, ਤੇ ਇਹ ਵੀ ਤਾਂ ਉਸੇ ਲੈਵਲ ਦਾ ਇਹਨਾਂ ਦਾ ਉਹਨਾਂ ਦਾ ਵਰਕਰ ਆ ਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਤੇ ਸ਼੍ਰੋਮਣੀ ਅਕਾਲੀ ਦਲ ਦਾ।
0: ਬਿਲਕੁਲ ਨਹੀਂ ਤਲਬ ਕੀਤਾ ਗਿਆ, ਜਦੋਂ ਦੇ ਸੁੱਚਾ ਸਿੰਘ ਲਗਾਹ ਨੂੰ ਸੇਕਿਆ ਗਿਆ, ਬਿਲਕੁਲ ਤਲਬ ਨਹੀਂ ਕੀਤਾ ਗਿਆ
1: ਜੀ, ਪੱਕ ਤਾਂ ਸੁਣਿਆ ਗਿਆ ਨਾ ਉਹਦਾ।
0: ਹਾਂ ਜਦੋਂ ਉਹ ਬਰੀ ਹੋ ਗਿਆ 2017 ਚ ਹੁੰਦਾ ਤੇ 2018 ਚ ਬਰੀ ਹੁੰਦਾ, ਤੇ ਉਹ ਅਕਾਲ ਤਖ਼ਤ ਨੂੰ ਚਿੱਠੀ ਲਿਖਦਾ, ਮੈਨੂੰ ਅਦਾਲਤ ਨੇ ਬਰੀ ਕਰਤਾ, ਤੁਸੀਂ ਵੀ ਹੁਕਮਨਾਮਾ ਵਾਪਸ ਲਓ। ਤੇ ਜਥੇਦਾਰ ਕਹਿੰਦੇ ਵੀ ਸਾਡਾ ਅਦਾਲਤ ਦਾ ਕੋਈ ਮਤਲਬ ਨਹੀਂ ਹੈਗਾ, ਸਾਡਾ ਆਪਣਾ ਸਿਧਾਂਤ, ਸਾਡੇ ਆਪਣੇ ਨਿਯਮ, ਸਾਡਾ ਸਭ ਕੁਝ ਆਪਣਾ ਖਰਾਬ।
1: ਕਿਸੇ ਦਿਨ ਪ੍ਰੋਗਰਾਮ ਰੱਖਦੇ ਆ ਪੱਟੀ ਸਾਹਿਬ, ਘੰਟਾ ਅਕਾਲ ਤਖ਼ਤ ਸਾਹਿਬ ਦੀ
0: ਮੇਨ ਗੱਲ ਆਪਣੀ ਰਹਿ ਗਈ, ਮੈਨੂੰ ਕੀ ਆ
1: ਜੀ
0: ਮੇਨ ਗੱਲ ਇਹ ਵੀ ਅੱਜ ਤੇ 4 ਮੈਂਬਰੀ ਕਮੇਟੀ ਬਣਾ ਦਿੱਤੀ ਗਈ, ਜਿਹਨੂੰ ਸਬ ਕਮੇਟੀ ਕਹਿੰਦੇ ਆ, ਉਹਦੇ ਦੋ ਪਹਿਲੂ ਹੁੰਦੇ ਆ, ਜਾਂ ਤੇ ਠੋਕਦੇ ਹੋ ਤੇ ਜਾਂ ਸਭ ਕੁਝ ਮਿੱਟੀ ਕਰਦੇ। ਉਹਦੇ ਵਿੱਚ 4 ਮੈਂਬਰ ਪਾਏ ਨੇ, 4 ਮੈਂਬਰਾਂ ਦੇ ਵਿੱਚ ਬਲਦੇਵ ਸਿੰਘ ਕਿਆਮਪੁਰ, ਗੁਰਿੰਦਰ ਕੌਰ ਭੋਲੂ ਵਾਲਾ ਬੀਬੀ, ਇੱਕ ਗੁਰਮੀਤ ਸਿੰਘ ਬੂਹਾ ਤੇ ਇੱਕ ਗੁਰਬਖਸ਼ ਸਿੰਘ ਖਾਲਸਾ। ਇਹ 4 ਮੈਂਬਰ ਜਿਹੜੀ 15 ਦਿਨ ਰਿਪੋਰਟ ਦੇਣਗੇ ਆਪਣੀ, ਔਰ ਇਹਦੀ ਕੁਆਲੀਫਿਕੇਸ਼ਨ ਕਰਨ ਵਾਸਤੇ ਬਲਜਿੰਦਰ ਸਿੰਘ ਕਾਲਵਾ। ਮੈਂਬਰਾਂ ਦੀ ਕੋਸ਼ਿਸ਼ ਹੋਏਗੀ ਵੀ ਚਾਵਲ ਨੂੰ ਬਚਾਇਆ ਜਾਵੇ, ਲੇਕਿਨ ਕਾਲਵਾ ਹੋਣੀ ਜਿਹੜੇ ਨਾ ਥੋੜੇ ਜਿਹੇ ਇਨਸਾਫ ਪਸੰਦ ਦੇ ਬੰਦੇ ਨੇ, ਉਹ ਕਹਿਣਗੇ ਨੋ। ਲੇਕਿਨ ਫਿਰ ਵੀ ਇਸ ਮੌਕੇ ਤੇ ਆ ਕੇ ਜਿਹੜੇ ਵੀ ਮੈਂਬਰ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਉਹਦਾ ਵੀ ਬਾਈਕਟ ਕਰ ਦੇਣਗੇ ਲੋਕ।
1: ਕੁਝ ਮਹੀਨੇ ਬਾਅਦ ਚੋਣਾਂ ਹੋਣ ਵਾਲੀਆਂ ਨੇ, ਇਹਦਾ ਅਸਰ ਪਊਗਾ ਸ਼੍ਰੋਮਣੀ ਅਕਾਲੀ ਦਲ ਬਾਦਲ?
0: ਬਿਲਕੁਲ ਬਿਲਕੁਲ, ਡੈਫੀਨੇਟਲੀ ਪਏਗਾ, ਡੈਫੀਨੇਟਲੀ। ਪ੍ਰਧਾਨ ਨੇ ਅੱਜ ਕਹਿ ਦਿੱਤਾ ਉਹ ਕਹਿੰਦਾ ਜੀ

0: ਮੈਨੂੰ ਨੀ ਪਤਾ ਬੀਬੀ ਨੂੰ ਕੌਣ ਲੈ ਕੇ ਆਇਆ ਸੀਗਾ, ਨਾ ਮੇਰਾ ਵਿਸ਼ਾ ਵਾ। ਉਹ ਕਿਵੇਂ ਆਈ? ਮੇਰਾ ਵਿਸ਼ਾ ਤੇ ਆ ਵੀ ਬੀਬੀ ਉੱਥੇ ਰਹੀ ਕਿਵੇਂ, ਕਿੰਨਾ ਚਿਰ ਰਹੀ, ਉਹਦੇ ਨਾਲ ਕੀ ਭਾਣਾ ਵਰਤਿਆ, ਅਸੀਂ ਤਾਂ ਉਹ ਪੜਤਾਲ ਕਰਾਂਗੇ।
1: ਜੀ ਮੇਰੇ ਨਾਲ ਕਾਲਰ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ।
2: ਚਲੋ ਸਤਿ ਸ਼੍ਰੀ ਅਕਾਲ ਸਰ।
1: ਸਤਿ ਸ਼੍ਰੀ ਅਕਾਲ ਵੀਰ ਜੀ,
2: ਮੈਂ ਤੁਹਾਡੀ ਗੱਲ ਸੁਣ ਰਿਹਾ ਸੀਗਾ। ਸਤਿ ਸ਼੍ਰੀ ਅਕਾਲ ਪੱਟੀ ਸਾਹਿਬ ਨੇ ਜੀ।
0: ਸਤਿ ਸ਼੍ਰੀ ਅਕਾਲ ਸਰ।
2: ਸਰ ਇੱਦਾਂ ਹੈ ਕਿ ਚਾਹੇ ਉਹ ਬੀਬੀ ਜਿੱਦਾਂ ਮਰਜ਼ੀ ਉਹਦਾ ਅਲੀਅਰ ਜੋ ਵੀ ਰਿਹਾ ਹੋਵੇ, ਅਗਰ ਸੈਕਸ ਵਿਦਆਊਟ ਕੰਸੈਂਟ ਆ ਤਾਂ ਰੇਪ ਦੀ ਕੈਟਾਗਰੀ ਚ ਹੈ।
1: ਲਾ ਦੇ ਮੁਤਾਬਕ
2: ਮੈਂ ਚੀਜ਼ਾਂ ਦੇਖੀਆਂ, ਹਾਂ ਲਾ ਦੇ ਮੁਤਾਬਕ, ਜੋ ਮੈਂ ਲਾ ਇੰਡੀਅਨ ਲਾ ਮੈਂ ਉਹਦੇ ਮੁਤਾਬਕ ਗੱਲ ਕਰੂੰਗੀ।
1: ਇੰਡੀਅਨ ਲਾ
2: ਸੈਕਸ਼ਨ ਇੰਡੀਅਨ ਲਾ ਦੇ ਅਕੋਰਡਿੰਗ, ਇੰਡੀਅਨ ਲਾ ਦੇ ਅਕੋਰਡਿੰਗ ਸੈਕਸ਼ਨ 376 ਆਈਪੀਸੀ ਹੁੰਦਾ ਸੀ, ਉਹਦੀ ਅਮੈਂਡਮੈਂਟ ਕਰਕੇ ਇਹਨਾਂ ਨੇ ਉਹਦੇ ਚ ਚਾਰ ਸਬ ਸੈਕਸ਼ਨ ਹੋਰ ਬਣਾਏ ਸੀ। ਠੀਕ ਹੈ ਜੀ। ਹੁਣ ਜਿਹੜੀ ਆ ਲੇਡੀ ਵਾਲੀ ਗੱਲ ਆ, ਹੁਣ ਲੇਡੀ ਦਾ ਬੇਸ਼ਕ ਪਹਿਲਾਂ ਉਹਨੇ ਜੋ ਮਰਜ਼ੀ ਕੀਤਾ, ਈਵਨ ਹਸਬੈਂਡ ਵਾਈਫ ਵੀ ਇਸ ਕੈਟੇਗਰੀ ਚ ਆਉਂਦੇ ਆ।
1: ਬਿਲਕੁਲ।
2: ਵਾਈਫ ਅਗਰ ਇਹ ਕਹਿ ਦੇ ਕਿ ਹਸਬੈਂਡ ਨਾਲ 10 ਸਾਲ ਰਹਿ ਰਹੀ ਆ, ਵਾਈਫ ਇੱਕ ਰਾਤ ਉੱਠ ਕੇ ਅਗਲੇ ਰਾਤ ਅਗਲੇ ਦਿਨ ਕਹੇ ਕਿ ਇਹਨੇ ਮੇਰੇ ਨਾਲ ਸੈਕਸ ਵਿਦਆਊਟ ਮਾਈ ਕੰਸੈਂਟ ਕੀਤਾ, ਤਾਂ ਉਹ ਰੇਪ ਦੀ ਕੈਟੇਗਰੀ ਚ ਆਉਂਦਾ ਆ। ਤੇ ਉਸ ਕੈਟੇਗਰੀ ਚ ਜਦੋਂ ਰੇਪ ਦੀ ਕੈਟੇਗਰੀ ਚ ਜਦੋਂ ਆ ਗਿਆ, ਉਹਨੂੰ ਪਰੂਫ ਕਰਨਾ ਕਿ ਉਹ ਰੇਪ ਨਹੀਂ ਆ, ਤੁਸੀਂ ਕਰਨਾ। ਹੁਣ ਮਿਸਟਰ ਚਾਵਲਾ ਜਿਹੜੇ ਬਾਹਰ ਆ ਗਏ ਭੱਜਿਆ, ਇਹਨਾਂ ਦਾ ਹੋਣਾ ਕਿ ਕੱਲ ਨੂੰ ਇਹਨਾਂ ਦੇ ਸਮਨ ਜਾਣੇ ਆ, ਇਹਨਾਂ ਨਹੀਂ ਪੇਸ਼ ਹੋਣਾ ਅਦਾਲਤ ਵਿੱਚ। ਇਹ ਹੋਏ ਨਾ ਪੀਓ, ਜਦੋਂ ਪੀਓ ਹੋ ਗਏ, ਹੁਣ ਨੈਚੁਰਲੀ ਗੱਲ ਆ, ਜਿਹੜਾ ਬੰਦਾ ਪੀਓ ਆ ਉਹ ਆਪਣਾ ਕੇਸ ਤਾਂ ਪਲੀਡ ਨਹੀਂ ਕਰ ਸਕਦਾ। ਠੀਕ ਹੈ ਜੀ। ਹੁਣ ਉਹ ਪੀਓ ਕੇਸ ਪਲੀਡ ਨਹੀਂ ਕਰ ਸਕਦਾ, ਇਹਦੇ ਤੇ ਜਿਹੜੀ ਕ੍ਰੋਸ ਐਗਜ਼ਾਮੀਨੇਸ਼ਨ ਹੋਣੀ ਸੀ ਇਸ ਲੇਡੀ ਉੱਤੇ, ਕਿਉਂਕਿ ਇਹਦੇ ਤੇ ਕਾਫੀ ਕ੍ਰੋਸ ਐਗਜ਼ਾਮੀਨੇਸ਼ਨ ਹੋਣੀ ਆ ਅਗਰ ਇਹ ਰੇਪ ਵਿਕਟਿਮ ਵੀ ਆ ਅਦਾਲਤ ਵਿੱਚ ਕੈਮਰਾ ਟ੍ਰਾਇਲ ਦੇ ਵਿੱਚ, ਕਿਉਂਕਿ ਇਹ ਕੈਮਰਾ ਪ੍ਰੋਸੀਡਿੰਗ ਹੁੰਦੀ ਆ, ਜਿਹੜੀ ਰੇਪ ਟ੍ਰਾਇਲ ਹੁੰਦੇ ਕੈਮਰਾ ਪ੍ਰੋਸੀਡਿੰਗ ਸੈਂਟਰ ਹੁੰਦੇ ਆ। ਮਤਲਬ ਕੈਮਰਾ ਪ੍ਰੋਸੀਡਿੰਗ ਮਤਲਬ ਸਾਰੇ ਨੂੰ ਬਾਹਰ ਕੱਢ ਕੇ ਕੱਲੀ ਅਦਾਲਤ ਵਿਕਟਿਮ ਔਰ ਲਾਇਰ ਹੁੰਦਾ ਉਸ ਜਗ੍ਹਾ ਦੇ ਉੱਤੇ, ਔਰ ਉਹ ਕੈਮਰਾ ਟ੍ਰਾਇਲ ਹੋਣਾ ਸੀ। ਹੁਣ ਇਸੇ ਵਿੱਚ ਕੀ ਹੋਇਆ ਕਿ ਐਕਿਊਜ਼ ਜਿਹੜਾ ਹੈਗਾ ਉਹ ਪੀ ਓ ਹੋ ਜਾਣਾ ਕੱਲ ਨੂੰ, ਉਹ ਬਾਹਰ ਭੱਜ ਗਿਆ, ਤੇ ਉਹਦੇ ਨਾਲ ਕੇਸ ਜ਼ਿਆਦਾ ਸਟਰੋਂਗ ਬਣ ਜਾਂਦਾ। ਬੇਸ਼ੱਕ ਉਹ ਹੋਇਆ ਨਹੀਂ ਹੋਇਆ, ਲੇਕਿਨ ਉਹਨੇ ਕਹਿਤਾ ਹੋਇਆ, ਇਟ ਮੀਨਸ ਦੈਟ ਕਿ ਉਹ ਹੋਇਆ। ਐਵਿਡੈਂਸ ਇਹਦੇ ਅਗੇਂਸਟ ਆ ਰਹੀ ਹੈ ਚਾਵਲੇ ਦੇ ਪੂਰੀ। ਇਹਨੂੰ ਚਾਹੀਦਾ ਸੀ ਇੱਥੇ ਰਹਿੰਦਾ, ਉਹਨੂੰ ਡਿਫੈਂਡ ਕਰਦਾ, ਠੀਕ ਹੈ, ਉਹ ਬੈਟਰ ਆਪਸ਼ਨ ਸੀਗਾ ਰੈਦਰ ਦੈਨ ਤੁਸੀਂ ਪੀ ਓ ਹੋ ਜਾਓ। ਪੀ ਓ ਹੋ ਗਏ ਫਿਰ ਤਾਂ ਤੁਸੀਂ ਬਿਲਕੁਲ ਖਤਮ ਹੋ।
1: ਮਿਹਰਬਾਨੀ, ਥੈਂਕ ਯੂ ਜੀ।
2: ਥੈਂਕ ਯੂ।
1: ਹੁਣ ਵੇਖਣਾ ਇਹ ਹੈ ਕਿ ਚਾਵਲਾ ਇੱਥੇ ਪੀ ਆਰ ਹੈ ਕਿ ਜਾਂ ਵਿਜ਼ਟਰ ਹੈ ਜਾਂ ਫਿਰ ਸੁਪਰਵਾਈਜ਼ਰ ਤੇ ਨਹੀਂ, ਕਿਉਂਕਿ ਸਾਰਿਆਂ ਨੇ ਆਪੋ ਆਪਣੇ ਗੀਟੀਆਂ ਫਿੱਟ ਕੀਤੀਆਂ ਹੋਈਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਖੈਰ, ਪਰ ਸਾਹਿਬ ਵੀਰ ਜੀ ਬਹੁਤ ਸੋਹਣੀ ਇਨਫੋਰਮੇਸ਼ਨ ਦੇ ਕੇ ਗਏ ਨੇ। ਮੇਰਾ ਇੱਕ ਬੜਾ ਵੱਡਾ ਕੁਐਸਚਨ ਹੈ, ਮੈਂ ਆਪਣੇ ਖਬਰਾਂ ਦੇ ਵਿੱਚ ਉਸ ਨੂੰ ਪੂਰਾ ਨਹੀਂ ਕੀਤਾ। ਜੱਜਾਂ ਦੀ ਨਿਯੁਕਤੀ ਵਿੱਚ ਦੋ ਸਿੱਖਾਂ ਨੂੰ ਸ਼ਾਮਲ ਨਾ ਕਰਨ ਤੇ ਸਵਾਲ ਉੱਠੇ ਨੇ ਸਰਦਾਰ ਤਰਲੋਚਨ ਸਿੰਘ ਜੋ ਘੱਟ ਗਿਣਤੀ ਸਾਬਕਾ ਚੇਅਰਮੈਨ ਨੇ, ਕੀ ਕਹਿਣਾ ਚਾਹੋ?
0: ਰੁਖੋ, ਦੋ ਜੱਜ ਨੇ ਸਾਡੇ, ਇੱਕ ਸੁਰਿੰਦਰਪਾਲ ਸਿੰਘ ਆ, ਇੱਕ ਨਵਦੀਪ ਸਿੰਘ। ਇਹਨਾਂ ਦੀ 10 ਜੱਜਾਂ ਦੀ ਜਿਹੜੀ ਆ ਦਿੱਲੀ ਹਾਈਕੋਰਟ ਦੇ ਵਿੱਚ ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ 10 ਜੱਜਾਂ ਦੀ ਜਿਹੜੀ ਸੀ ਇਹਨਾਂ ਦੀ ਕੁਲਜੀਮ ਨੇ ਜਿਹੜੀ ਸਿਫਾਰਿਸ਼ ਕੀਤੀ ਸੀ ਵੀ ਇਹਨੂੰ ਜੱਜ ਨਿਯੁਕਤ ਕੀਤਾ ਜਾਵੇ। ਉਹਦੇ ਵਿੱਚ ਜਿਹੜੇ ਨੌ ਨੌ ਜੱਜ ਹਿੰਦੂ ਸੀਗੇ ਉਹ ਤੇ ਕਰ ਦਿੱਤੇ, ਲੇਕਿਨ ਦੋਵਾਂ ਦੇ ਵਿੱਚ ਇੱਕ ਜੱਜ ਦਿੱਲੀ ਦੇ ਵਿੱਚ ਤੇ ਇੱਕ ਪੰਜਾਬ ਦੇ ਵਿੱਚ ਜਿਹੜੇ ਉਹ ਨਹੀਂ ਕੀਤੇ। ਉਹਨੂੰ ਲਾ ਕੇ ਸਰਦਾਰ ਤਰਲੋਚਨ ਸਿੰਘ ਹੋਰਾਂ ਨੇ ਇੱਕ ਪੱਤਰ ਲਿਖਿਆ ਵਾ ਸਾਡੇ ਕਾਨੂੰਨ ਮੰਤਰੀ ਨੂੰ ਤੇ ਚੀਫ ਜਸਟਿਸ ਸੁਪਰੀਮ ਕੋਰਟ ਜਸਟਿਸ ਨੂੰ। ਹੁਣ ਇਹਦੇ ਵਿੱਚ ਜਿਹੜੀ ਅਫੀਸ਼ੀਅਲ ਕਹਿੰਦੇ ਜੀ ਇਹਨਾਂ ਦੋਵਾਂ ਜੱਜਾਂ ਦਾ ਜੇ ਵਿਚਾਰ ਦੀ ਮਾਮਲਾ ਹੈਗਾ। ਜਿਹੜੀ ਪਹਿਲੀ ਖਬਰ ਆਈ ਉਹ ਕਹਿੰਦੇ ਜੀ ਇਹਨਾਂ ਦੀ ਜਿਹੜੀ ਕੁਲਜੀਮ ਨੇ ਦੇਤੀ ਆ ਸਿਫਾਰਿਸ਼ ਕਰਤੀ ਤੇ ਇਹਨਾਂ ਨੂੰ ਨਿਯੁਕਤੀ ਕੀਤੀ ਜਾਊਗੀ, ਸੁਲਝ ਚੁਕਾਈ ਜਾਊਗੀ। ਹੁਣ ਸਰਦਾਰ ਤਰਲੋਚਨ ਸਿੰਘ ਜੋ ਚਿੱਠੀ ਲਿਖੀ ਆ ਉਹਨਾਂ ਕੋਈ ਸੋਚ ਸਮਝ ਕੇ ਲਿਖੀ, ਉਹ ਪੜ੍ਹੇ ਲਿਖੇ ਬੰਦੇ ਨੇ,
1: ਬਿਲਕੁਲ
0: ਸਭ ਕੁਝ ਜਾਣਦੇ ਨੇ। ਮੁੱਖ ਮੰਤਰੀ ਨਾ ਹੋ ਰਹੇ ਨੇ, ਗ੍ਰਹਿ ਮੰਤਰੀ ਨਾ ਹੋ ਰਹੇ ਨੇ, ਰਾਸ਼ਟਰਪਤੀ ਨਾ ਹੋ ਰਹੇ ਨੇ। ਉਹਨਾਂ ਨੇ ਗੱਲਾਂ ਜ਼ਰੂਰ ਕੀਤਾ ਇੱਥੇ ਵੀ ਸਿੱਖਾਂ ਦਾ ਤੁਸੀਂ ਇਸ ਤਰ੍ਹਾਂ ਦਾ ਵਤੀਰਾ ਕਿਉਂ ਕਰ ਰਹੇ। ਇਹ ਹੁਣ ਜੋ ਮਰਜ਼ੀ ਬਹਾਨੇਬਾਜ਼ੀਆਂ ਲਾਈ ਜਾਣ, ਲੇਕਿਨ ਇਹ ਸੱਚਾਈ ਆ ਕਿ 10 ਜੱਜ ਕੀਤੇ ਸੀ, ਜੋ ਇਹਨਾਂ ਚ ਦੋ ਸਿੱਖ ਜਿਹੜੇ ਜੱਜ ਸੀ, ਇੱਕ ਪੰਜਾਬ ਹਰਿਆਣਾ ਹਾਈਕੋਰਟ ਚ, ਇੱਕ ਬਕਾਇਦਾ ਦਿੱਲੀ ਹਾਈਕੋਰਟ ਦੇ ਵਿੱਚ ਜਿਹੜੇ ਸੀ ਉਹਨਾਂ ਦੀ ਨਿਯੁਕਤੀ ਨਹੀਂ ਕੀਤੀ ਗਈ। ਉਹਨੂੰ ਲਾ ਕੇ ਸਿੱਖਾਂ ਚ ਰੋਸ ਤੇ ਪੈਦਾ ਹੋਏਗਾ ਹੋਏਗਾ
1: ਜੀ। ਅੱਛਾ, ਇੱਕ ਹੋਰ ਰੋਸ ਵਾਲੀ ਗੱਲ ਹੈ ਕਿ ਸਿੱਖ ਸੰਗਤਾਂ ਨੂੰ ਜ਼ੀਰੋ ਲਾਈਨ ਤੇ ਅਰਦਾਸ ਕਰਨ ਤੋਂ ਰੋਕਿਆ ਗਿਆ, ਅਗਵਾਈ ਕਰ ਰਹੇ ਸਨ ਜਹੇਦਾਰ
0: ਚਾਵਲਾ ਸਾਹਿਬ। 2018 ਜਦੋਂ ਸਿੱਧੂ ਸਾਹਿਬ ਪਾਕਿਸਤਾਨ ਜਾਂਦੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ, ਉਦੋਂ ਇਹ ਸੁਨੇਹਾ ਲੈ ਕੇ ਆਉਂਦੇ ਆ ਵੀ ਉਹਨਾਂ ਨੇ ਕਿਹਾ ਸੀ ਲਾਂਘਾ ਖੋਲਣ ਲਈ ਤਿਆਰ। 2019 ਚ ਲਾਂਘਾ ਖੁੱਲ ਜਾਂਦਾ, ਚੱਲਦਾ ਰਹਿੰਦਾ, ਕਰੋਨਾ ਪੀੜੀ ਚ ਬੰਦ ਕਰ ਦਿੱਤਾ ਜਾਂਦਾ, ਫਿਰ ਸ਼ੁਰੂ ਕਰ ਦਿੱਤਾ ਜਾਂਦਾ। 2025 ਦੇ ਵਿਚ ਜਦੋਂ ਬੇਕਾਇਦਾ ਤੌਰ ਤੇ ਉਹ ਕਾਂਡ ਹੁੰਦਾ ਵਾ, ਪਹਿਲਗਾਮ ਕਾਂਡ ਹੁੰਦਾ ਵਾ, ਉਦੋਂ ਬੰਦ ਕੀਤਾ ਜਾਂਦਾ। ਉਦੋਂ ਬਾਅਦ ਬੜੇ ਪਾਣੀ ਲੰਘ।
3: This is CJMR, the voice of the city, part of White Oaks Communications Group, your trusted local radio provider for more than 70 years.
1: ਆ ਚੋਣਾਂ ਦੇ ਮੌਕੇ ਤੇ ਆ ਕੇ ਅਨਾਉਂਸਮੈਂਟ ਹੋ ਸਕਦੀ ਆ, ਕਿਉਂਕਿ ਬੀਜੇਪੀ ਨੇ ਆਪਣੀ ਗੀਟੀਆਂ ਤਾਂ ਖੇਡਣੀਆਂ ਨੇ, ਹੋ ਸਕਦਾ। ਚਲੋ
0: ਕੁਛ ਨੀ ਹੋਣਾ, ਉਹਨੂੰ ਕੋਈ ਪ੍ਰੋਬਲਮ ਨਹੀਂ ਪੰਜਾਬ ਦੀ ਹੈਗੀ।
1: ਚਲੋ
0: ਹੁਣ ਜਿਹੜੀ ਅਗਲੀ ਗੱਲ ਆ, ਇਹ ਜਿਹੜੀ ਲਾਂਘਾ ਜਿਹੜੀ ਖੋਲਣ ਦੀ ਮੰਗ ਕੀਤੀ ਗਈ ਸੀ, ਉਹ ਭਵੀਸ਼ਨ ਸਿੰਘ ਇੱਕ ਸਿਹਤ ਵਿਭਾਗ ਦਾ ਕਰਮਚਾਰੀ ਹੁੰਦਾ ਸੀ, ਉਹਨੇ ਕਿਹਾ ਜੀ ਮੈਂ ਕਰਮਚਾਰੀ ਆ ਸਰਕਾਰੀ, ਮੈਂ ਨੀ ਕਰ ਸਕਦਾ। ਉਹਨਾਂ ਸਰਦਾਰ ਕੁਲਦੀਪ ਸਿੰਘ ਵਡਾਲਾ ਨੂੰ ਉਪਰਜ ਕੀਤੀ ਤੇ ਕਈ ਸਾਲ ਉੱਥੇ ਅਰਦਾਸ ਤੇ ਅਰਸ਼ ਗ੍ਰਾਂਤ ਤੇ ਕਰਦੇ ਰਹੇ।
1: ਪਹਿਲਾਂ ਵੀ ਹੁੰਦੀ ਸੀ।
0: ਮੁੜ ਕੇ ਦੋ ਬਾਬੇ ਆ ਗਏ, ਉਹਨਾਂ ਨੇ ਸ਼ੁਰੂ ਕਰਤਾ, ਇੱਕ ਨੇ ਪੂਰਨਮਾਸੀ ਦੇ ਉੱਤੇ ਤੇ ਇੱਕ ਨੇ ਸ਼ੁਰੂ ਕਰ ਦਿੱਤਾ ਮੱਸਿਆ ਦੇ ਉੱਤੇ। ਅਖੀਰ ਦੇ ਉੱਤੇ ਉਹ ਬੰਦ ਹੋ ਗਏ, ਲੇਕਿਨ ਇਹ ਅਰਦਾਸ ਜਿਹੜੀ ਸੀ ਸੰਗਰਾਂਦ ਤੇ ਹੁੰਦੀ ਹੁੰਦੀ ਰਹੀ। ਆਖਿਰਕਾਰ ਇਹ ਲਾਂਘਾ ਖੁੱਲ ਗਿਆ। ਉਸੇ ਪੈਟਰਨ ਤੇ ਜਦੋਂ ਅਰਦਾਸ ਕਰਨ ਵਾਸਤੇ ਇਹ ਗਏ ਨੇ, ਪਿਛਲੀ ਵਾਰੀ ਇਹਨਾਂ ਨੂੰ ਅਰਦਾਸ ਦੇ ਕਰ ਦਿੱਤਾ ਸੀ ਬਾਰਡਰ ਤੇ ਤੁਸੀਂ ਆਕਰ ਕਰ ਸਕਦੇ ਹੋ, ਇਸ ਵਾਰੀ ਪਾਕਿਸਤਾਨ ਵਾਲੇ ਪਾਸੇ ਵੀ ਸੰਗਤ ਆਈ ਸੀ ਬਾਰਡਰ ਦੇ ਉੱਤੇ LOC ਦੇ ਉੱਤੇ, ਉਹਨਾਂ ਦੇ ਲਾਓ ਕਰਤਾ ਤੁਸੀਂ ਕਰ ਸਕਦੇ ਹੋ, ਇਹਨਾਂ ਲਾਓ ਨੀ ਕੀਤਾ। ਜੈਦਰ ਸਾਹਿਬ ਆਪ ਗਏ ਸੀਗੇ, ਜੈਦਰ ਸਾਹਿਬ ਕਹਿੰਦੇ ਪੰਜ ਬੰਦੀ ਸਿਰ ਜਾਣ ਦਿਓ, ਸਾਰੇ ਨਾ ਜਾਣ ਦਿਓ ਤੁਸੀਂ, ਪਰ BSF ਨੂੰ ਲੋ, ਸਿਕਿਉਰਿਟੀ ਦਾ ਮਾਮਲਾ ਜੀ ਸਾਡਾ
1: ਜੀ। ਪਰ ਸਾਹਿਬ ਜਾਂਦੇ ਜਾਂਦੇ ਆਖਰੀ ਕੁਐਸਚਨ ਹੈ, ਫਾਈਲਾਂ ਦੇ ਵਿੱਚ ਜਿਹੜੀ ਹੈ ਜ਼ਿੰਦਗੀ ਗੁੰਮ ਹੋਈ, ਖਾਸ ਤੌਰ ਤੇ ਪੰਜਾਬ ਦੇ ਨੌਜਵਾਨ, ਪੰਜਾਬ ਵਿੱਚ ਹਰ ਸਾਲ 1300 ਪਰ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ,
0: ਹਾਂਜੀ,
1: ਸਿੱਖ ਸੰਗਤਾਂ ਦਾ ਜਿਹੜਾ ਜ਼ੀਰੋ ਲਾਈਨ ਤੇ ਅਰਦਾਸ ਕਰਨ ਤੋਂ ਰੋਕਿਆ ਜਾਣਾ ਰੋਜ਼ ਤਾਂ ਹੈ ਹੀ। ਸ਼ਾਹ ਮੁਹੰਮਦ ਦਾ, ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ ਜਿਹੜੇ ਖਾਲਸੇ ਨੇ ਤੇਗਾਂ ਮਾਰੀ। ਜਿੱਥੇ ਗੁਰੂ ਨਾਨਕ ਮਹਾਰਾਜ ਨੇ ਆ ਕੇ ਖੇਤੀ ਕੀਤੀ, ਉਪਦੇਸ਼ ਦਿੱਤਾ ਨਾਮ ਜਪਣਾ ਵੰਡ ਛਕਣਾ, ਕਿਰਤ ਕੀਤੀ, ਅੱਜ ਵੇਖ ਲਓ ਉਹ ਭੋਏ ਜਿਹੜੀ ਹੈ ਉਧਰਲੇ ਪਾਸਿਓਂ ਜੀ ਇਹ ਹਮਲੇ ਦੇ ਵਿਚ ਨਾ ਹਮਲਾਵਰਾਂ ਦਾ ਕੋਈ ਹੱਥ ਆ, ਨਾ ਆਉਣ, ਨਾ ਕੋਈ ਜਾਣ ਚਿੜੀ ਚੂ ਨਹੀਂ ਕਰ ਸਕਦੀ, ਮੱਥਾ ਟੇਕ ਕੇ ਸੰਗਤਾਂ ਨੇ ਵਾਪਸ ਆ ਜਾਣਾ, ਬਦਲੇ ਦੇ ਵਿਚ ਗੌਰਮੈਂਟ ਦੇ ਖਾਤੇ ਵਿਚ ਪੈਸੇ ਹੀ ਜਾਣੇ ਆ ਜੀ। ਪਰ ਫਿਰ ਵੀ ਚਲੋ ਸਰਕਾਰਾਂ ਨੇ ਜੀ, ਫਾਈਲਾਂ ਦੇ ਵਿਚ ਗੁੰਮ ਹੋਈ ਜ਼ਿੰਦਗੀ, ਪੰਜਾਬ ਵਿਚ ਹਰ ਸਾਲ 1395 ਲਾਸ਼ਾਂ ਲਵਾਸ਼ ਕਹਿ ਕੇ ਸਾੜੀਆਂ ਜਾਂਦੀਆਂ ਨੇ, ਇਹ ਕਿਹੜੀਆਂ ਲਾਸ਼ਾਂ ਹੁੰਦੀਆਂ ਨੇ?
0: ਸਾਡੀਆਂ ਖੂਨੀ ਨਹਿਰਾਂ ਵੀ ਹੈਗੀਆਂ ਜੀ।
1: ਹਾਂ,
0: ਜਿੱਥੇ ਜਾ ਕੇ ਅੱਗੇ ਛਾਨਣੇ ਲੱਗੇ ਨੇ ਨਹਿਰ ਦੇ ਉੱਤੇ ਜਾ ਕੇ ਵੇਖੋ ਤੁਸੀਂ, ਉੱਥੇ ਲਾਸ਼ਾਂ ਦੇ ਕਿਵੇਂ ਢੇਰ ਲੱਗੇ।
1: ਤੁਹਾਡੀਆਂ ਖੂਨੀ ਨਹਿਰਾਂ ਵੀ ਹੈਗੀਆਂ, ਤੁਹਾਡੀਆਂ ਵਿਧਵਾ ਕਲੋਨੀਆਂ ਵੀ ਹੈਗੀਆਂ, ਇੱਕੋ ਕੌਮ ਆ ਜਦ ਕੋਈ ਵਿਧਵਾ ਕਲੋਨੀ।
0: ਬਿਲਕੁਲ
1: ਜੀ,
0: ਬਿਲਕੁਲ ਹੈਗੀਆਂ ਜੀ। ਉਹ ਖੂਨੀ ਨਹਿਰਾਂ ਦੇ ਵਿੱਚੋਂ ਜਿੱਥੇ ਜਾ ਕੇ ਇਹ ਛਾਨਣੇ ਲੱਗੇ ਨੇ, ਲਾਸ਼ਾਂ ਕੱਢੀ ਨੇ ਬਾਹਰ, ਉੱਥੇ ਲਾਸ਼ਾਂ ਨੂੰ ਕੁੱਤੇ ਖਾਣ ਡਿਆ ਹੁੰਦੇ, ਜਾਨਵਰ ਖਾਣ ਡਿਆ ਹੁੰਦੇ। ਹੁਣ ਇਹਦੇ ਚ ਵੀ ਪੰਜਾਬ ਚ ਹਰ ਸਾਲ ਔਸਤਨ 315 ਜਿਹੜੀਆਂ ਲਾਸ਼ਾਂ ਨੇ ਉਹਨਾਂ ਦੀ ਪਛਾਣੀ ਹੁੰਦੀ, ਤਿੰਨ ਦੇ ਵਿੱਚੋਂ ਇੱਕ ਲਾਪਤਾ ਲਾਸ਼ ਜਿਹੜੀ ਆ ਉਹ ਘਰ ਬੰਦਾ ਨਹੀਂ ਆਉਂਦਾ, 60% ਲਵਾਰਸ ਲਾਸ਼ਾਂ ਦਾ ਜਿਹੜਾ ਉਹ ਬੇਨਾਮ ਕਹਿ ਕੇ ਉਹਨਾਂ ਸੰਸਕਾਰ ਕਰਤਾ ਜਾਂਦਾ ਵਾ। ਤੇ ਪੰਜਾਬ ਦੇ ਵਿੱਚ ਇਸ ਵੇਲੇ ਵੇਖੋ ਜੇ ਲੇਖਾ ਚੁਖਾ ਕੀਤਾ ਜਾਵੇ ਪਿਛਲੇ 8 ਸਾਲ ਦਾ, ਇਹਦੇ ਵਿਚ ਕੁੱਲ ਗੁੰਮਸ਼ੁਦਾ ਵਾਲੇ ਲੋਕ ਹੋਏ ਸੀ ਉਹ 24,150 ਹੋਏ ਸੀ, ਇਹਨਾਂ ਵਿਚ ਪੁਲਿਸ ਨੇ ਟਰੇਸ ਕੀਤੇ 16,420 ਕੀਤੇ, ਇਹਨਾਂ ਤੋਂ ਅੱਜ ਤੱਕ ਜਿਹੜੇ ਲਾਪਤਾ ਰਹੇ ਨੇ ਉਹ 7,730 ਰਹੇ, 32% ਰਹੇ ਜਿਹਨਾਂ ਦਾ ਲਵਾਰਸ ਕਹਿ ਕੇ ਸੰਸਕਾਰ ਵੀ ਕਰ ਦਿੱਤਾ ਗਿਆ, ਲੇਕਿਨ ਘਰ ਵਾਲੇ ਨੂੰ ਡੀਕ ਅਜੇ ਵੀ ਆ ਜਾਣਗੇ। ਉਹ 18,660 ਜਿਹੜੇ ਨੇ ਅਗਿਆਤ, ਜਿਨ੍ਹਾਂ ਦੀ ਨਹੀਂ ਇਹਨਾਂ ਦੀ ਪਛਾਣ, ਲਵਾਸ ਕਹਿ ਸਕਦੇ ਆਪਾਂ, ਇਹ ਲਾਸ਼ਾਂ ਸੀ, ਇਹਨਾਂ ਚ ਸਿਰਫ 7,500 ਦੀ ਪਛਾਣ ਹੋ ਚੁੱਕੀ ਹੈ ਤੇ 11,160 ਦੀ ਪਛਾਣ ਨਹੀਂ ਹੋਈ। ਕੁੱਲ ਇਹਨਾਂ ਦੀ ਗਿਣਤੀ 42,810
1: ਬਣ ਗਈ
0: ਪਿਛਲੇ 8 ਸਾਲਾਂ ਦੇ ਵਿੱਚ। ਸਾਡੇ ਲੋਕ ਜਿਹੜੇ ਘਰਾਂ ਤੋਂ ਗੁੰਮ ਹੋਏ ਨੇ, ਕੁਝ ਤੇ ਪਹਿਲਾਂ ਤੇ ਪੁਲਿਸ ਦੇ ਨਾਲ ਲੱਗਦੇ ਸੀ, ਹੁਣ ਕਿਹਦੇ ਨਾਲ ਲਾਉਂਗੇ ਆਪਾਂ?
1: ਬਿਲਕੁਲ ਜੀ, ਸਹੀ ਕਹਿ ਰਹੇ ਹੋ ਤੁਸੀਂ। ਪਰ ਸਾਹਿਬ ਕੱਲ ਮਿਲਦੇ ਹਾਂ, ਥੈਂਕ ਯੂ ਵੈਰੀ ਮੱਚ।
0: ਸ਼ੁਕਰੀਆ ਜੀ, ਸ਼ੁਕਰੀਆ,
1: ਸਤਿ ਸ੍ਰੀ ਅਕਾਲ। ਸਰਦਾਰ ਜਸਵੀਰ ਸਿੰਘ ਪੱਟੀ ਸਾਹਿਬ ਨੂੰ ਤੁਸੀਂ ਦਿੱਲੀ ਇਸ ਟਾਈਮ ਤੇ ਸੁਣਦੇ ਹੋ ਤੇ ਹੁਣ ਮੈਂ ਅੱਗੇ ਲਵਾਂਗਾ ਬਾਕੀ ਦਾ ਪ੍ਰੋਗਰਾਮ ਅਰਸ਼ ਅਤੇ ਉਹਨਾਂ ਦੀ ਟੀਮ ਲੈ ਕੇ ਹਾਜ਼ਰ ਹੋਣਗੇ ਸਟੂਡੀਓ ਦੇ ਵਿਚ 905-813-1320 ਅਰਸ਼ 416-303-1515 ਐਡਵਰਟਾਈਜ਼ਮੈਂਟ ਬੁੱਕ ਕਰ ਲਈ ਮੇਰਾ ਨੰਬਰ ਹੈ 416-716-7794-94 ਪੀਜ਼ਾ ਮਸ਼ੀਨ ਆਫਟਰ ਰੈਨੋਵੇਸ਼ਨ ਟੂ ਫਿਲੋਸਫਰ ਸਟੇਲ ਤੇ ਉਨ੍ਹਾਂ ਨੇ ਆਪਣੀ ਆਰੰਭਤਾ ਦੁਬਾਰਾ ਕਰ ਦਿੱਤੀ ਹੈ ਟੂ ਲਾਰਜ ਪੀਜ਼ਾਜ਼ ਵਿਦ ਫੋਰ ਟੋਪਿੰਗ ਈਚ ਤੁਸੀਂ $24 ਤੇ 99 ਸੈਂਟ ਦੇ ਵਿਚ ਵਿਦ ਟੂ ਡਿਪਿੰਗ ਸੌਸ ਪਿਕ ਕਰ ਸਕਦੇ ਹੋ ਨੰਬਰ 905-490-1222 ਰੱਬ ਰਾਖਾ ਸਤਿ ਸ੍ਰੀ ਅਕਾਲ
4: Real news, real impact, showing you real world. CJMR 1320. CJMR 1320. The voice of the city.

0: ਜੀਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਿਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਿਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ। ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
2: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ at Nanua and UFA Lawyers.
3: If you're involved in a motor vehicle accident, a slip and fall, or any kind of accident that results in personal injury, please let us know. We can help.
2: Sanu contact karo. Our phone number hai gaya 647-793-6889.
4: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।

0: ಏರ್ ಹುಡುಕ್ಲೆಯೋ ನಾ ಪ್ರೆಸಿಡೆಂಟ್ ಕನ್ವೆನ್ಷನ್ ಸೆಂಟರ್, ಪ್ರೆಸಿಡೆಂಟ್ ಕನ್ವೆನ್ಷನ್ ಸೆಂಟರ್,
1: ಸ್ವೀಟ್ ಮಹಲ್ ವಾಲಿಯಾ ದಾ ಬ್ರ್ಯಾಂಡ್ ನ್ಯೂ ಪ್ರೆಸಿಡೆಂಟ್ ಕನ್ವೆನ್ಷನ್ ಸೆಂಟರ್, 100 ತೋ ಲೈ ಕೇ 700 ದಿ ಕೆಪಾಸಿಟಿ, ಡಿಲಿಶಿಯಸ್ ಫುಡ್, ಖುಲ್ಲಿ ಡುಲ್ಲಿ ಪಾರ್ಕಿಂಗ್, ಬ್ಯೂಟಿಫುಲ್ ಆಂಬಿಯನ್ಸ್, ಮೀಟಿಂಗ್, ವ್ಯಾಹ, ಬರ್ಡೇ ಪಾರ್ಟಿ, ಅನಿವರ್ಸರಿ ಹೋವೇ ಯಾ ಕೋಈ ಭೀ ಫಂಕ್ಷನ್, ಭುಲ್ಯೋ ನಾ ಸ್ವೀಟ್ ಮಹಲ್ ವಾಲಿಯಾ ದಾ ಪ್ರೆಸಿಡೆಂಟ್ ಕನ್ವೆನ್ಷನ್ ಸೆಂಟರ್, 1133 ಕ್ರೆಡಿಟ್ ಸ್ಟೋನ್ ರೋಡ್, ವಾನ್. ಫಾರ್ ಬುಕಿಂಗ್ ಕಾಲ್ 416-433-9191.
0: ಪ್ರೆಸಿಡೆಂಟ್ ಕನ್ವೆನ್ಷನ್ ಸೆಂಟರ್.
2: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ।
3: 647-888-6000।
2: ਬਾਬਾ ਜੀ, ਆ ਕਿਹੜਾ ਮੰਤਰ ਹੈ?
3: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ।
2: ਪੱਕੀ ਗੱਲ ਬਾਬਾ ਜੀ?
3: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ ਹੈ, NRI ਮੈਰਿਜ ਬਿਊਰੋ।
4: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ। ਕਾਲ 647-888-6000 ਔਰ ਵਿਜ਼ਿਟ NRIMB.com।
5: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
6: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
5: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜਿਊਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
6: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
5: ਤੇ ਮੇਰੇ ਜੀਜੇ ਲਈ ਘੜੀ?
6: ਆਹੋ, ਅਸ਼ੋਕ ਜਿਊਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
5: ਚਲੋ ਫਿਰ ਛੇਤੀ ਚਲੋ, ਅਸ਼ੋਕ ਜਿਊਲਰ, 719 ਏਅਰਪੋਰਟ ਰੋਡ, ਮਾਲਚਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
7: ਸਿਆਣੇ ਕਹਿੰਦੇ ਨੇ, ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ,
8: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
7: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
9: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
7: ਜਾਂ ਅੱਜ ਹੀ ਪਹੁੰਚੋ, 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191।
10: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ, ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320।
11: ਪੰਜਾਬੀ ਵਾਲਿਓ, ਤੁਸੀਂ ਸੁਣ ਰਹੇ ਹੋ ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਦੇ ਨਾਲ।

0: ਐਮ ਸੁਣਨ ਜਾ ਰਹੇ ਵੇਖਣ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਭਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ ਅ ਵੈਰੀ ਵੈਰੀ ਗੁੱਡ ਮਾਰਨਿੰਗ 11:11 ਹੋ ਚੁੱਕੇ ਨੇ ਤੇ ਪ੍ਰੋਗਰਾਮ ਏਸ਼ੀਅਨ ਵਿਜ਼ਨ ਦੀ ਵਾਰੀ ਸ਼ੁਰੂ ਹੋ ਚੁੱਕੀ ਹੈ ਠੀਕ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਇਨ੍ਹਾਂ ਕੁਝ ਇਕ ਮਿੰਟਾਂ ਦੇ ਵਿਚ ਲੋਕਲ ਖਬਰਾਂ ਗੱਲਾਂ ਬਾਤਾਂ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਰਾਣਾ ਜੀ ਹਾਜ਼ਰ ਹੋਣਗੇ ਜੀ ਤੇ ਨਾਲ ਪੰਜਾਬ ਤੋਂ ਚੋਣਵੀਆਂ ਖਾਸ ਖਬਰਾਂ ਸਟੈਂਡ ਬਾਏ ਰੀਮਾ ਜੀ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਨੇ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਵੱਖ ਵੱਖ ਅਦਾਰੇ ਇੱਕ ਤਾਂ ਫੇਸਬੁੱਕ ਅਤੇ ਯੂਟਿਊਬ ਦਾ ਪੇਜ ਹੈ ਜ਼ਰੂਰ ਲਾਈਕ ਸ਼ੇਅਰ ਦੇ ਨਾਲ ਸਬਸਕ੍ਰਾਈਬ ਕਰਦੇ ਕਰੋ ਬਹੁਤ ਬਹੁਤ ਤੁਹਾਡੇ ਧੰਨਵਾਦੀ ਹੋਵਾਂਗੇ ਲੰਬੇ ਰੂਟਾਂ ਤੇ ਜਾ ਰਹੇ ਹੋ ਸੁਣਨਾ ਚਾਹੁੰਦੇ ਹੋ ਤੇ ਨੰਬਰ ਇੱਕੋ ਹੀ ਹੈ ਜੀ 6479101320 6479101320 ਅਮਰੀਕਾ ਦੇ ਨੰਬਰ 6417411919 ਤੇ ਡਾਇਲ ਕਰਕੇ ਸੁਣਿਆ ਜਾ ਸਕਦਾ ਹੈ ਆਕਾਸ਼ਵਾਣੀ 1320 ਦੀਆਂ ਲਹਿਰਾਂ ਤੇ ਦੂਰ ਤੱਕ ਸਾਡੀ ਜਿੱਥੇ ਰੇਂਜ ਪਹੁੰਚ ਰਹੀ ਹੈ ਉੱਥੇ ਤੁਸੀਂ ਵੱਖ ਵੱਖ ਸਿਟੀਜ਼ ਦੇ ਵਿਚ ਸਾਨੂੰ ਸੁਣ ਰਹੇ ਹੋ ਸ਼ੁਕਰੀਆ ਧੰਨਵਾਦ ਵੱਖ ਵੱਖ ਮੁਲਕਾਂ ਦੇ ਉੱਤੇ ਵੀ ਐਪ ਦੇ ਜ਼ਰੀਏ ਸਾਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਪਾਕਿਸਤਾਨ ਤੋਂ ਅਮਰੀਕਾ ਤੋਂ ਇਟਲੀ ਤੋਂ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਤੋਂ ਸਾਨੂੰ ਸੁਣ ਰਹੇ ਹੋ ਥੈਂਕ ਯੂ ਸੋ ਮਚ ਸੀਜੀਐਮਆਰ 1320 ਦਾ ਐਪ ਤੁਸੀਂ ਆਈ ਹਾਰਟ ਰੇਡੀਓ ਤੇ ਵੀ ਸੁਣ ਸਕਦੇ ਤੁਸੀਂ ਅਗਰ ਟੈਸਲਾ ਦੀ ਗੱਡੀਆਂ ਚਲਾ ਰਹੇ ਹੋ ਆਈ ਹਾਰਟ ਰੇਡੀਓ ਡਾਊਨਲੋਡ ਕਰਕੇ ਸੀਜੀਐਮਆਰ 1320 ਸੁਣ ਸਕਦੇ ਹੋ ਬਹੁਤ ਸਾਰੀ ਨਿਊਜ਼ ਗੱਲਾਂ ਬਾਤਾਂ ਲੈ ਕੇ ਤੇ ਸਰਪ੍ਰਾਈਜ਼ ਕੁਝ ਹੀ ਦਿਨਾਂ ਦੇ ਵਿਚ ਵਿਚ ਨਵੇਂ ਨਵੇਂ ਹੋਸਟਾਂ ਦੀ ਲਿਸਟ ਅਸੀਂ ਜਾਰੀ ਕਰ ਦੇਵਾਂਗੇ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਤੇ ਤੁਹਾਨੂੰ ਰੇਡੀਓ ਦੇ ਉੱਤੇ ਵੀ ਦੱਸ ਦੇਵਾਂਗੇ ਕਿ ਕਿਹੜੇ ਕਿਹੜੇ ਹੋਸਟ ਸਾਡੇ ਇਸ ਫ੍ਰੀਕੁਐਂਸੀ ਦੇ ਨਾਲ ਜੁੜਨ ਜਾ ਰਹੇ ਨੇ ਜੀ ਤੁਸੀਂ ਵੀ ਆਪਣਾ ਕਹਿ ਲਓ ਕਿ ਸ਼ੋਅ ਸਟਾਰਟ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਯੂਨੋ ਆਪਣੇ ਚੈਨਲ ਨੂੰ ਵਾਧਾ ਦੇਖਣਾ ਚਾਹੁੰਦੇ ਹੋ ਭਾਵ ਤੁਹਾਡੇ ਕੋਲ ਕਿਤੇ ਹੋਰ ਟਾਈਮਸ ਨੇ ਤੁਸੀਂ 1320 ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਬਾਈ ਆਲ ਮੀਨਸ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ 416-303-1515 416-303-1515 ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਠੀਕ 12 ਵਜੇ ਤੱਕ ਤੁਹਾਡਾ ਸਾਡਾ ਤੇ ਸਾਥ ਰਹੇਗਾ ਆਓ ਫਿਰ ਪੰਜਾਬ ਤੋਂ ਪਹਿਲਾਂ ਖਬਰਾਂ ਸੁਣ ਲੈਂਦੇ ਹਾਂ ਉਸ ਤੋਂ ਬਾਅਦ ਆਉਂਦੇ ਹਾਂ ਵਾਪਸ ਸਟੂਡੀਓ ਦੇ ਵਿਚ ਕੋਈ ਵੀ ਗੱਲਬਾਤ ਆਨ ਏਅਰ ਕਰਨਾ ਚਾਹੁੰਦੇ ਹੋ ਤਾਂ 905-813-1320 ਤੇ ਸਾਡੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਪੰਜਾਬ ਤੋਂ ਚੋਣਵੀਆਂ ਖਾਸ ਖਬਰਾਂ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਨੇ ਰੀਮਾ ਗੁਗਲਾਨੀ ਜੀ
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
2: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਮੈਂ ਹਰੀਮਾ ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਮੋਹਾਲੀ ਦੇ ਗਮਾਂਡਾ ਦਫਤਰ TD ਦਾ ਛਾਪਾ 3 ਮੰਜ਼ਿਲਾ ਕੀਤੀਆਂ ਸੀਲ ਪੰਜਾਬ DA ਦਾ ਮਾਮਲਾ ਹੁਕਮਾਂ ਦੀ ਹੋਈ ਅਣਦੇਖੀ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਚ ਨਿੱਜੀ ਤੌਰ ਤੇ ਪੇਸ਼ ਹੋਣ ਦੇ ਦਿੱਤੇ ਨਿਰਦੇਸ਼ ਪੰਜਾਬ ਦੇ ਵਿਚ 25 ਵਰਿਆਂ ਚ 3.25 ਲੱਖ ਡਰੱਗ ਦੇ ਕੇਸ ਦਰਜ ਸਾਬਕਾ ਚੇਅਰਮੈਨ ਦੇ ਪੁੱਤਰ ਤੇ ਠੱਗੀ ਦੇ ਮਾਮਲੇ ਚ ਹੋਈ FIR ਅੰਮ੍ਰਿਤਸਰ ਚ 50 ਲੱਖ ਦੀ ਧੋਖਾਧੜੀ ਦਾ ਦੋਸ਼ ਹੁਣ ਖਬਰਾਂ ਵਿਸਥਾਰ ਦੇ ਨਾਲ ED ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨਾਂ ਦੇ ਨਾਲ ਮੰਗਲਵਾਰ ਨੂੰ ਮੋਹਾਲੀ ਦੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਯਾਨੀ ਗਮਾਂਡਾ ਦੇ ਦਫ਼ਤਰ ਚ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਹੈ ED ਦੀ ਇਸ ਅਚਾਨਕ ਕਾਰਵਾਈ ਦੇ ਨਾਲ ਪ੍ਰਸ਼ਾਸਨਿਕ ਗਲਿਆਰਿਆਂ ਦੇ ਵਿਚ ਭੁਚਾਲ ਆ ਗਿਐ ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੇ ਗਮਾਂਡਾ ਦਫ਼ਤਰ ਦੀਆਂ ਘੱਟੋ ਘੱਟ 3 ਮੰਜ਼ਿਲਾਂ ਨੂੰ ਸੀਲ ਕਰ ਦਿੱਤਾ ਤੇ ਉਥੇ ਮੌਜੂਦ ਚੋਟੀ ਦੇ ਅਧਿਕਾਰੀਆਂ ਦੇ ਮੋਬਾਈਲ ਫੋਨ ਤੱਕ ਆਪਣੇ ਕਬਜ਼ੇ ਚ ਲੈ ਲਏ ਇਸ ਛਾਪੇਮਾਰੀ ਦੌਰਾਨ ED ਨੇ ਰੇਮੀਗੇਟ ਮਾਮਲੇ ਦੇ ਨਾਲ ਨਾਲ ਨਿੱਜੀ ਬਿਲਡਰਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਜ਼ਮੀਨ ਦੀ ਵਰਤੋਂ ਬਦਲਣ ਦੀਆਂ ਮਨਜ਼ੂਰੀਆਂ ਦੇਣ ਦੇ ਰਿਕਾਰਡ ਵੀ ਜ਼ਬਤ ਕੀਤੇ ਨੇ ਸੂਤਰਾਂ ਦੇ ਮੁਤਾਬਕ ਗਮਾਂਡਾ ਦੇ ਸੀਨੀਅਰ ਅਧਿਕਾਰੀਆਂ ਜਿਨ੍ਹਾਂ ਵਿਚ ਸਟੇਟ ਅਫਸਰ ਵਧੀਕ ਮੁੱਖ ਪ੍ਰਸ਼ਾਸਕ ਅਤੇ ਮੁੱਖ ਇੰਜੀਨੀਅਰ ਸ਼ਾਮਲ ਨੇ ਉਨ੍ਹਾਂ ਨੂੰ ਹਾਊਸਿੰਗ ਸਕੱਤਰ ਦੇ ਕਮਰੇ ਚ ਬੁਲਾਇਆ ਗਿਆ ਜਿੱਥੇ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਗਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਪੈਂਡਿੰਗ ਮਹਿੰਗਾਈ ਭੱਤੇ ਦੇ ਭੁਗਤਾਨ ਸਬੰਧੀ ਪੁਰਾਣੇ ਹੁਕਮਾਂ ਦੀ ਤਲੀਮ ਨਾ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਚ ਨਿੱਜੀ ਤੌਰ ਤੇ ਹਾਜ਼ਰ ਹੋਣ ਦਾ ਨਿਰਦੇਸ਼ ਦਿੱਤੈ ਅਦਾਲਤ ਨੇ ਪ੍ਰਾਈਮ ਫੇਸੀਆ ਦੇ ਵਿਚ ਪਾਇਆ ਹੈ ਕਿ ਸੂਬਾ ਸਰਕਾਰ ਅਦਾਲਤੀ ਹੁਕਮਾਂ ਦੀ ਪਾਲਣਾ ਕਰਨ ਚ ਨਾਕਾਮ ਰਹੀ ਹੈ ਮੁੱਖ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੀ ਅਦਾਲਤ ਡਿਵੀਜ਼ਨ ਬੈਂਚ ਨੇ ਇਹ ਹੁਕਮ 3 ਅਗਸਤ ਦੇ ਉਸ ਫੈਸਲੇ ਦੀ ਅਣਦੇਖੀ ਦੇ ਨਾਲ ਜੁੜੀਆਂ ਅਰਜ਼ੀਆਂ ਤੇ ਸੁਣਵਾਈ ਕਰਦਿਆਂ ਜਾਰੀ ਕੀਤੇ ਨੇ ਜਿਸ ਵਿਚ ਪੰਜਾਬ ਸਰਕਾਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਕੇਂਦਰ ਸਰਕਾਰ ਦੀਆਂ ਦਰਾਂ ਦੇ ਮੁਤਾਬਕ ਸਾਰੀ ਬਕਾਇਆ DA/DR ਦੀਆਂ ਕਿਸ਼ਤਾਂ ਜਾਰੀ ਕਰਨ ਦਾ ਆਰਡਰ ਦਿੱਤਾ ਗਿਆ ਸੀ। ਸੁਣਵਾਈ ਦੀ ਸ਼ੁਰੂਆਤ ਵਿਚ ਬੈਂਚ ਨੇ ਪਟੀਸ਼ਨਰਾਂ ਦੀਆਂ ਦਲੀਲਾਂ ਵੱਲ ਧਿਆਨ ਦਵਾਇਆ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਦੋਵਾਂ ਧਿਰਾਂ ਵਿਚਾਲੇ ਕੋਈ ਸਮਝੌਤਾ ਹੋ ਗਿਆ ਹੋਵੇ, ਜਦਕਿ ਪਟੀਸ਼ਨਰ ਸਿਰਫ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰਵਾਉਣ ਦੇ ਲਈ ਅਧਿਕਾਰੀਆਂ ਦੇ ਨਾਲ ਸੰਪਰਕ ਕਰ ਰਹੇ ਨੇ।
3: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ਼ ਚਾਵਲਾ 416-303-1515।
2: ਪੰਜਾਬ ਚ ਬੀਤੇ ਢਾਈ ਦਹਾਕਿਆਂ ਦੌਰਾਨ ਨਸ਼ਾ ਤਸਕਰੀ ਦੇ ਤਕਰੀਬਨ 2,46,000 ਕੇਸ ਦਰਜ ਹੋਏ ਨੇ। ਪਿਛਲੇ ਕੁਝ ਵਰਿਆਂ ਚ ਪੰਜਾਬ NDPS ਕੇਸਾਂ ਦੇ ਮਾਮਲੇ ਚ ਸਮੁੱਚੇ ਦੇਸ਼ ਦੂਜੇ ਜਾਂ ਤੀਜੇ ਨੰਬਰ ਤੇ ਰਿਹਾ। ਪੰਜਾਬ ਚ NDPS ਦੇ ਕੇਸਾਂ ਦਾ ਅੰਕੜਾ ਸਿਖਰ ਛੋਹ ਰਿਹਾ। ਉਧਰ ਓਵਰਡੋਜ਼ ਚ ਮੌਤਾਂ ਦੇ ਨਾਲ ਵੱਡੀ ਕਮੀ ਨਹੀਂ ਆਈ ਹੈ, ਪਰ ਜਦੋਂ ਪੰਜਾਬ ਚ ਚੋਣਾਂ ਬਰੂਹਾਂ ਤੇ ਨੇ, ਹਰ ਇਕ ਸਿਆਸੀ ਧਿਰ ਨਸ਼ੇ ਦੇ ਮੁੱਦੇ ਨੂੰ ਉਛਾਲ ਰਹੀ ਹੈ। ਸੱਤਾਧਾਰੀ ਧਿਰ ਵੀ ਯੁੱਧ ਨਸ਼ਾ ਵਿਰੋਧੀ ਪ੍ਰਾਪਤੀ ਦਾ ਗੁਣਗਾਨ ਕਰ ਰਹੀ ਹੈ, ਜਦਕਿ ਵਿਰੋਧੀ ਧਿਰ ਨਸ਼ਿਆਂ ਦੇ ਨਾਲ ਹੋ ਰਹੀਆਂ ਮੌਤਾਂ ਦਾ ਅੰਕੜਾ ਦਿਖਾ ਕੇ ਘੇਰਾਬੰਦੀ ਕਰ ਰਹੀਆਂ ਨੇ। ਅਜਿਹਾ ਚੌਥੀ ਵਾਰ ਹੋਵੇਗਾ ਜਦ ਵਿਧਾਨ ਸਭਾ ਚੋਣਾਂ ਚ ਨਸ਼ਿਆਂ ਦਾ ਮੁੱਦਾ ਭਾਰੀ ਰਹੇਗਾ। ਜਨਵਰੀ 2002 ਤੋਂ ਲੈ ਕੇ ਹੁਣ ਤੱਕ ਸੂਬੇ ਚ ਇਸ ਐਕਟ ਦੇ ਤਹਿਤ 2,45,995 ਕੇਸ ਦਰਜ ਹੋ ਚੁੱਕੇ ਨੇ। ਅੰਮ੍ਰਿਤਸਰ ਦੀ ਕਾਂਗਰਸ ਸਰਕਾਰ ਦੇ ਦੌਰਾਨ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਹੇ ਦਿਨੇਸ਼ ਬੱਸੀ ਦੇ ਬੇਟੇ ਵੰਸ਼ ਬੱਸੀ ਤੇ ਉਸਦੇ ਸਾਥੀ ਅਮਿਤ ਬਜਾਜ ਦੇ ਖਿਲਾਫ਼ ਥਾਣਾ ਸਿਵਲ ਲਾਈਨ ਪੁਲਿਸ ਨੇ ਧੋਖਾਧੜੀ ਦੇ ਦੋਸ਼ ਚ ਕੇਸ ਦਰਜ ਕੀਤਾ। ਦੋਨਾਂ ਦੇ ਉਪਰ ਜ਼ਿਲ੍ਹਾ ਕਚਹਿਰੀ ਦੇ ਸਾਹਮਣੇ ਕਿਨਾਲ ਕਲੋਨੀ ਨਿਵਾਸੀ ਕੰਵਰਦੀਪ ਸਿੰਘ ਤੋਂ 50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਨੇ। ਪੁਲਿਸ ਦੇ ਮੁਤਾਬਕ ਮਾਮਲੇ ਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਇੰਚਾਰਜ ਮੋਹਿਤ ਕੁਮਾਰ ਨੇ ਦਸਿਆ ਕਿ ਸ਼ਿਕਾਇਤਕਰਤਾ ਕੰਵਰਦੀਪ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਦੋਵਾਂ ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਐ। ਪੰਜਾਬ ਵਿਧਾਨ ਸਭਾ ਚ ਸਚਿਨ ਪਾਇਲਟ ਦੀ ਐਂਟਰੀ ਦੇ ਨਾਲ ਹੀ ਮਿਸ਼ਨ ਯੂਥ ਸਟਾਰਟ ਹੋ ਗਿਆ। ਸਚਿਨ ਪਾਇਲਟ ਨੇ ਵਿਧਾਨ ਸਭਾ ਟਿਕਟ ਦੇ ਲਈ ਨਵਾਂ ਫਾਰਮੁਲਾ ਜਾਰੀ ਕਰ ਦਿੱਤੈ। ਪਾਇਲਟ ਦੇ ਫਾਰਮੁਲੇ ਦੇ ਹਿਸਾਬ ਦੇ ਨਾਲ ਸਰਵੇ ਯੂਥ ਲੀਡਰਸ ਨੂੰ ਸੀਨੀਅਰ ਲੀਡਰਸ ਦੇ ਮੁਕਾਬਲੇ 4% ਦੀ ਵੇਟੇਜ ਦਿੱਤੀ ਜਾ ਰਹੀ ਹੈ। ਅਜਿਹੇ ਚ ਕਈ ਵੱਡੇ ਨੇਤਾਵਾਂ ਦੀ ਟਿਕਟ ਵੀ ਕੱਟ ਸਕਦੇ ਨੇ। ਟਿਕਟ ਫਾਈਨਲ ਕਰਨ ਤੋਂ ਪਹਿਲਾਂ ਹਾਈਕਮਾਨ ਦੀ ਟੀਮ ਬਕਾਇਦਾ ਟਾਪ 3 ਚ ਰਹਿਣ ਵਾਲੇ ਨੇਤਾਵਾਂ ਦਾ ਇੰਟਰਵਿਊ ਵੀ ਲਵੇਗਾ। ਹਾਈਕਮਾਨ ਇਸ ਵਾਰ ਉਨ੍ਹਾਂ ਨੇਤਾਵਾਂ ਨੂੰ ਚੋਣ ਮੈਦਾਨ ਚ ਉਤਾਰਨ ਦੀ ਤਿਆਰੀ ਚ ਹੈ ਜੋ ਫੀਲਡ ਚ ਐਕਟਿਵ ਨੇ ਤੇ ਪਬਲਿਕ ਤੋਂ ਕਨੈਕਟ ਨੇ। ਇਸ ਲਈ ਸਚਿਨ ਪਾਇਲਟ ਦੀ ਟੀਮ ਨੇ ਨੇਤਾਵਾਂ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਖੰਗਾਲਨੇ ਸ਼ੁਰੂ ਕਰ ਦਿੱਤੇ ਹੈ। ਟਿਕਟ ਦੇ ਦਾਅਵੇਦਾਰਾਂ ਨੂੰ ਬਕਾਇਦਾ ਇਕ ਫਾਰਮ ਦਿੱਤਾ ਗਿਐ ਜਿਹਦੇ ਵਿਚ ਉਹ ਆਪਣੀ ਐਕਟੀਵਿਟੀ ਤੇ ਪਬਲਿਕ ਕਨੈਕਟ ਦੇ ਬਾਰੇ ਚ ਪੂਰੀ ਜਾਣਕਾਰੀ ਦੇਣਗੇ। ਪਾਇਲਟ ਦੇ ਨਵੇਂ ਫਾਰਮੁਲੇ ਦੇ ਨਾਲ ਪੰਜਾਬ ਕਾਂਗਰਸ ਨੂੰ ਗੁੱਟਬਾਜ਼ੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਦੇ ਪ੍ਰਯੋਗ ਦੇ ਤੌਰ ਤੇ ਦੇਖਿਆ ਜਾ ਰਿਹੈ। ਪਾਰਟੀ ਹਾਈਕਮਾਨ ਨੇ ਸਾਫ਼ ਕਰ ਦਿੱਤੈ ਕਿ ਟਾਪ 3 ਚ ਰਹਿਣ ਵਾਲੇ ਲੀਡਰ ਦੇ ਵਿਚੋਂ ਹੀ ਪਾਰਟੀ ਇਕ ਨੂੰ ਟਿਕਟ ਦੇਵੇਗੀ। ਇਸ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
4: You're listening to CNN Toronto, Chawla News Network, Toronto.
5: HK Movers, home, offices, apartments and delivery, big or small, we move it all.
6: HK Movers,
5: local and long distance,
7: we also ship cars,
5: Kailor Transport and moving services.
6: For service with a smile, give us a call.
5: Call Mr. Harminder 416-524-6704.
6: 416-524-6704.
5: Visit 140 Advanced Boulevard, Unit Number 10, Brampton.
8: Long distance moving specialist,
5: HK Movers.
9: HK Movers.
10: ਬੇਸਮੈਂਟ ਦੇ ਵਿਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ, ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ 416-451-4565 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
11: ਅਗਰ ਤੁਸੀਂ ਖੇਤਾਂ ਵਿਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕ ਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882 416-568-8882।
12: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ SUV ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 416-740-5555 ਟਾਟਾ ਆਟੋ ਇਲੈਕਟ੍ਰਿਕ।
9: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੇ ਲੋਸਨ ਬੁਲੇਵਾਰਡ ਬ੍ਰੈਮਟਨ। ਕਾਲ 905-450-6464 905-450-6464
13: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
14: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।
15: ਸਸਤਾ

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आया कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, इटोबीको। वधेरे जानकारी लिए कॉल करो 416-213-1165 ते 416-213-1165।
1: सत श्री अकाल जी, मेरा नाम है गया गुरदीप सिंह ननुआ। आई एम अ लॉयर एट ननुआ एंड यूएफए लॉयर्स।
2: If you're involved in a motor vehicle accident, a slip and fall, or any kind of accident that results in personal injury, please let us know. We can help.
1: Sanu contact karo. Our phone number hai 647-793-6889.
3: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ। ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ਼ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੁਆਣਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ ਲਾਇਸੈਂਸਡ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਰਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰਨਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656। ਦੈਟਸ 905-790-5656. ਜੇ ਕਲੋਟੀ, ਟ੍ਰਾਈਡ, ਟਰਸਟਿਡ, ਮੋਸਟ ਇਫੈਕਟਿਵ।
4: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।
5: You're listening to CNN Toronto, Chawla News Network Toronto.
6: ਲੋ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਪੇਸ਼ਕਸ਼। 11:25 ਹੋ ਚੁੱਕੇ ਨੇ ਤੇ ਸਾਡੀ ਲਾਈਨ ਐਨੀ ਮਿੰਟ ਜਗਰਾਉਂ ਸ਼ਹਿਰ ਜੁੜਨ ਜਾ ਰਹੀ ਹੈ, ਜਿੱਥੇ ਵੀਰ ਰਣਜੀਤ ਸਿੰਘ ਜੀ ਰਾਣਾ ਸਾਡੇ ਨਾਲ ਹਾਜ਼ਰ ਹੋਣ ਵਾਲੇ ਨੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਉਨ੍ਹਾਂ ਨਾਲ ਸ਼ੁਰੂ ਕਰਨ ਜਾ ਰਹੇ ਹਾਂ। ਤੁਸੀਂ ਵੀ ਅਗਰ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ, ਆਨ ਏਅਰ ਆਉਣਾ ਚਾਹੁੰਦੇ ਹੋ, ਤਾਂ 905-813-1320 ਤੇ ਤੁਸੀਂ ਕਾਲ ਕਰਕੇ ਆਪਣੇ ਸਵਾਲ ਪੁੱਛ ਸਕਦੇ ਹੋ ਐਂਡ ਲੋਕਲ ਨੰਬਰ ਦੇ ਜ਼ਰੀਏ ਸਾਨੂੰ ਸੁਣ ਸਕਦੇ ਹੋ 647-910-1320 ਤੇ ਸਾਨੂੰ ਤੁਸੀਂ ਡਾਇਲ ਕਰਕੇ ਸੁਣ ਸਕਦੇ ਹੋ। ਵੱਖ ਵੱਖ ਐਪਸ ਦੇ ਜ਼ਰੀਏ ਸਾਨੂੰ ਦੇਖ ਸਕਦੇ ਹੋ, ਸੁਣ ਸਕਦੇ ਹੋ। ਫੇਸਬੁੱਕ ਅਤੇ ਯੂਟਿਊਬ ਤੇ ਅਸੀਂ ਲਾਈਵ ਹਾਂ। ਵੱਖ ਵੱਖ ਕਹਿ ਲਓ ਕਿ ਹੋਰ ਪਲੇਟਫਾਰਮ ਤੇ ਸਾਨੂੰ ਸੁਣਿਆ ਜਾ ਸਕਦਾ ਹੈ, ਭਾਵ ਟੈਸਲਾ ਦੀਆਂ ਗੱਡੀਆਂ ਦੇ ਵਿਚ ਆਈ ਹਾਟ ਰੇਡੀਓ ਨੂੰ ਡਾਊਨਲੋਡ ਕਰਕੇ ਜਾਂ CJMR 1320 ਦਾ ਐਪ ਡਾਊਨਲੋਡ ਕਰਕੇ ਸਾਨੂੰ ਤੁਸੀਂ ਸੁਣ ਸਕਦੇ ਹੋ। ਇਸ ਗੱਲਾਂਬਾਤਾਂ ਦੇ ਵਿਸ਼ੇਸ਼ ਗੱਲਾਂਬਾਤਾਂ ਨੂੰ ਸਪਾਂਸਰ ਕਰਨ ਜਾ ਰਹੇ ਨੇ ਜੀ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਹੈਪੀ ਪਟਿਆਲ ਅਤੇ ਵੀਰ ਸੁੱਖਾ ਢੇਸੀ। ਤੁਸੀਂ ਅਗਰ ਆਪਣੇ ਟਰੱਕ ਦਾ ਕੰਮ, ਇੰਜਨ ਦਾ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ, ਵਨ ਗੁੱਡ ਮਾਰਕ ਪਲੇਸ, ਈਟੋਬੀਕੋ ਦੇ ਵਿਚ ਸਥਿਤ ਵੀਰ ਸੁੱਖਾ ਢੇਸੀ ਅਤੇ ਹੈਪੀ ਪਟਿਆਲ ਜੀ ਨੂੰ ਕਾਲ ਕਰ ਸਕਦੇ ਹੋ 6477-706-9257। ਰਾਣਾ ਜੀ ਦੀ ਗੱਲਬਾਤ ਨੂੰ ਸਵੀਟ ਮਹਿਲ ਤੋਂ ਸੁਖਰਾਜ ਕਾਂਗਣਾ ਵੱਲੋਂ ਸਪਾਂਸਰ ਕੀਤਾ ਜਾਂਦਾ ਜੀ। ਡਾਇਨਿੰਗ ਟੇਕ ਆਊਟ ਕੇਟਰਿੰਗ ਕਰਾਉਣਾ ਚਾਹੁੰਦੇ ਹੋ, ਦੀਵਾਲੀ ਦੇ ਮੌਕੇ ਤੇ ਕੋਈ ਘਰ ਦੇ ਵਿਚ ਫੰਕਸ਼ਨ ਹੈ, ਨਵੇਂ ਸਾਲ ਦੀ ਪਾਰਟੀ ਕੋਈ ਬੁੱਕ ਕਰਨਾ ਚਾਹੁੰਦੇ ਹੋ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਤੇ, ਤਾਂ ਸਵੀਟ ਮਹਿਲ ਦੀ ਸਮੁੱਚੀ ਮੈਨੇਜਮੈਂਟ ਤੁਹਾਡੇ ਵਾਸਤੇ ਹਾਜ਼ਰ ਹੈ ਜੀ 416-679-9191। ਅਨਾਜ ਮਾਰਟ ਤੁਹਾਡੇ ਸ਼ਹਿਰ ਦੇ ਵਿਚ ਖੁੱਲ ਚੁੱਕਾ ਜੀ, ਏਅਰਪੋਰਟ ਅਤੇ ਮੇਰਫੀਲਡ ਦੇ ਖੂਬਸੂਰਤ ਪਲਾਜ਼ੇ ਦੇ ਵਿਚ। ਅਗਰ ਤੁਸੀਂ ਗਰੋਸਰੀ ਸਸਤਾ ਐਂਡ ਮੈਂ ਕਹਿੰਦਾ ਜੀ ਹਰ ਇੱਕ ਆਈਟਮ ਤੁਹਾਨੂੰ ਉੱਥੇ ਮਿਲੇਗੀ ਜੀ ਅਨਾਜ ਮਾਰਟ ਦੀ, ਜਿੱਥੇ ਲਾਸਟ ਵੀਕ ਗ੍ਰੈਂਡ ਓਪਨਿੰਗ ਅਸੀਂ ਕੀਤੀ, ਉੱਥੇ ਬਹੁਤ ਸਾਰੇ ਇਨਾਮਾਤ ਵੀ ਕੱਢੇ ਗਏ ਤੇ ਅਨਾਜ ਮਾਰਟ ਦੀ ਖੂਬਸੂਰਤ ਗਰੋਸਰੀ ਦੇ ਉੱਤੇ ਬਹੁਤ ਭਾਰੀ ਸੇਲ ਹਾਲੇ ਵੀ ਲੱਗੀ ਹੋਈ ਹੈ ਅਨਾਜ ਮਾਰਟ ਤੇ। ਤੁਸੀਂ ਕਾਲ ਕਰ ਸਕਦੇ ਹੋ 6141 ਮੇਫੀਲਡ ਰੋਡ, ਯੂਨਿਟ 42A ਬ੍ਰੈਂਪਟਨ ਦੇ ਵਿਚ, ਏਅਰਪੋਰਟ ਅਤੇ ਮੇਫੀਲਡ ਦਾ ਪਲਾਜ਼ਾ। ਫੋਨ ਨੰਬਰ 905-928-8557 ਤੇ ਕਾਲ ਕਰ ਸਕਦੇ ਹੋ। ਸਮੋਸਾ ਐਂਡ ਸਵੀਟ ਫੈਕਟਰੀ ਦੇ ਹਰਪਾਲ ਜੀ ਵੱਲੋਂ ਅਤੇ ਅਸ਼ੋਕ ਜੁਵੈਲਰਜ਼ ਦੇ ਰਾਜੂ ਜੀ, ਕਟਾਰੀਆ ਟੂਰਸ ਐਂਡ ਟਰੈਵਲ ਤੋਂ ਵੀ ਰਫਤਾਰ ਕਟਾਰੀਆ ਜੀ ਵੱਲੋਂ, ਓਸੀਆਈ ਪੀ ਆਰ ਕਾਰਡ, ਪਾਸਪੋਰਟ ਰਿਨਿਊਅਲ, ਸਿਟੀਜ਼ਨਸ਼ਿਪ, ਕਿਸੇ ਵੀ ਮੁਲਕ ਦਾ ਵੀਜ਼ਾ ਲਗਾਉਣਾ ਚਾਹੁੰਦੇ ਤੇ ਕਟਾਰੀਆ ਟੂਰ ਐਂਡ ਟਰੈਵਲ 9056781200 ਅਤੇ ਐਚ ਕੇ ਮੂਵਰਸ ਤੋਂ ਵੀਰ ਹਰਮਿੰਦਰ ਹੈਰੀ ਜੀ ਹੁਣਾਂ ਵੱਲੋਂ ਆਓ ਫਿਰ ਸਵਾਗਤ ਕਰਨ ਜਾ ਰਹੇ ਹਾਂ ਜੀ ਵੀਰ ਰਾਣਾ ਜੀ ਦਾ, ਸ਼ਹਿਰ ਜਗਰਾਉਂ ਤੋਂ ਸਾਡੇ ਨਾਲ ਉਹ ਹਾਜ਼ਰ ਹੋ ਚੁੱਕੇ ਨੇ। ਤੁਸੀਂ ਵੀ ਕੋਈ ਗੱਲਬਾਤ ਸਵਾਲ ਪੁੱਛਣਾ ਚਾਹੁੰਦੇ ਤਾਂ 905-813-1320। ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿਚ। ਸਤਿ ਸ੍ਰੀ ਅਕਾਲ।
7: ਸਤਿ ਸ੍ਰੀ ਅਕਾਲ ਅਰਸ਼ ਭਾਜੀ, ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜੀ
6: ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ, ਠੀਕ ਠਾਕ ਹੋ?
7: ਬਿਲਕੁਲ ਤੰਦਰੁਸਤ ਆ, ਜਿੰਨੇ ਸਵਾਸ ਗੁਰੂ ਰਾਮਦਾਸ ਜੀ ਨੇ ਬਖਸ਼ੇ ਹੋਏ ਬਿਲਕੁਲ ਚੜ੍ਹਦੀ ਕਲਾ ਦੇ ਵਿਚ।
6: ਲੋ ਜੀ, ਸਿਲਸਿਲਾ ਦਾ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰੀਏ ਜੀ। ਅਗੇਨ ਦਰਸ਼ਕਾਂ ਦੇ ਸਰੋਤਿਆਂ ਨੂੰ ਬੇਨਤੀ ਹੈ ਕਿ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਪਹਿਲਾਂ ਪੁੱਛ ਸਕਦੇ ਹੋ 905-813-1320 CJMR 1320 AM ਤੁਸੀਂ ਇਸ ਵੇਲੇ ਲਾਈਵ ਗੱਲਬਾਤ ਸੁਣ ਰਹੇ ਹੋ। ਆਓ ਫਿਰ ਥੋੜੀ ਜੀ ਗੱਲਾਂ ਬਾਤਾਂ ਰਾਣਾ ਜੀ ਕਰੀਏ ਜੀ। ਕੁਛ ਇੱਕ ਜਦੋਂ ਵੀ ਅਸੀਂ ਲੋਕ ਤਾਂ ਕਹਿੰਦੇ ਕਿ ਤੁਸੀਂ ਤਾਂ ਇੱਕ ਪਾਰਟੀ ਪਿੱਛੇ ਹੱਥ ਧੋ ਕੇ ਬੈਠੇ ਹੋਏ ਹੋ, ਪਰ ਕੀ ਕਰੀਏ ਜੀ, ਮੌਜੂਦੀ ਸਰਕਾਰ ਹੈ ਜੀ, ਮੌਜੂਦਾ ਸਰਕਾਰ ਹੈ ਤੇ ਗੱਲ ਤਾਂ ਕਰਨੀ ਪੈਣੀ ਹੈ। ਤੇ ਮਾਨ ਸਰਕਾਰ ਦੀ ਗੱਲ ਕਰੀਏ ਤਾਂ ਮਾਨ ਸਰਕਾਰ ਤੋਂ ਦੁਖੀ ਖਬਰ ਆ ਰਹੀ ਹੈ ਜੀ। ਦੁਖੀ ਹੋ ਕੇ ਇੱਕ ਹੋਰ ਸ਼ਖਸ ਨੇ ਕੀਤੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼, ਮਾਮਲਾ ਕੀ ਹੈ?
7: ਬਿਲਕੁਲ ਬਿਲਕੁਲ ਅਰਸ਼ ਭਾਜੀ, ਆਪਾਂ ਨੂੰ ਪਤਾ ਕਿ ਬੀਤੇ ਦਿਨੀ ਗੁਲਜ਼ਾਰ ਤੋਂ ਬਾਅਦ, ਮੋਹਨਜੀਤ ਸਿਰੋਂ ਤੋਂ ਬਾਅਦ ਗੁਲਜ਼ਾਰ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਉਦੋਂ ਵੀ ਇਹੀ ਗੱਲ ਹੋਈ ਸੀ ਕਿ ਜਦੋਂ ਇੱਕ ਜਿਸ ਨੇ ਇੱਕ ਸਵਾਲ ਕੀਤਾ ਸੀ MLA ਸਾਹਿਬ ਨੂੰ, ਮੌਜੂਦਾ ਸਵਾਲ ਕਰਨ ਤੋਂ ਬਾਅਦ ਉਸਨੂੰ ਪੁਲਿਸ ਵੱਲੋਂ ਡਰਾਇਆ ਧਮਕਾਇਆ ਜਾਂਦਾ, ਪ੍ਰਸ਼ਾਸਨ ਵੱਲੋਂ ਡਰਾਇਆ ਧਮਕਾਇਆ ਜਾਂਦਾ ਤੇ ਡਰਾਇਆ ਧਮਕਾਉਣ ਤੋਂ ਬਾਅਦ ਉਹ ਖੁਦਕੁਸ਼ੀ ਕਰ ਲੈਂਦਾ ਗੁਲਜ਼ਾਰ ਸਿੰਘ। ਹੁਣ ਉਸੇ ਰਿਲੇਟਡ ਦੇ ਨਾਲ ਇੱਕ ਸੰਗਰੂਰ ਦੇ ਇੱਕ ਹੋਰ ਨੌਜਵਾਨ ਨੇ ਖੌਫਰਾ ਕਦਮ ਚੁੱਕਿਆ, ਜਿਸ ਨੇ ਇੱਕ ਵੀਡੀਓ ਪਾ ਦਿੱਤੀ ਸੀ ਸੋਸ਼ਲ ਮੀਡੀਆ ਤੇ ਪਿੰਡ ਨਮੋਲ ਦੇ ਨੌਜਵਾਨ ਜੱਗਾ ਸਿੰਘ
6: ਜੀ,
7: ਪਿੰਡ ਨਮੋਲ ਸੰਗਰੂਰ ਦੇ ਵਿੱਚ ਜੱਗਾ ਸਿੰਘ ਉਸਦਾ ਨਾਮ, ਵਿਅਕਤੀ ਦਾ ਨਾਮ। ਉਸਨੇ ਇੱਕ ਵੀਡੀਓ ਪਾ ਦਿੱਤੀ ਸੋਸ਼ਲ ਮੀਡੀਆ ਤੇ ਕਿ ਚਿੱਟਾ ਵਿਖਦਾ, ਉਹ ਆਪ ਵੀ ਚਿੱਟੇ ਦਾ ਸੇਵਨ ਕਰਦਾ ਸੀ, ਇਹਦੇ ਵਿੱਚ ਕੋਈ ਦੋ ਚਿੱਟੀ ਰਹਿ ਨੀ। ਉਸਦੇ ਆਪ ਚ ਵੀ NDPS ਦੇ ਪਰਚੇ ਕਾਫੀ ਦਰਜ ਹੋਏ ਆ
6: ਜੀ,
7: ਦੱਸਣ ਮੁਤਾਬਕ, ਰਿਪੋਰਟ ਦੱਸਣ ਮੁਤਾਬਕ ਪੁਲਿਸ ਵੱਲੋਂ ਕਿ ਉਸਦੇ ਆਪ ਤੇ ਵੀ ਪਰਚੇ ਕਾਫੀ ਦਰਜ ਹੋਏ ਆ। ਪਰ ਉਸਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਦਿੱਤੀ ਕਿ ਭਾਈ ਚਿੱਟਾ ਸ਼ਰੇਆਮ ਵਿਖ ਰਿਹਾ, ਸ਼ਰੇਆਮ ਇਸ ਗਲੀ ਦੇ ਵਿੱਚ ਚਿੱਟਾ ਵਿਖਦਾ। ਜਦੋਂ ਉਹ ਵੀਡੀਓ ਅੱਗ ਵਾਂਗੂ ਫੈਲ ਗਈ ਤਾਂ ਉਹ ਵੀਡੀਓ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਸ਼ਾਸਨ ਕੋਲ ਚਲੀ ਗਈ। ਬਾਅਦ ਦੇ ਵਿੱਚ ਉਸਨੂੰ ਪਿੰਡ ਵੱਲੋਂ ਸਰਪੰਚ ਵੱਲੋਂ, ਜਿਹੜੇ ਆਮ ਆਦਮੀ ਪਾਰਟੀ ਦੇ ਸਰਪੰਚ ਸੀ, ਉਹਨਾਂ ਵੱਲੋਂ ਉਸਨੂੰ ਘਰ ਜਾ ਕੇ ਚੇਤਾਵਨੀ ਦਿੱਤੀ ਜਾਂਦੀ ਕਿ ਜੇਕਰ ਵੀਡੀਓ ਨਾ ਡਿਲੀਟ ਕੀਤੀ ਤਾਂ ਤੇਰਾ ਨੁਕਸਾਨ ਕਰਾਂਗੇ। ਉਸ ਤੋਂ ਬਾਅਦ ਨੁਕਸਾਨ ਕਰਨ ਦੀ ਇਹ ਧਮਕੀ ਦਿੱਤੀ ਜਾਂਦੀ। ਬਾਅਦ ਦੇ ਵਿੱਚ ਪੁਲਿਸ ਪ੍ਰਸ਼ਾਸਨ ਉਸਦੇ ਘਰੇ ਗੇੜੇ ਮਾਰਦੀ, ਘਰੇ ਗੇੜੇ ਮਾਰਨ ਤੋਂ ਬਾਅਦ ਬੰਦਾ ਘਰ ਚੋਂ ਫਰਾਰ ਹੋ ਜਾਂਦਾ ਤੇ ਬੰਦਾ DC ਦਫ਼ਤਰ ਦੇ ਸੰਗਰੂਰ DC ਦਫ਼ਤਰ ਦੇ ਅੱਗੇ ਜਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦਾ ਤੇ ਦਵਾਈ ਪੀ ਲੈਂਦਾ, ਜ਼ਹਿਰੀਲੀ ਦਵਾਈ ਜਦੋਂ ਪੀ ਲੈਂਦਾ ਤੇ ਬਾਅਦ ਦੇ ਵਿੱਚ ਉਸਨੂੰ ਜ਼ੇਰੇ ਇਲਾਜ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ, ਪਰ ਹਲੇ ਵੀ ਉਹ ਖਤਰੇ ਤੋਂ ਬਾਹਰ ਹੈ ਡਾਕਟਰਾਂ ਦੇ ਦੱਸਣ ਮੁਤਾਬਕ। ਪਰ ਬਿਲਕੁਲ ਵੀ ਹਲੇ ਇਹ ਨਹੀਂ ਕਹਿ ਸਕਦਾ ਕਿ ਬਿਲਕੁਲ ਤੰਦਰੁਸਤ ਆ, ਪਰ ਡਾਕਟਰਾਂ ਦੇ ਦੱਸਣ ਮੁਤਾਬਕ ਉਹ ਖਤਰੇ ਤੋਂ ਬਾਹਰ ਆ। ਪਰ ਅਰਸ਼ ਭਾਜੀ, ਆਪਾਂ ਫਿਰ ਵੀ ਕੱਲ ਵੀ ਗੱਲ ਕੀਤੀ ਸੀ ਕਿ ਟਿੱਪਣੀਆਂ ਕਿਉਂ ਉੱਠਦੀਆਂ ਬਾਰ ਬਾਰ, ਖੁਦਕੁਸ਼ੀਆਂ ਕਰਨ ਲਈ ਕਿਉਂ ਨੌਜਵਾਨ ਮਜਬੂਰ ਹੁੰਦੇ ਆ ਕਿ ਜਦੋਂ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਪੈ ਜਾਂਦੀ ਆ। ਪਹਿਲਾਂ ਮੋਹਨਜੀਤ ਸਿਰੋਂ ਵੱਲੋਂ ਇੱਕ ਬਲੈਕ ਝੰਡੀ ਦਿਖਾਈ ਗਈ, ਬਲੈਕ ਰੁਮਾਲ ਦਿਖਾਇਆ ਗਿਆ ਭਗਵੰਤ ਮਾਨ ਨੂੰ, ਤਾਂ ਉਸਦੇ ਹਾਲਾਤ ਕੀ ਹੋਏ ਆਪਾਂ ਸਭ ਨੂੰ ਪਤਾ। ਇਸ ਤੋਂ ਬਾਅਦ ਗੁਲਜ਼ਾਰ ਸਿੰਘ ਵੱਲੋਂ ਸਵਾਲ ਕੀਤਾ ਜਾਂਦਾ MLA ਨੂੰ ਕਿ ਬਈ ਭਾਈ ਸਾਡੇ ਪਿੰਡ ਦੇ ਵਿੱਚ ਮੇਰਾ ਮੁੰਡਾ ਚਿੱਟਾ ਪੀਂਦਾ, ਮੇਰੇ ਮੁੰਡਾ ਚਿੱਟਾ ਕਿੱਥੋਂ ਖਰੀਦਦਾ, ਮੇਰਾ ਮੁੰਡੇ ਨੂੰ ਕੌਣ ਦਿੰਦਾ ਚਿੱਟਾ, ਕਿਉਂ ਨੀ ਨੱਥ ਪਈ, ਚਿੱਟਾ ਸ਼ਰੇਆਮ ਵਿਕ ਰਿਹਾ। ਉਸ ਤੋਂ ਬਾਅਦ ਗੁਲਜ਼ਾਰ ਸਿੰਘ ਤੇ ਪ੍ਰਸ਼ਾਸਨ ਵੱਲੋਂ ਦਬਾਅ ਬਣਾ ਕੇ ਉਸ ਦੀ ਜੀਵਨ ਲੀਲਾ ਉਸਨੇ ਆਪਣੀ ਸਮਾਪਤ ਕਰ ਲਈ ਡਰ ਦੇ ਵਿੱਚ। ਹੁਣ ਤੀਸਰੀ ਘਟਨਾ ਆ ਜਾਂਦੀ ਆ ਸੰਗਰੂਰ ਦੇ ਪਿੰਡ ਨਮੋਲ ਦੀ, ਜਿਸ ਦੇ ਵਿੱਚ ਫਿਰ ਤੋਂ ਉਹੀ ਗੱਲ ਹੁੰਦੀ ਕਿ ਵੀਡੀਓ ਸੋਸ਼ਲ ਮੀਡੀਆ ਤੇ ਪੈਂਦੀ ਆ ਤੇ ਵੀਡੀਓ ਪੈਣ ਤੋਂ ਬਾਅਦ ਸਵਾਲ ਤਿੱਖੇ ਉੱਠ ਜਾਂਦੇ ਆ ਕਿ ਭਾਈ ਆਖਿਰ ਚਿੱਟਾ ਕਿਉਂ ਨੀ ਬੰਦ ਹੋ ਰਿਹਾ। ਗੱਲ ਅਰਸ਼ ਭਾਈ, ਫਿਰ ਤੋਂ ਉਹੀ ਪ੍ਰਸ਼ਾਸਨ ਤੇ ਸਵਾਲ ਤਿੱਖੇ ਆ ਕਿ ਮਾਨ ਸਾਹਿਬ ਪਹਿਲਾਂ ਵੀ ਸਰਕਾਰਾਂ ਆਈਆਂ, ਜਿਵੇਂ ਭਾਜੀ ਗੱਲ ਕਰ ਰਹੇ ਕਿ ਪਹਿਲੀਆਂ ਸਰਕਾਰਾਂ ਤੇ ਕਿਉਂ ਟਿੱਪਣੀ ਕਰਦੇ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ 7 ਦਿਨਾਂ ਦੇ ਵਿੱਚ ਚਿੱਟੇ ਨੂੰ ਬੰਦ ਕਰਨ ਦੀ ਸਹੁੰ ਖਾਧੀ ਸੀ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਕਿਤੇ ਕਿਤੇ ਅਖਬਾਰਾਂ 'ਚ ਲੱਗੀ ਮਿਲਣ ਨੂੰ ਮਿਲਦੀ ਆ। ਨਹੀਂ ਪਿੱਛੇ ਗਿਆ, ਕੀ ਗਿਆ, ਕੀ ਨਹੀਂ ਹੋਇਆ, ਮੈਨੂੰ ਲੱਗਦਾ ਆਪਾਂ ਨੂੰ ਅਰਸ਼ ਭਾਜੀ ਘੱਟੋ ਘੱਟ ਨੇ ਤਾਂ 2 ਹੋ ਗਏ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਹੀ ਨੀ ਕੀਤੀ, ਅੱਜ ਪਹਿਲੀ ਵਾਰੀ ਕੀਤੀ ਆ। ਸਭ ਨੂੰ ਪਤਾ ਕਿ ਜਿਸ ਨੇ ਵੀ ਪੰਜਾਬ ਦੀ ਸ੍ਰੀ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ, ਪੰਜਾਬ ਦੇ ਲੋਕਾਂ ਨਾਲ ਖਿਲਵਾੜ ਕੀਤਾ, ਉਸਦਾ ਅਸਰ ਇਹੀ ਹੋਇਆ। ਚਾਹੇ ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਇੰਦਰਾ ਗਾਂਧੀ ਤੀਕਰ ਆਪਾਂ ਦੇਖ ਲਈਏ, ਜਿਸ ਨੇ ਵੀ ਮੱਥਾ ਲਿਆਇਆ ਪੰਜਾਬ ਦੇ ਨਾਲ ਚਾਹੇ ਪੰਜਾਬ ਦੇ ਤਖ਼ਤਾਂ ਦੇ ਨਾਲ ਹਾਲਾਤ ਉਹੀ ਰਹੇ ਪੰਜਾਬ ਦੇ ਤੇ ਉਹ ਭਾਈ ਸੌਖਾ ਨੀ ਵਸਿਆ। ਹੁਣ ਆ ਗਈ ਮਾਨ ਸਾਹਿਬ ਦੀ ਵਾਰੀ ਕਿ ਮਾਨ ਸਾਹਿਬ ਨੇ ਵੀ ਬਹੁਤ ਵੱਡੇ ਵਾਅਦੇ ਕੀਤੇ ਚਿੱਟੇ ਖਤਮ ਕਰਨ ਦੇ ਲਈ, ਵੱਖਰੀਆਂ ਵੱਖਰੀਆਂ ਯਾਤਰਾ ਵੀ ਕੱਢੀ ਪੰਜਾਬ ਨਸ਼ਾ ਮੁਕਤ, ਪਿੰਡਾਂ ਦੇ ਵਿੱਚ ਇਸ਼ਤਿਹਾਰ ਵੀ ਲਾਏ ਪੰਜਾਬ ਨਸ਼ਾ ਮੁਕਤ, ਪਰ ਮੁਕਤ ਜੇਕਰ ਹੋਇਆ ਹੁੰਦਾ ਤਾਂ ਅਸ ਭਾਜੀ ਇਹ ਵੀਡੀਓ ਨੀ ਪੈਂਦੀਆਂ ਸੀ। ਜੇਕਰ ਵੀਡੀਓ ਪੈ ਜਾਂਦੀਆਂ ਤਾਂ ਬਾਅਦ ਦੇ ਵਿੱਚ ਉਹਨਾਂ ਬੰਦਿਆਂ ਤੇ ਜਿਨ੍ਹਾਂ ਨੇ ਵੀਡੀਓ ਪਾਈ ਉਹਨਾਂ ਤੇ ਪ੍ਰਸ਼ਾਸਨ ਵੱਲੋਂ।
6: ਲੌਜੀਕਲੀ ਗੱਲ ਕਰੀਏ, ਲੌਜੀਕਲੀ ਚਲੋ ਆਪਾਂ ਕਿਸੇ ਵੀ ਪਾਰਟੀ ਨੂੰ ਨਹੀਂ ਕਹਿੰਦੇ ਕਿ ਉਹ ਗਲਤ ਇਹ ਗਲਤ, ਲੌਜੀਕਲੀ ਗੱਲ ਕਰੀਏ ਕੀ ਤੁਹਾਨੂੰ ਲੱਗਦਾ ਹੈ, ਸ਼ਾਇਦ ਕੌੜੀ ਗੱਲ ਹੋਵੇਗੀ, ਪਰ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਕਦੇ ਨਸ਼ਾ ਮੁਕਤ ਹੋਵੇਗਾ ਭਾਵੇਂ ਜਿਹੜੀ ਮਰਜ਼ੀ ਸਰਕਾਰ ਆ ਜਾਵੇ?
7: ਅਰਸ਼ ਭਾਜੀ ਗੱਲ ਇਹ ਆ ਕਿ ਹੁਣ ਭਾਜਪਾ ਨੇ ਆਪਾਂ ਬੀਤੇ ਦਿਨ ਗੱਲ ਕੀਤੀ ਕਿ ਦਿੱਲੀ ਦੇ ਮੰਤਰੀ ਮੁੱਖ ਮੰਤਰੀ ਰੇਖਾ
6: ਜੀ
7: ਪੰਜਾਬ ਦੇ ਵਿੱਚ ਦਸਖਤ ਦੇ ਚੁੱਕੇ, ਜਿਨ੍ਹਾਂ ਨੇ ਇੱਕ ਯਾਤਰਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ, ਹਰੇਕ ਪਾਰਟੀ ਚੋਣਾਂ ਦੇ ਕੋਲੇ ਆ ਕੇ ਕਿਉਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਚਾਹੁੰਦੀ। ਭਾਜਪਾ ਨੂੰ ਪਹਿਲਾਂ 5 ਸਾਲ ਦੱਸਿਆ ਕਿਉਂ ਨੀ ਪੰਜਾਬ ਚ ਨਸ਼ਾ, ਹੁਣ ਜਦੋਂ 4 ਮਹੀਨੇ 3 ਮਹੀਨੇ ਰਹਿ ਗਏ ਤਾਂ ਹੁਣ ਹਰੇਕ ਪਾਰਟੀ ਸੰਘਰਸ਼ ਕਰ ਰਹੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ। ਬਾਕੀ ਤੁਸੀਂ ਸਵਾਲ ਕੀਤਾ ਕਿ ਪੰਜਾਬ ਨਸ਼ਾ ਮੁਕਤ ਹੋਵੇਗਾ, ਜਿਹੜੇ ਪੰਜਾਬ ਦੇ ਗਵਰਨਰ ਜਿਹੜੇ ਪੰਜਾਬ ਦੇ ਵੱਡੇ ਵੱਡੇ ਯੋਧੇ ਉਸ ਦੇਸ਼ ਦੇ ਗਵਰਨਰ ਰਹੇ ਜਿਸ ਦੇਸ਼ ਤੇ ਕੋਈ ਰਾਜ ਨੀ ਕਰ ਸਕਿਆ, ਤਾਂ ਸਭ ਨੂੰ ਪਤਾ ਸੀ ਕਿ ਪੰਜਾਬ ਕਿਤੇ ਹਰਾਇਆ ਨੀ ਜਾ ਸਕਦਾ, ਪੰਜਾਬ ਨੂੰ ਬੰਬ ਤੋਪਾਂ ਗੋਲਿਆਂ ਨਾਲ ਨਹੀਂ ਹਰਾਇਆ ਜਾ ਸਕਦਾ। ਤਾਂ ਉਹਨਾਂ ਨੇ ਇੱਕ ਸਾਜਿਸ਼ ਰਚੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਚਿੱਟਾ ਦੇ ਕੇ ਮਾਰ ਦੋ, ਤਾਂ ਇਹ ਸਾਜਿਸ਼ ਉਹਨਾਂ ਦੀ ਕਾਮਯਾਬ ਹੋ ਗਈ। ਅੱਜ ਪੰਜਾਬ ਦੇ ਨੌਜਵਾਨ ਪੰਜਾਬ ਦੀਆਂ ਬੀਬੀ ਕੁੜੀਆਂ, ਅੱਜ ਮੈਂ ਇੱਕ ਵੀਡੀਓ ਦੇਖੀ ਅਰਸ਼ ਭਾਜੀ, ਇੱਕ ਕੁੜੀ ਦੀ ਚਿੱਟੇ ਨਾਲ ਮੌਤ ਹੋਈ 16-17 ਸਾਲ ਦੀ ਕੁੜੀ ਦੀ।
6: ਉਹੀ ਮੈਂ ਉਹੀ ਗੱਲ ਕਰਨ ਦਿਆ ਆ, ਮੈਂ ਉਹੀ ਉੱਥੇ ਆਉਣ ਲੱਗਾ ਸੀ ਕਿ ਸਰਕਾਰਾਂ ਵਾਅਦੇ ਤਾਂ ਬਹੁਤ ਕਰ ਰਹੀਆਂ ਨੇ ਜੀ ਕਿ ਅਸੀਂ ਨਸ਼ਾ ਮੁਕਤ ਕਰਾਵਾਂਗੇ, ਪਰ ਜੇ ਨਸ਼ਾ ਰਾਣਾ ਜੀ ਫੜਿਆ ਵੀ ਜਾਂਦਾ ਜੀ, ਮੈਂ ਹੁਣ ਕਿਸੇ ਤੇ ਬਲੇਮ ਨਹੀਂ ਕਰ ਰਿਹਾ, ਨਾਮ ਕਿ ਕਿਸੇ ਤੇ ਉਂਗਲੀ ਕਰ ਰਿਹਾ ਜੀ, ਬਸ ਮੈਂ ਇੱਕ ਲੌਜੀਕਲੀ ਗੱਲ ਕਰ ਰਿਹਾ ਜੀ ਐਜ਼ ਅ ਹੋਸਟ, ਕਿ ਜਦੋਂ ਨਸ਼ਾ ਭਾਵੇਂ ਚਿੱਟਾ ਹੋਵੇ ਭਾਵੇਂ ਅਫੀਮ ਹੋਵੇ ਚਾਹੇ ਉਹ ਹੈਰੋਇਨ ਹੋਵੇ ਜਾਂ MDM ਹੋਵੇ, ਜੋ ਵੀ ਜਿੰਨੀਆਂ ਵੀ ਇਸ ਵੇਲੇ ਜਿੰਨੀਆਂ ਵੀ ਨਸ਼ੇ ਵਾਲੀਆਂ ਪਦਾਰਥਾਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੀਆਂ ਜਾਂਦੀਆਂ ਨੇ, ਕੀ ਅਗੇਨ ਮੈਂ ਕਿਸੇ ਟਿੱਪਣੀ ਨਹੀਂ ਕਰ ਰਿਹਾ ਨਾ ਮੈਂ ਉਂਗਲੀ ਉਠਾ ਰਿਹਾ, ਇਹ ਕੀ ਨਸ਼ਾ ਡਿਸਟਰੋਏ ਕੀਤਾ ਜਾਂਦਾ ਹੈ ਕਿ ਤੁਹਾਨੂੰ ਲੱਗਦਾ ਕਿ ਵਾਪਸ ਮੁੜ ਫੇਰ ਇਹਨਾਂ ਦੇ ਡੀਲਰ ਹੁੰਦੇ ਨੇ ਵਾਪਸ ਫੇਰ ਇਹ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਘੁੰਮਦਾ ਜੀ ਨਸ਼ਾ?
7: ਅਰਸ਼ ਭਾਜੀ ਗੱਲ ਇਹ ਹੁੰਦੀ, ਜਿਹੜਾ ਵੀ ਸਮਾਨ ਫੜਿਆ ਜਾਂਦਾ ਕਿਸੇ ਦੋਸ਼ੀ ਕੋਲੋਂ ਤਾਂ ਉਹਦੇ ਵਿੱਚ ਇਹ ਹੁੰਦਾ ਉਹ ਮਾਲਖਾਨੇ ਵਿੱਚ ਜਮ੍ਹਾਂ ਹੋ ਜਾਂਦਾ ਤੇ ਬਾਅਦ ਦੇ ਵਿੱਚ ਉਹ ਕੋਰਟ ਦੇ ਵਿੱਚ ਐਂਡ ਤੀਕਰ ਨਾਲ ਹੀ ਚੱਲਦਾ, ਬਾਅਦ ਦੇ ਵਿੱਚ ਉਸ ਮੁਕਦਮੇ ਦੇ ਵਿੱਚ ਜੇਕਰ ਦੋਸ਼ੀ ਸਜ਼ਾ ਹੁੰਦੀ ਹੈ ਤਾਂ ਲੈਬ ਦਾ ਜਿਹੜਾ ਟੈਸਟ ਹੁੰਦਾ ਉਹਦੀ ਰਿਪੋਰਟ ਬਣਾਈ ਜਾਂਦੀ ਖਰੜ ਤੋਂ, ਉਹ ਖਰੜ ਤੋਂ ਲੈਬ ਆ ਉੱਥੋਂ ਰਿਪੋਰਟ ਆਉਂਦੀ ਆ ਕਿ ਇਹ ਕਿੰਨਾ ਨਸ਼ੀਲਾ ਸੀ ਜਾਂ ਕਿੰਨਾ ਨਹੀਂ ਨਸ਼ੀਲਾ ਸੀ, ਇਹ ਸਾਰੇ ਰਿਪੋਰਟਾਂ ਨੂੰ ਨਾਲ ਲਾ ਕੇ ਕੇਸ ਡਿਸੀਜਨ ਲਿਆ ਜਾਂਦਾ ਕੋਰਟ ਦੇ ਵਿੱਚ, ਸਿਰੇ ਦੀ ਗਰੀ ਚੱਲਦਾ ਜਿੰਨਾ ਵੀ ਸਮਾਨ ਫੜਿਆ ਜਾਵੇ ਇਹ ਮਾਲਖਾਨੇ ਵਿੱਚ ਜਮ੍ਹਾਂ ਹੋ ਜਾਂਦਾ। ਬਾਕੀ ਹੁਣ ਆਪਾਂ ਨੂੰ ਇੱਕ ਇਹ ਵੀ ਆ ਕਿ ਪੰਜਾਬ ਦੇ ਇੱਕ ਦਿਨ ਆਪਾਂ ਪਿੱਛੇ ਜੀ ਖਬਰ ਬੋਲੀ ਸੀ ਕਿ ਪੰਜਾਬ ਦੇ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਜਿਹੜੇ ਇਸ ਦਲਦਲ ਦੇ ਵਿੱਚ ਫਸ ਚੁੱਕੇ ਆ, ਚਿੱਟੇ ਅਕਾਲੀ ਦਲਦਲ ਦੇ ਵਿੱਚ ਐਸੇ ਬਹੁਤ ਸਾਰੇ ਮੁਲਾਜ਼ਮਾਂ ਜਿਹੜੇ ਸਸਪੈਂਡ ਵੀ ਹੋ ਚੁੱਕੇ ਡਿਸਮਿਸ ਵੀ ਹੋ ਚੁੱਕੇ ਆ ਜਿਨ੍ਹਾਂ ਤੋਂ ਜਿਨ੍ਹਾਂ ਤੇ NDPS ਦੇ ਪਰਚੇ ਦਰਜ ਆ। ਹਾਂ ਇੱਕ ਜ਼ਰੂਰ ਆ ਵੀ ਇੱਕ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਹ ਕਹਿਤਾ ਕਿ ਜੇ ਕਿਸੇ ਮੁਲਾਜ਼ਮ ਤੇ NDPS ਦਾ ਪਰਚਾ ਤਾਂ ਉਸ ਨੂੰ ਨੌਕਰੀ ਤੋਂ ਉਤਾਰ ਦਿੱਤਾ ਜਾਵੇ। ਪਹਿਲਾਂ ਕੀ ਹੁੰਦਾ ਸੀ ਕਿ NDPS ਦੇ ਪਰਚੇ ਦੇ ਵਿੱਚੋਂ ਬੇਲ ਕਰਾ ਕੇ ਬੰਦਾ ਫਿਰ ਬਹਾਲ ਹੋ ਜਾਂਦਾ ਸੀ, ਪਰ ਮਾਨ ਸਰਕਾਰ ਨੇ ਇੱਥੇ ਵਧੀਆ ਕੰਮ ਇਹ ਜ਼ਰੂਰ ਕੀਤਾ, ਜਿੱਥੇ ਆਪਾਂ ਉਹਨਾਂ ਨੇ ਵਧੀਆ ਕੰਮ ਕੀਤਾ ਉਹਦੀ ਤਾਰੀਫ਼ ਵੀ ਕਰਾਂਗੇ
6: ਜੀ।
7: ਇਹ ਵੀ ਬਹੁਤ ਵਧੀਆ ਕੀਤਾ ਤੇ ਜਿਹਨਾਂ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਨਸ਼ਾ ਜਿਸ ਬੰਦੇ ਤੇ ਮੁਲਾਜ਼ਮ ਤੇ ਪਰਚਾ ਦਰਜ ਆ ਤਾਂ ਉਸਦੀ ਨੌਕਰੀ ਤੋਂ ਉਸਨੂੰ ਤੁਰੰਤ ਉਤਾਰ ਦਿੱਤਾ ਜਾਵੇ ਜਿੰਨਾ ਚਿਰ ਉਸ ਪਰਚੇ ਦਾ ਡਿਸੀਜਨ ਨਹੀਂ ਹੁੰਦਾ। ਜੇਕਰ ਉਹ ਮੁਕਦਮੇ ਵਿੱਚੋਂ ਬਰੀ ਹੁੰਦਾ ਤਾਂ ਫਿਰ ਨੌਕਰੀ ਤੇ ਬਹਾਲ ਹੋਊਗਾ, ਉਹਨਾਂ ਟਾਈਮ ਉਹ ਨੌਕਰੀ ਤੇ ਨਹੀਂ ਕਰ ਸਕੂਗਾ ਜੀ।
6: ਜੀ 905-813-1320 ਤੇ ਹੀ ਤੁਸੀਂ ਆਪਣੇ ਵਿਚਾਰ ਆਨ ਦੀ ਏਅਰ, ਹੁਣ ਲਾਈਨਸ ਓਪਨ ਅਸੀਂ ਕਰ ਚੁੱਕੇ ਹਾਂ, ਆਪਣੇ ਤੁਸੀਂ ਸਵਾਲ ਪੁੱਛ ਸਕਦੇ ਹੋ। ਮਾਨ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਤੇ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਜੀ, ਕੀ ਹੈ ਤੋਹਫਾ?
7: ਬਿਲਕੁਲ ਬਿਲਕੁਲ ਭਾਜੀ, ਜਿੱਥੇ ਆਪਾਂ ਹਰ ਵਾਰੀ ਸੋਚਦੇ ਕਿ ਮਾਨ ਸਰਕਾਰ ਨੇ ਟਿੱਪਣੀਆਂ ਆਪਾਂ ਬੜੀਆਂ ਕੀਤੀਆਂ, ਅੱਜ ਇੱਕ ਮਾਨ ਸਰਕਾਰ ਦੀ ਆਪਾਂ ਤਾਰੀਫ਼ ਬਣਦੀ ਜ਼ਰੂਰ ਕਰਾਂਗੇ। ਅੱਜ ਮਾਨ ਸਰਕਾਰ ਨੇ ਇੱਕ ਪੋਰਟਲ ਖੋਲ ਦਿੱਤੀ ਜਿਸ ਦੇ ਵਿੱਚ ਵਿਦਿਆਰਥੀਆਂ ਨੂੰ ਮੈਟ੍ਰਿਕ ਤੋਂ ਬਾਅਦ ਵਿਦਿਆਰਥੀਆਂ ਨੂੰ ਹਰ ਵਿਦਿਆਰਥੀ ਨੂੰ 75,000 ਰੁਪਇਆ ਸਾਲਾਨਾ ਮਿਲਿਆ ਕਰੂਗਾ।
6: ਵਾਓ।
7: ਜਿਸ ਵਿਦਿਆਰਥੀਆਂ ਦੇ ਵਿੱਚ ਐਸਸੀ, ਜੋ ਜਾਤੀ ਪ੍ਰਤੀ ਐਸਸੀ, ਓਬੀਸੀ, ਈਬੀਸੀ ਤੇ ਡੀਐਨਟੀ, ਇਹ ਨੋਟੀਫਿਕੇਸ਼ਨ ਦੇ ਤੁਸੀਂ ਫਾਰਮ ਆ ਜਿਹੜੇ 20 ਨਵੰਬਰ 2026 ਤੱਕ ਭਰ ਸਕਦੇ ਹੋ। ਔਰ ਵੱਡੀ ਗੱਲ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਸਕੀਮ ਆ ਉਹਦੇ ਵਿੱਚ ਐਸਸੀ ਸਟੂਡੈਂਟ ਆਖਰੀ ਤਰੀਕ ਆ ਜਿਹੜੀ 15 ਨਵੰਬਰ ਤੇ ਜਿਹੜੀਆਂ ਹੋਰ ਕਾਸਟਾਂ ਜਿਨ੍ਹਾਂ ਦੇ ਵਿੱਚ ਓਬੀਸੀ ਆਉਂਦੀ ਇਹਨਾਂ ਦੀ 30 ਅਕਤੂਬਰ ਆ। ਹੁਣ ਅਰਸ਼ ਭਾਜੀ ਇੱਥੇ ਮਾਨ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਜਿਹੜੇ ਸਟੂਡੈਂਟ ਸੀ ਨਾ ਚਾਹੇ ਉਹ ਪੜਾਈ ਅੱਗੇ ਇਹ ਸੀਗਾ ਵੀ ਸਕੂਲਾਂ ਸਰਕਾਰੀ ਸਕੂਲਾਂ ਦੇ ਵਿੱਚ ਵਜ਼ੀਫਾ ਮਿਲਦਾ ਸੀ, ਆਪਾਂ ਨੂੰ ਸਭ ਨੂੰ ਪਤਾ 700 ਰੁਪਏ 800 ਰੁਪਏ ਮਿਲਦਾ ਹੁੰਦਾ ਸੀ। ਪਰ ਜਿਹੜੀ ਆਹ ਸਕੀਮ ਕੀਤੀ ਕਿ ਚਾਹੇ ਬੱਚੇ ਪ੍ਰਾਈਵੇਟ ਸਕੂਲ ਚ ਪੜ੍ਹਦੇ ਆ ਇਹਦੇ ਨਾਲ ਕੋਈ ਇਲਾਕਾ ਦੇਖਾ ਨੀ, ਪਰ ਜਿਹੜਾ ਬੱਚਾ ਮੈਟ੍ਰਿਕ ਦੇ ਵਿੱਚ ਆ ਮੈਟ੍ਰਿਕ ਦੇ ਪਾਸ ਕਰ ਚੁੱਕਿਆ ਉਸ ਨੂੰ 75,000 ਰੁਪਇਆ ਸਾਲਾਨਾ ਪਰਿਵਾਰ ਨੂੰ ਵਿਦਿਆਰਥੀ ਦੇ ਖਾਤੇ ਦੇ ਵਿੱਚ, ਵਿਦਿਆਰਥੀ ਦਾ ਅਕਾਊਂਟ ਖੋਲੇਗਾ ਵਿਦਿਆਰਥੀ ਦੇ ਖਾਤੇ ਦੇ ਵਿੱਚ ਹਰ ਸਾਲ, ਜੇਕਰ 2 ਵਿਦਿਆਰਥੀ ਆ ਤਾਂ 1.5 ਲੱਖ ਰੁਪਇਆ ਉਸ ਪਰਿਵਾਰ ਨੂੰ ਹਰ ਸਾਲ ਉਹਨਾਂ ਦੇ ਅਕਾਊਂਟ ਦੇ ਵਿੱਚ ਆ ਜਾ ਕਰੂਗਾ ਤਾਂ ਜੋ ਆਪਣੀ ਪੜ੍ਹਾਈ, ਆਪਣੀ ਕਿਤਾਬਾਂ, ਬੱਚਿਆਂ ਦਾ ਰੁਝਾਨ ਪੜ੍ਹਾਈ ਵੱਲ ਹੋਰ ਵਧੇ, ਬੱਚਿਆਂ ਦਾ ਪੜ੍ਹਾਈ ਵੱਲ ਹੋਰ ਰੁਝਾਨ ਵਧੇਗਾ ਤਾਂ ਵਧੇਗਾ। ਕਿਉਂਕਿ ਬੱਚਿਆਂ ਨੂੰ ਪਹਿਲਾਂ ਐ ਹੁੰਦਾ ਸੀ ਕਿ ਘਰ ਦੇ ਵਿੱਚ ਕੰਮ ਵੀ ਲਾ ਲੈਂਦੇ ਸੀ ਤਾਂ ਬੱਚਿਆਂ ਨੂੰ ਐ ਹੁੰਦਾ ਸੀ ਕਿ ਆਰਥਿਕ ਸਥਿਤੀ ਦਾ ਲੋੜ, ਜਿਹੜੀ ਗਰੀਬੀ ਹਾਲਤ ਸੀ, ਜਿਹੜੇ ਗਰੀਬੀ ਰੇਖਾ ਦੇ ਵਿੱਚ ਸੀ ਉਹਨਾਂ ਬੱਚਿਆਂ ਨੂੰ ਐ ਸੀ ਆਰਥ ਭਾਜੀ ਕਿ 10ਵੀਂ ਜਾਂ ਪਲੱਸ 2 ਪੜ੍ਹਦੇ ਸੀ। ਆਪਾਂ ਨੂੰ ਹਰ ਵਾਰੀ ਪਤਾ ਕਿ ਜਿੰਨੇ ਵੀ ਐਸੀ ਕੈਟਾਗਰੀ ਨਾ ਘਰਾਂ ਤਾਂ ਉਹਦੇ ਵਿੱਚੋਂ 10 ਘਰ ਹੀ ਜਿਹੜੇ ਅੱਗੇ ਬੱਚਿਆਂ ਨੂੰ ਪੜ੍ਹਾਉਂਦੇ ਨੇ, 90% ਕੀ ਕਰਦੇ ਲੋਕੀ ਕਿ ਬੱਚਿਆਂ ਨੂੰ ਪਲੱਸ 2 ਕਰਾ ਕੇ ਕਿਤੇ ਸਿਕਿਉਰਿਟੀ ਗਾਰਡ ਲਾ ਦਿੰਦੇ ਆ ਕਿਉਂਕਿ ਪਰਿਵਾਰ ਦਾ ਗੁਜ਼ਾਰਾ ਨੀ ਹੁੰਦਾ, ਫਿਰ ਉਹਨਾਂ ਨੂੰ ਐ ਹੁੰਦਾ ਸੀ ਕਿ ਬੱਚਿਆਂ ਨਾਲ ਹੱਥ ਵਟਾਓ, ਜਾਂ ਪਲੱਸ 2 ਕਰਾ ਕੇ ਆਪਾਂ ਨੂੰ ਇੱਕੋ ਹੀ ਹੁੰਦਾ ਕਿ ਮੁਲਕ ਦੁਬਈ ਭੇਜ ਦੋ, 40-50 ਹਜ਼ਾਰ ਦੀ ਟਿਕਟ ਲੈ ਕੇ ਯਾਰ ਘਰ ਦਾ ਖਰਚਾ ਚੱਲਣ ਲੱਗ ਜਾਊਗਾ। ਇਹ ਹੁਣ ਆਏ ਤਾਂ ਸਕੀਮ ਕੱਢੀ ਆ ਕਿ ਕਿਤੇ ਨਾ ਕਿਤੇ ਪਰਿਵਾਰ ਨੂੰ ਨਾਲੋ ਨਾਲ ਬੱਚਿਆਂ ਨੂੰ ਪੜ੍ਹਨ ਦਾ ਜਿਹੜਾ ਪੜ੍ਹਾਈ ਦਾ ਖਰਚਾ ਪਰਿਵਾਰ ਨੂੰ ਕਰਨਾ ਪੈਂਦਾ, ਇੱਕ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਦਿਹਾੜੀ ਮਜ਼ਦੂਰੀ ਕਰਦਾ ਉਹਨੂੰ ਦੋ ਬੱਚਿਆਂ ਦਾ ਖਰਚਾ ਉਠਾਉਣਾ ਔਖਾ ਹੋ ਜਾਂਦਾ, ਤਾਂ ਜੋ ਪੜ੍ਹਾਈ ਦਾ ਖਰਚਾ ਬੱਚੇ ਆਪੇ ਉਠਾ ਸਕਣ। ਇਹ ਮਾਨ ਸਰਕਾਰ ਦੀ ਬਹੁਤ ਵਧੀਆ ਸਕੀਮ ਆ ਜੋ ਆਪਾਂ ਡੇਟਾਂ ਦੱਸ ਚੁੱਕੇ ਤੇ 20 ਨਵੰਬਰ ਨੂੰ ਲੈ ਕੇ ਤੇ 31 ਅਕਤੂਬਰ ਤੱਕ ਇਹਨਾਂ ਦੀ ਨੋਟੀਫਿਕੇਸ਼ਨ ਭਰੇ ਜਾਣਗੇ।
6: ਲੋ ਜੀ ਆਪਾਂ ਲਈ ਨੈਕਸਟ ਕਾਲ ਆਨ ਦੀ ਹੈ, ਸਾਡੇ ਨਾਲ ਕਾਲਰ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਕਾਲਰ।
7: ਬਿਲਕੁਲ ਜਗਰਾਓ ਦੇ ਬਹੁਤ ਸਾਰੇ ਮਹੱਲੇ ਆ, ਜਿਥੇ ਗਾਂਧੀ ਨਗਰ ਮਹੱਲਾ, 5 ਨੰਬਰ ਚੁੰਗੀ ਆ, ਹੋਰ ਬਹੁਤ ਸਾਰੇ ਮਹੱਲੇ ਆ, ਇਹਨਾਂ ਦੇ ਵਿੱਚ ਸ਼ਰੇਆਮ ਚਿੱਟਾ ਵਿਖਿਆ। ਪਰ ਗੱਲ ਇਹ ਆ ਵੀ ਪੁਲਿਸ ਵੀ ਵਾਰ ਵਾਰ ਬੰਦਿਆਂ ਦੇ ਪਰਚੇ ਫੜ ਕੇ ਪਰਚਾ ਦਰਜ ਕਰ ਦਿੰਦੀ ਆ, ਜਿਨ੍ਹਾਂ ਦੀ ਘਰ ਢਾਉਣ ਵਾਲੀ ਸੀ ਹੁਣ ਉਹ ਵੀ ਹਾਲੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ, ਕਿਉਂਕਿ ਤਾਂ ਵੀ ਚੋਣਾਂ ਦਾ ਵਿਗਲ ਵੀ ਵੱਜਣ ਵਾਲਾ ਵਾ, ਚੋਣ ਜਾਬਤਾ ਵੀ ਲੱਗਣ ਵਾਲਾ ਵਾ। ਪਰ ਭਾਜੀ ਗੱਲ ਜਿਵੇਂ ਅਰਸ ਭਾਜੀ ਤੁਸੀਂ ਪਹਿਲਾਂ ਦੱਸਿਆ ਕਿ ਚਿੱਟਾ ਪੰਜਾਬ ਚੋਂ ਮੁਸ਼ਕਲ ਹੀ ਹੁਣ ਆਪਣੇ ਪੈਰ ਜਮਾ ਚੁੱਕਿਆ, ਕੋਸ਼ਿਸ਼ ਸਰਕਾਰਾਂ ਕਰ ਰਹੀਆਂ, ਕੋਸ਼ਿਸ਼ਾਂ ਨਾਕਾਮ ਹੋ ਜਾਂਦੀਆਂ, ਫੇਲ ਹੋ ਜਾਂਦੀਆਂ, ਚਾਹੇ ਉਹ ਮਾਨ ਸਾਹਿਬ ਨੇ ਚਾਹੇ ਬਹੁਤ ਵੱਡੀਆਂ ਵੱਡੇ ਪੱਧਰ ਤੇ ਯਾਤਰਾ ਵੀ ਕੱਢੀ, ਪੰਜਾਬ ਨਸ਼ਾ ਮੁਕਤ ਯਾਤਰਾ ਸਾਰੇ ਸ਼ਹਿਰਾਂ ਦੇ ਵਿੱਚ ਕੱਢੀ, ਸਾਰੇ ਸ਼ਹਿਰਾਂ ਦੇ ਵਿੱਚ ਆਪਣੇ ਜਿਹੜਾ ਮੰਚ ਤੇ ਭਾਸ਼ਣ ਵੀ ਦਿੱਤਾ, ਪਰ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹੀ ਬਈ ਕਹਿੰਦੇ ਨੇ ਹੁੰਦੇ ਕਿ ਪਰਨਾਲਾ ਮੁੜ ਕੇ ਫਿਰ ਉੱਥੇ ਆ ਗਿਆ, ਉਹੀ ਗੱਲ ਫਿਰ ਹੋ ਗਈ, ਅੱਜ ਉੱਥੇ ਦਾ ਉੱਥੇ ਆ, ਅੱਜ ਫਿਰ ਉਹੀ ਸਥਿਤੀ ਆ ਪੰਜਾਬ ਦੀ ਜੋ ਪਹਿਲਾਂ ਸੀ
6: ਜੀ। ਲਈਏ ਨੈਕਸਟ ਕਾਲ ਆਨ ਦੀ ਏਅਰ, ਸਤਿ ਸ਼੍ਰੀ ਅਕਾਲ ਕਾਲਰ।
8: ਹੈਲੋ, ਸਤਿ ਸ੍ਰੀ ਅਕਾਲ ਜੀ।
6: ਸਤਿ ਸ੍ਰੀ ਅਕਾਲ ਜੀ।
8: ਹਾਂਜੀ, ਮੈਂ ਚਿੱਟਾ ਐ ਤਾਂ ਦੱਸੋ ਵੀ ਪੰਜਾਬ ਚ ਵਿਕਦਾ ਕਿੱਥੇ ਨੀ, ਉਹ ਇੱਕ ਆਪਣੇ ਕੁੜੀ ਆਈ ਦੀ ਜਿੱਥੇ ਆਪਣੇ CMO ਆਏ ਹੋਏ ਤੇ ਮੂਹਰੇ ਆਈ ਦੀ ਵੀ ਚਿੱਟਾ ਵਿਕਦਾ, ਉਹ ਕਹਿੰਦੇ ਕਹਿੰਦੇ ਵੀ ਦੱਸਿਓ ਕੋਈ ਨੀ ਪੁੱਤ ਖਤਮ ਹੋਜੂ। ਉਹਦਾ ਜਿਹੜਾ ਭਾਈ ਦੀ ਕਿਤੇ ਉਹ ਪੀਂਦਾ ਜੀ ਹੋ ਸਕਦਾ, ਜਾਂ ਭਾਈ ਜਾਂ ਕੋਈ ਹੋਰ ਮਤਲਬ ਹੋਵੇ ਉਹਦੇ ਵਿੱਚ, ਮੈਂ ਵੀ ਮਿਸਟੇਕ ਖਾ ਸਕਦਾ। ਪਰ ਜਦੋਂ ਉਹਨੇ ਮਤਲਬ ਪੁਲਿਸ ਤੱਕ ਪਹੁੰਚ ਕੀਤੀ, ਉਹ ਪਿੱਟਦੀ ਦੀ ਕੁੜੀ, ਉਹ ਕਹਿੰਦੀ ਕੋਈ ਨੀ ਪੁੱਛਦਾ ਤੇ ਚਿੱਟਾ ਵਿਕਦਾ ਕਿੱਥੇ ਨੀ ਪਤਾ ਨੀ, ਇਹ ਦਿਨ ਪੋ ਦਿਨ ਤਰੱਕੀ ਹੋਰ
6: ਲੁਧਿਆਣਾ ਦੇ ਵਿਚ ਇਕ ਸਕੂਲ ਹੈ, ਓਹਦੇ ਵਿਚ ਇਕ ਬੱਚਾ ਗਾਇਬ ਹੋ ਗਿਆ ਜੀ, ਕੀ ਖਬਰ ਆ ਰਹੀ ਹੈ?
7: ਬਿਲਕੁਲ ਬਿਲਕੁਲ ਬਿਲਕੁਲ ਅਰਸ ਭਾਜੀ, ਆਪਾਂ ਬਹੁਤ ਵਾਰੀ ਦੱਸਿਆ ਕਿ ਬਹੁਤ ਵਾਰੀ ਲੋਕਾਂ ਨਾਲ ਗੱਲਬਾਤ ਵੀ ਕੀਤੀ ਕਿ ਤੁਸੀਂ ਆਪਣੇ ਪਰਿਵਾਰ ਆਪਣੇ ਬੱਚਿਆਂ ਦਾ ਹਮੇਸ਼ਾ ਧਿਆਨ ਰੱਖਿਆ ਕਰੋ, ਸਮਾਂ ਬੜਾ ਮਾੜਾ ਚੱਲ ਰਿਹਾ, ਕਿਉਂਕਿ ਸਮੇਂ ਦੇ ਮੁਤਾਬਕ ਅਰਸ਼ ਭਾਜੀ ਅੱਜ ਲੋਕੀ ਦੁਸ਼ਮਣੀ ਆ, ਪੇਰੈਂਟਸ ਨਾ ਘੱਟ ਕੱਢਦੇ ਆ ਤੇ ਬੱਚਾ ਨਾ ਵੱਧ ਕੱਢਦੇ ਆ।
6: ਯੈਸ,
7: ਇਹੀ ਇੱਕ ਘਟਨਾ ਜੀ ਲੁਧਿਆਣੇ ਦੇ ਸ੍ਰੀ ਆਤਮਾ ਇਹ ਸਕੂਲ ਆ, ਸ੍ਰੀ ਆਤਮਾ ਵੈਲਿਨ ਜੈਨ ਸਕੂਲ ਪਬਲਿਕ, ਇੱਥੇ ਇੱਕ ਬੱਚਾ ਪੜ੍ਹਦਾ, ਬੱਚੇ ਨੂੰ ਪੇਰੈਂਟਸ ਛੱਡ ਕੇ ਜਾਂਦੇ। ਵੱਡੀ ਗੱਲ ਇਹ ਅਰਸ਼ ਭਾਈ, ਪ੍ਰਾਈਵੇਟ ਸਕੂਲਾਂ ਦੇ ਵਿੱਚ ਨਾ, ਮੈਂ ਚਲੋ ਵੈਸੇ ਸਾਰੇ ਦੁਨੀਆਂ ਸਮਝਦਾਰ ਆ, ਪਤਾ ਹੀ ਆ ਕਿ ਜਦੋਂ ਬੱਚੇ ਨੂੰ ਦਾਖਲ ਕਰਦੇ ਐਡਮਿਸ਼ਨ ਹੁੰਦੀ ਬੱਚੇ ਦੀ, ਤਾਂ ਮਾਂ ਪਿਓ ਦੇ ਆਈਡੀ ਪਰੂਫ ਲੈ ਜਾਂਦੇ ਆ।
6: ਬਿਲਕੁਲ,
7: ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਜਦੋਂ ਛੁੱਟੀ ਮਿਲੂਗੀ ਕੌਣ ਲੈਣ ਆਊਗਾ ਇਹਨਾਂ ਵਿੱਚ, ਤੇ ਉਹਨਾਂ ਨੂੰ ਦੱਸਦੇ ਆ ਕਿ ਭਾਈ ਸਾਡੇ ਤੋਂ ਬਿਨਾਂ ਕੋਈ ਰਿਸ਼ਤੇਦਾਰ ਨੂੰ ਵੀ ਨਹੀਂ ਦੇਣਾ ਬੱਚਾ, ਸਕੂਲ ਦੇ ਰੂਲ ਆ ਕਿ ਉਸ ਦਾ ਰਿਸ਼ਤੇਦਾਰ ਵੀ ਜੇਕਰ ਆਊਗਾ ਤਾਂ ਫੋਨ ਤੇ ਗੱਲ ਕਰਾਊਗਾ, ਫੋਨ ਤੇ ਪੁਸ਼ਟੀ ਕੀਤੀ ਜਾਊਗੀ, ਠੀਕ ਹੈ ਨਾ। ਔਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਰ ਸਕੂਲ ਦੇ ਵਿੱਚ, ਪਰ ਇਹ ਲੁਧਿਆਣੇ ਪਹਿਲੀ ਵਾਰੀ ਦੇਖਿਆ ਜਿਹੜਾ ਜੈਨ ਸਕੂਲ ਆ, ਇਸ ਦੇ ਵਿੱਚ ਬੱਚਾ ਗੈਬ ਹੋ ਜਾਂਦਾ। ਛੁੱਟੀ 8:30 ਵਜੇ ਸਕੂਲ ਲੱਗਦੇ ਮਾਰਨਿੰਗ ਆ ਦਿਨਾਂ ਦੇ ਵਿੱਚ ਅਰਸ਼ ਭਾਜੀ, ਤੇ 10 ਵਜੇ ਬੱਚੇ ਨੂੰ ਕੋਈ ਅਗਿਆਤ ਵਿਅਕਤੀ ਲੈਣ ਆਉਂਦਾ, ਔਰਤ ਲੈਣ ਆਉਂਦੀ, ਉਹ ਕਹਿੰਦੀ ਵੀ ਮੈਂ ਇਸ ਦੀ ਮਾਂ ਵਾਂ ਤੇ ਮੈਂ ਬੱਚੇ ਨੂੰ ਲੈ ਚੱਲੀ। ਐਕਚੁਅਲੀ ਡਿਸਪਿਊਟ ਆ, ਬੱਚੇ ਦਾ ਪਰਿਵਾਰ ਦੇ ਨਾਲ ਡਿਸਪਿਊਟ ਸੀ, ਜਿਹੜਾ ਹਸਬੈਂਡ ਵਾਈਫ ਦਾ, ਤੇ ਬੱਚਾ ਆਪਣੇ ਪੇਰੈਂਟਸ ਕੋਲੇ ਰਹਿ ਰਿਹਾ ਸੀ, ਆਪਣੀ ਦਾਦੀ ਮਾਂ ਕੋਲੇ ਰਹਿ ਰਿਹਾ ਸੀ ਤੇ ਆਪਣੇ ਪਿਤਾ ਕੋਲੇ ਰਹਿ ਰਿਹਾ ਸੀ। ਤਦ ਗੱਲ ਇਹ ਸੀ ਕਿ ਦਾਦੀ ਨੇ ਜਦੋਂ ਸਕੂਲ ਦੇ ਵਿੱਚ ਪੜ੍ਹਨ ਲਾਇਆ, ਪਿਤਾ ਨੇ ਸਕੂਲ ਦੇ ਵਿੱਚ, ਤਾਂ ਉਹਨਾਂ ਨੇ ਇਹ ਗੱਲ ਦੱਸਤੀ ਸੀ ਕਿ ਸਾਡਾ ਡਿਸਪਿਊਟ ਆ ਫੈਮਿਲੀ ਦਾ, ਤੁਸੀਂ ਬੱਚਾ ਕਿਸੇ ਨੂੰ ਦੇਣਾ ਨੀ। ਪਰ ਹਾਲੇ ਤੀਕਰ ਬੱਚਾ ਮਿਲਿਆ ਨੀ, ਪੂਰੇ ਦਿਨ ਦੀ ਬੱਚੇ ਦੀ ਭਾਲ ਆ, ਕੌਣ ਬੱਚਾ ਲੱਗਿਆ, ਲੇਡੀਜ਼ ਉਸਦੀ ਸੱਚੀ ਮਾਂ ਸੀ ਜਾਂ ਨਹੀਂ ਸੀ ਮਾਂ। ਤਾਂ ਸਕੂਲ ਦੀ ਪ੍ਰਿੰਸੀਪਲ ਨਾਲ ਜਦੋਂ ਰਾਬਤਾ ਕਾਇਮ ਕੀਤਾ ਤਾਂ ਸਕੂਲ ਦੀ ਪ੍ਰਿੰਸੀਪਲ ਦੀ ਇਹ ਗੱਲ ਸੀ ਕਿ ਉਸ ਲੇਡੀਜ਼ ਨੇ ਆ ਕੇ ਕਿਹਾ ਕਿ ਮੈਂ ਬੱਚੇ ਦੀ ਮਾਂ ਵਾਂ ਤੇ ਬੱਚਾ ਬਿਮਾਰ ਸੀ, ਅਸੀਂ ਤਾਂ ਕਰਕੇ ਤੋਰਤਾ। ਉੱਥੇ ਪਿਤਾ ਦਾ ਇਹ ਸਵਾਲ ਸੀ ਕਿ ਜੇਕਰ ਬਿਮਾਰ ਸੀ, ਸਾਡੇ ਆਧਾਰ ਕਾਰਡ ਸੀ, ਸਾਡਾ ਫੋਨ ਨੰਬਰ ਸੀ, ਅਸੀਂ ਫੀਸਾਂ ਭਰਦੇ ਹਾਂ, ਤੁਸੀਂ ਸਾਨੂੰ ਜ਼ਰੂਰ ਦੱਸ ਦੇ ਜੇਕਰ ਬੱਚਾ ਢਿੱਲਾ ਸੀਗਾ ਤਾਂ। ਪਰ ਹਾਲੇ ਤੀਕਰ ਸਕੂਲ ਨੇ ਐਸੀ ਕੋਈ ਵੀ ਆਪਣੀ ਸਟੇਟਮੈਂਟ ਸਾਹਮਣੇ ਨਹੀਂ ਰੱਖੀ, ਬਲਕਿ ਇਹ ਵੀ ਪੁਲਿਸ ਉਸ ਬੱਚੇ ਦੀ ਭਾਲ ਦੇ ਵਿੱਚ ਜਾਰੀ ਆ, ਹਾਲੇ ਤੀਕਰ ਬੱਚਾ ਪਰਿਵਾਰ ਨੂੰ ਨਹੀਂ ਮਿਲਿਆ। ਪਰ ਅਸੀਂ ਇਹ ਜ਼ਰੂਰ ਵਾਰ ਵਾਰ ਇੱਕੋ ਗੱਲ ਬਹੁਤ ਵਾਰੀ ਆਪਾਂ ਦਰਸਾ ਚੁੱਕੇ ਗੇ, ਥੋੜੇ ਥੋੜੇ ਦਿਨਾਂ ਦੇ ਬਾਅਦ ਅਜਿਹੀਆਂ ਘਟਨਾਵਾਂ ਆਉਂਦੀਆਂ ਜਿਸ ਦੇ ਵਿੱਚ ਬੱਚੇ ਗਾਇਬ ਹੋ ਜਾਂਦੇ ਆ, ਬੱਚੇ ਲਾਪਤਾ ਹੋ ਜਾਂਦੇ, ਬੱਚੇ ਨਹੀਂ ਮਿਲਦੇ। ਤੇ ਮਾਪਿਆਂ ਨੂੰ ਅਸੀਂ ਵਾਰ ਵਾਰ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਕਿ ਭਾਈ ਤੁਸੀਂ ਆਪਣੇ ਬੱਚਿਆਂ ਦਾ ਧਿਆਨ ਰੱਖੋ, ਬੱਚਿਆਂ ਨੂੰ ਦੁਕਾਨ ਤੇ ਭੇਜਣਾ ਤਾਂ ਬੱਚਿਆਂ ਨੂੰ ਦੁਕਾਨ ਤੇ ਧਿਆਨ ਭੇਜਿਆ ਕਰੋ, ਬੱਚਿਆਂ ਨੂੰ ਸਕੂਲ ਤੋਂ ਛੁੱਟੀ ਮਿਲਦੀ ਹੈ ਤਾਂ ਤੁਸੀਂ ਆਪਣੀ ਬੱਸ ਦੇ ਉਤਰਨ ਅਨੁਸਾਰ ਉੱਥੇ ਤੁਸੀਂ ਮੌਜੂਦ ਹੋਣੇ ਚਾਹੀਦੇ ਹੋ, ਤਾਂ ਜੋ ਆਪਣੇ ਬੱਚਿਆਂ ਨੂੰ ਹੱਥ ਆਪਣੀ ਜ਼ਿੰਮੇਵਾਰੀ ਨਾਲ ਫੜ ਕੇ, ਕਿਉਂਕਿ ਮੈਂ ਅਕਸਰ ਹੀ ਦੇਖਿਆ ਅਰਸ਼ ਭਾਜੀ, ਕਿਉਂਕਿ ਬੰਦੇ ਤਾਂ ਕੰਮ ਕਰਨ ਚਲੇ ਜਾਂਦੇ ਤੇ ਜਿਹੜੀਆਂ ਬੀਬੀਆਂ ਹੁੰਦੀਆਂ ਨਾ, ਬੀਬੀਆਂ ਮੋਬਾਈਲ ਚ ਰੁੱਝੀਆਂ ਰਹਿੰਦੀਆਂ ਸਾਰੀ ਦਿਹਾੜੀ ਇੰਸਟਾਗ੍ਰਾਮ ਚ, ਹੋਰ ਬਹੁਤ ਸਾਰੇ ਐਪ ਚੱਲਦੇ ਆ, ਤੇ ਬੱਚੇ ਦੂਰ ਕਾਫੀ ਦੂਰ ਤੋਂ ਬੱਸ ਉਤਰ ਕੇ ਨਾ, ਮੈਂ ਬਹੁਤ ਵਾਰੀ ਦੇਖਿਆ ਕਿ ਕੱਲੇ ਹੀ ਬੱਚੇ ਤੁਰੇ ਜਾਂਦੇ ਹੁੰਦੇ ਘਰਾਂ ਨੂੰ, ਤੇ ਬੀਬੀਆਂ ਆਪਣੇ ਘਰਾਂ ਦੇ ਵਿੱਚ ਬੈਠੀਆਂ ਹੁੰਦੀਆਂ, ਆਰਾਮ ਨਾਲ ਕਮਰੇ ਚ ਏਸੀ ਲਾਇਆ ਹੁੰਦਾ ਤੇ ਮੋਬਾਈਲ ਤੇ ਲੱਗੀਆਂ ਹੁੰਦੀਆਂ, ਜਾਂ ਸੀਰੀਅਲ ਕੋਈ ਵੇਖਦੀਆਂ ਹੁੰਦੀਆਂ, ਤੇ ਬੀਬੀਆਂ ਨੂੰ ਆਇਆ ਹੁੰਦਾ ਬੱਚੇ ਨੇ ਘਰੇ ਆਈ ਜਾਣਾ। ਪਰ ਹੱਥ ਜੋੜ ਕੇ ਬੇਨਤੀ ਹੈ ਪੇਰੈਂਟਸ ਨੂੰ ਕਿ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ, ਸਮਾਂ ਦਿਨੋਂ ਦਿਨ ਵਿਗੜਦਾ ਜਾ ਰਿਹਾ, ਸਮਾਂ ਸੁਧਰਨ ਦੀ ਬਜਾਏ ਤੇ ਸਮਾਂ ਜਿਹਨਾਂ ਨੂੰ ਮਾੜੇ ਹਾਲਾਤ ਹੋ ਰਹੇ ਆ
6: ਜੀ। ਰਾਣਾ ਜੀ, ਸਾਨੂੰ ਟਾਈਮ ਆ ਗਿਆ ਨਹੀਂ ਦੇ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਕੱਲ ਦੇ ਪ੍ਰੋਗਰਾਮ ਦੇ ਵਿੱਚ ਹੋਰ ਗੱਲਾਂ ਬਾਤਾਂ ਕਰਾਂਗੇ ਜੀ। ਥੈਂਕ ਯੂ ਸੋ ਮਚ ਟਾਈਮ ਦੇਣ ਲਈ, ਸ਼ੁਕਰੀਆ, ਧੰਨਵਾਦ।
7: ਥੈਂਕ ਯੂ ਸੋ ਮਚ।
6: ਇਹ ਸਨ ਜੀ ਰਣਜੀਤ ਸਿੰਘ ਜੀ ਰਾਣਾ, ਵਕਤ ਤਕਨੀਕੀ ਜੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ, ਹੋਰ ਗੱਲਾਂ ਬਾਤਾਂ ਲੈ ਕੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN 1320 AM ਤੇ ਤੁਸੀਂ ਸੁਣ ਰਹੇ ਹੋ ਏਸ਼ੀਅਨ ਵਿਜ਼ਨ।
9: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 6475478188। ਲੋਟਸ ਫਿਊਨਰਲ ਹੋਮ।
10: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ, ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
9: अगर तुसी खेतां विच कम करके ढेर सारे डेली डालर कमाना चाहुंदे हो तां ए सूचना तुहाडे लई है। संपर्क करो अजैब सिंह सहोता जो मिल्टन कैलडन ब्रैम्पटन माल्टन मिसिसागा विचों घरों पिकअप करदे हन ते वापसी ते पेमेंट डेली भी तुसी लै सकदे हो 7 डेज कम। वधेरे जानकारी लई कॉल करो अजैब सिंह सहोता 416-561-8882 416-561-8882। पिछले 20 सालां तों कस्टम वुड वर्किंग दीआं प्रोफेशनल सेवावां प्रोवाइड कर रहा नाम मेपल वन किचन एंड बाथ इंक गूगल ते 5 स्टार रेटिंग हासिल कर चुकी वुड वर्किंग कंपनी द्वारा। अगर तुसी अपने घर दी हाई एंड किचन कैबिनेट क्लोजेट बार टीवी यूनिट या डॉक्टर ऑफिस डेंटल ऑफिस ऑप्टिकल स्टोर दी वुड वर्किंग दा काम अपने बजट ते समय सिर करवाना चाहुंदे हो तां चेते रखो मेपल वन किचन एंड बाथ इंक 173 एडवांस बुलेवार्ड यूनिट 34 ब्रैम्पटन और का 9054580075 9054580075 मेपल वन किचन एंड बाथ इंक।
11: इंतजार हुण खत्म होया। रीमैक्स गोल्ड रियल्टी दे गौडी खुमाल लैके आए हन साउथ कैलडन विच प्रीमियम रिटेल अते ऑफिस स्पेस खरीदण दा एक होर सुनहरा मौका। पेश है कैलडन कमर्शियल सेंटर हाईवेन 10 अते हाईवेन 410 दे प्राइम इंटरसेक्शन ते 15 एकड़ विच बन रहा एक नवा कमर्शियल डेवलपमेंट। रिटेल अते ऑफिस यूनिट्स हुण सेल लई अवेलेबल हन। कैलडन दी इस नवी कमर्शियल डेस्टिनेशन विच अपनी स्पेस अज ही पक्की करो। अपनी यूनिट अज ही बुक करन लई साडी टीम नाल कॉन्टैक्ट करो।
12: विश्वास प्रतीक नार रवि गुलाटी हुन नवे अंदाज विच रवि गुलाटी लॉ ऑफिस लीगल सेवावां दा काम हो गया जे सौखा। मारो एक आवाज अजिहे कमां वास्ते। रियल एस्टेट क्लोजिंग नोटराइजेशन एफिडेविट्स डेक्लेरेशन जां स्पॉन्सरशिप लेटर्स पावर ऑफ अटर्नीज बच्चा लई कंसेंट लेटर्स बैरिस्टर सोलिसिटर नोटरी पब्लिक रविंदर पाल सिंह गुलाटी 905-232-8700 अपॉइंटमेंट वास्ते लॉग इन करो notaryhelp.ca। रवि गुलाटी लॉ ऑफिस ठीक सलाह बल्ले बल्ले।
13: ओ हेलो यार मेरा भी लोड लै जी ट्रक फेर खड़ गया यार।
14: ओ भरावा हैप्पी बडियाल ते सुखा ढेसी कोल जा ते ट्रक दी एक नंबर।

0: जरूर जून 12 इन ब्रैम्पटन और कॉल अवतार कटारिया 9056781200 9056781200 कटारिया टूर्स एंड ट्रेवल।
1: रियल न्यूज रियल इम्पैक्ट शोइंग यू रियल वर्ल्ड CJMR 1320 द वॉइस ऑफ द सिटी।
2: ग्यारह बज के ते 50 मिनट हो चुके ने जी। टाइम अपने चाले चलता जा रहा है जी। सो 1320 AM ते CJMR 1320 AM ते एशियन विजन सुन रहे सी। 11 तो लैके 12 बजे तक साडा थाडा साथ हुंदा जी। कुछ जरूरी सूचनावां तुहानू दस दिए जी कि तुसी अगर अपना खुद का प्रोग्राम स्टार्ट करना चाहते हो, चाहे वह पंजाबी होवे, हिंदी होवे, उर्दू होवे, मराठी होवे, गुजराती होवे, बंगाली होवे, Italian hove, you know, any language that you want to talk and speak, apni freely awaaz tusi apne darshakan tak srotya tak pahunchana chahunde to zarur give me a call 416-303-1515 sade ko jehde time slots ne limited reh gaye ne ji vaddi tadad de vich sade jinne vi host ne sada daily kithe na kithe kise host de naal sadi meetings ho rahiyan ne ji and hopefully by mainu lagda ki next week tak ਅਸੀਂ ਸਾਡੀ ਟੀਮ ਦੀ ਜਿਹੜੀ ਰੋਸਟਰ ਟੀਮ ਹੈ ਉਹ ਆਪਾਂ ਡਿਕਲੇਅਰ ਕਰ ਦੇਵਾਂਗੇ ਜੀ। ਤੇ ਮੈਂ ਤਾਂ ਬਸ ਇਹੀ ਕਹਿ ਸਕਦਾ ਕਿ ਜੋ ਰਹਿ ਗਿਆ ਸੋ ਰਹਿ ਗਿਆ, ਜੋ ਲੈ ਗਿਆ ਸੋ ਲੈ ਗਿਆ। ਅਸੀਂ ਬਾਰ ਬਾਰ ਇਹ ਕਿਉਂ ਦੱਸ ਰਹੇ ਹਾਂ ਜੀ, ਬਿਕੋਜ਼ ਸਾਨੂੰ ਕਾਫੀ ਕਾਲਸ ਆਉਂਦੀਆਂ ਨੇ ਕਿ ਕੁਛ ਇੱਕ ਜਿਹੜੇ ਤੁਹਾਡੇ ਚਾਹੁਣ ਵਾਲੇ ਹੋਸਟ ਨੇ ਕਿ ਉਹ ਵਾਪਸ ਆ ਰਹੇ ਨੇ ਜੀ। ਅਸੀਂ ਬਾਰ ਬਾਰ ਇਹੀ ਬੇਨਤੀ ਕਰ ਰਹੇ ਹਾਂ ਐਂਡ ਆਈ ਥਿੰਕ ਦਿਸ ਸਭ ਤੋਂ ਵੱਡਾ ਪਰੂਫ ਤਾਂ ਸਾਡੇ ਦਰਸ਼ਕ ਤੇ ਸਾਡੇ ਸਰੋਤੇ ਨੇ। ਅਸੀਂ ਬਾਰ ਬਾਰ ਅਪੀਲ ਕਰ ਰਹੇ ਹਾਂ ਕਿ ਦਰਵਾਜ਼ੇ ਸਾਰਿਆਂ ਵਾਸਤੇ ਖੁੱਲੇ ਨੇ ਜੀ। ਇਹ ਕੋਈ ਵਿਤਕਰਾ ਨਹੀਂ ਕਿਸੇ ਵੀ ਚੀਜ਼ ਦਾ, ਪਰ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਹੋਸਟ ਇੱਥੇ ਆਉਣਾ ਚਾਹੀਦਾ ਜੀ, ਤੁਸੀਂ ਦੱਸਣਾ ਚਾਹੁੰਦੇ ਹੋ ਸਾਨੂੰ ਆਫ ਏਅਰ ਤਾਂ ਮੈਨੂੰ ਕਾਲ ਕਰ ਸਕਦੇ ਹੋ 416-303-1515। ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹ 1320 ਦਾ ਰੋਸਟਰ ਟੀਮ ਹੋਵੇਗੀ ਜੀ, ਇਹਦੇ ਵੱਖ ਵੱਖ ਸ਼ੋਜ਼ ਹੋਣ ਤਾਂ ਕਿ ਤੁਹਾਨੂੰ ਵੀ ਮਨੋਰੰਜਨ ਵੀ ਮਿਲੇ, ਨਿਊਜ਼ ਵੀ ਮਿਲੇ, ਅਪ ਟੂ ਡੇਟ ਤੁਹਾਨੂੰ ਖ਼ਬਰਾਂ ਮਿਲਣ ਤੇ ਕੁਆਲਿਟੀ ਪ੍ਰੋਗਰਾਮਸ ਤੁਹਾਨੂੰ ਸੁਣਨ ਨੂੰ ਮਿਲੇ। ਸੁਣਨ ਨੂੰ ਵੀ ਮਿਲੇਗਾ ਜੀ ਤੇ ਨਾਲ ਵੇਖਣ ਨੂੰ ਵੀ ਮਿਲੇਗਾ, ਬਿਕਾਜ਼ ਇਹ ਜਿੰਨੇ ਵੀ ਪ੍ਰੋਡਿਊਸਰ ਡਾਇਰੈਕਟਰ ਅਤੇ ਹੋਸਟ ਹੋਣਗੇ ਇਹਨਾਂ ਦੀਆਂ ਵਿਜੁਅਲਿਟੀਜ਼ ਫੋਟੋਜ਼ ਤੋਂ ਨਹੀਂ ਬਟ ਵਿਜੁਅਲੀ ਸਟੂਡੀਓ ਦੇ ਵਿੱਚ ਤੁਹਾਡੇ ਵਾਸਤੇ ਹਾਜ਼ਰ ਹੋਣਗੇ। ਸਟੇਟ ਆਫ ਦੀ ਆਰਟ ਸਟੂਡੀਓ ਤੁਹਾਡੇ ਵਾਸਤੇ ਬਣ ਰਿਹਾ ਜੀ ਡਿਕਸੀ ਅਤੇ ਡਰੂ ਦੀ ਇੰਟਰਸੈਕਸ਼ਨ ਤੇ। ਕਈ ਲੋਕਾਂ ਨੇ ਤਾਂ ਸਾਨੂੰ ਚੱਲਦੇ ਗੱਡੀਆਂ ਦੇ ਵਿੱਚ ਫੋਟੋਜ਼ ਵੀ ਭੇਜੇ ਨੇ ਜੀ, ਤੁਸੀਂ ਵੀ ਫੋਟੋ ਭੇਜ ਸਕਦੇ ਹੋ। CJMR 1320 ਦਾ ਬੈਨਰ ਲੱਗ ਚੁੱਕਾ ਜੀ ਉੱਥੇ, ਡਿਕਸੀ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਹੈ ਜੀ। ਸੋ ਤੁਸੀਂ ਵੀ ਅਗਰ ਪਾਰਟ ਆਫ ਦ ਟੀਮ ਬਣਨਾ ਚਾਹੁੰਦੇ ਹੋ ਜਾਂ ਤੁਸੀਂ ਐਜ਼ ਅ ਹੋਸਟ ਬਣਨਾ ਚਾਹੁੰਦੇ ਹੋ, ਯੂ ਵਾਂਟ ਟੂ ਬਿਕਮ ਅ ਹੋਸਟ, ਤੁਸੀਂ ਪ੍ਰੋਗਰਾਮਿੰਗ ਕਰਨਾ ਚਾਹੁੰਦੇ, ਹੋਸਟਿੰਗ ਕਰਨਾ ਚਾਹੁੰਦੇ ਕੱਲੀ, ਤਾਂ ਤੁਸੀਂ ਆਪਣਾ ਰੈਜ਼ਿਊਮੇ 416-303-1515 ਤੇ ਵੀ ਵਟਸਐਪ ਕਰ ਸਕਦੇ ਹੋ। ਇਹ ਤੁਹਾਡਾ ਆਪਣਾ ਸਟੇਸ਼ਨ ਹੈ ਜੀ ਸਰੋਤਿਓ, ਤੁਹਾਡਾ ਆਪਣਾ 70 ਸਾਲ ਤੋਂ ਵੱਧ ਚੱਲਦਾ ਆ ਰਿਹਾ ਪ੍ਰੋਗਰਾਮ, ਇਹਦੀ ਰੇਂਜ ਦੂਰ ਤੱਕ ਜਾਂਦੀ ਹੈ ਜੀ। ਐਂਡ ਸਾਨੂੰ ਬੜੀ ਖੁਸ਼ੀ ਹੈ ਕਿ ਜਿਨ੍ਹਾਂ ਨੇ ਵੀ ਸਾਡਾ ਸਾਥ ਦਿੱਤਾ ਇਸ ਸਟੇਸ਼ਨ ਨੂੰ ਲਿਆਉਣ ਦੇ ਵਿੱਚ। ਐਂਡ ਮੈਂ ਤਾਂ ਇਹ ਵੀ ਕਹਿੰਦਾ ਕਿ ਜਿਨ੍ਹਾਂ ਨੇ ਲੱਤਾਂ ਵੀ ਖਿੱਚੀਆਂ ਸਾਡੀਆਂ ਇਸ ਸਟੇਸ਼ਨ ਦੇ ਆਉਣ ਦੇ ਨਾਲ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਦਾ, ਬਿਕਾਜ਼ ਦੇਖੋ ਜੀ ਅਗਰ ਤੁਸੀਂ ਲੱਤਾਂ ਨਾ ਖਿੱਚਦੇ ਜਾਂ ਕੁਛ ਗੱਲਾਂ ਨਾ ਕਰਦੇ, ਸ਼ਾਇਦ ਉਹ ਐਨਰਜੀ ਲੈਵਲ ਨਾ ਆਉਂਦੀ। ਕਹਿੰਦੇ ਨਾ ਕਿ ਤੁਸੀਂ ਅਗਰ ਸ਼ੇਰ ਨੂੰ ਤੰਗ ਕਰੋ ਤੰਗ ਕਰੋ ਤੰਗ ਕਰੋ ਤੰਗ ਕਰੋ ਤਾਂ ਕਿਤੇ ਨਾ ਕਿਤੇ ਉਹ ਫਿਰ ਜਿਹੜਾ ਰੋਰ ਕਰਦਾ ਨਾ ਤਾਂ ਵੱਡੇ ਵੱਡੇ ਡਰ ਜਾਂਦੇ ਨੇ ਜੀ। ਸੋਚ ਸਮਝ ਕੇ ਚੱਲੋ, ਜਿੱਥੇ ਵੀ ਤੁਸੀਂ ਜਾਣਾ ਸੋਚ ਸਮਝ ਕੇ ਉਹ ਕੰਮ ਕਰੋ ਕਿ ਜੇ ਤੁਸੀਂ ਕਿਸੇ ਦੇ ਨਾਲ ਬੁਰਾ ਕਰੋਗੇ ਤਾਂ ਬਸ ਇਹ ਸੋਚੋ ਕਿ ਇੱਕ ਨਾ ਇੱਕ ਦਿਨ ਤੁਹਾਡੇ ਨਾਲ ਵੀ ਉਹ ਕਰਮਾ ਹੋ ਸਕਦਾ ਹੈ। ਸ਼ਾਇਦ ਉਸ ਸਮੇਂ ਉਹ ਚੀਜ਼ ਤੁਹਾਨੂੰ ਠੀਕ ਲੱਗੇ ਕਿ ਯਾਰ ਨਹੀਂ ਕਰਨਾ ਹੈ, ਯਾਰ ਇਹਨੂੰ ਮੈਂ ਦਿਖਾਉਣਾ ਹੈ, ਕਰਨਾ ਹੈ, ਦਿਖਾਓ ਕਰੋ, ਬਟ ਚੁੱਪ ਚੁਪੀਤੇ ਇਹ ਨਾ ਤੁਸੀਂ ਆਪਣਾ ਨੁਕਸਾਨ ਕਰਾ ਬੈਠੋ। ਇਹਦੇ ਬਹੁਤ ਵੱਡੀ ਇੱਕ, ਮੈਂ ਤੁਹਾਨੂੰ ਸ਼ਾਇਦ ਮੈਂ ਬਹੁਤ ਛੋਟਾ ਹਾਂ ਸਾਰਿਆਂ ਨਾਲੋਂ, ਬਟ ਮੈਨੂੰ ਵੀ 16 ਈਅਰਸ ਹੋ ਚੁੱਕੇ ਨੇ ਜੀ ਔਨ ਰੇਡੀਓ, 16-17 ਸਾਲ ਅਸੀਂ ਹੋ ਚੁੱਕੇ ਨੇ ਔਨ ਰੇਡੀਓ। ਸੋ ਪਲੀਜ਼ ਗਾਇਜ਼, ਆਪਣਾ ਕੰਮ ਕਰੋ, ਆਪਣੀ ਰੋਜ਼ੀ ਰੋਟੀ ਖਾਓ, ਤੁਸੀਂ ਆਪਣਾ ਕਰੋ, ਅਸੀਂ ਆਪਣਾ ਕਰਦੇ ਹਾਂ, ਇਹੀ ਬਾਰ ਬਾਰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ। ਨਹੀਂ ਤਾਂ ਦੇਖੋ ਜੀ, ਭੱਜਦਿਆਂ ਨੂੰ ਵਾਹਣ ਇੱਕ ਬਰਾਬਰ ਹੈ, ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ। ਸੋ 905-813-1320 ਨਿਰਭਉ ਨਿਰਵੈਰ, ਅਸੀਂ ਇਹ ਗੁਰਬਾਣੀ ਦੇ ਵਿੱਚ ਸੁਣਦੇ ਵੀ ਹਾਂ, ਅਮਲ ਵੀ ਕਰੀਏ ਤਾਂ ਬਹੁਤ ਵਧੀਆ ਗੱਲ ਹੈ। ਖੈਰ

guys, again, ਤੁਸੀਂ ਆਪਣਾ ਕੋਈ ਲਾਈਵ ਆਨ ਲੋਕੇਸ਼ਨ ਬੁੱਕ ਕਰਨਾ ਚਾਹੁੰਦੇ ਹੋ, ਸੈਟਰਡੇ ਸੰਡੇ ਫੁੱਲ ਫਲੈਜ ਬੁੱਕ ਕਰਨਾ ਚਾਹੁੰਦੇ ਹੋ, ਸਾਨੂੰ ਬੜੀ ਦਿਲੋਂ ਖੁਸ਼ੀ ਹੋਵੇਗੀ, ਬਿਕਾਜ਼ ਸਾਡੀ ਜਿਹੜੀ ਟੀਮ ਹੈ ਜੀ, ਦਿਨ ਬਾਏ ਦਿਨ ਅਸੀਂ ਨਵੀਂ ਟੈਕਨੋਲੋਜੀ ਇੰਟਰੋਡਿਊਸ ਕਰ ਰਹੇ ਹਾਂ, ਐਂਡ ਜਿਸ ਦੇ ਨਾਲ ਜਿਹੜੇ ਸਾਡੇ ਸਪੋਂਸਰਸ ਹੋਣਗੇ ਉਹਨਾਂ ਨੂੰ ਵਿਜੁਅਲੀ ਵੀ ਪ੍ਰਮੋਸ਼ਨ ਮਿਲੇਗੀ ਜੀ, ਅਤੇ ਨਾਲ ਰੇਡੀਓ ਦੇ ਤਾਂ ਚਲੋ ਮਿਲੇਗੀ ਮਿਲੇਗੀ, ਪਰੰਤੂ ਜੋ ਉਹ ਪ੍ਰੈਜੈਂਸ ਅਤੇ ਔਰਾ ਹੋਵੇਗਾ ਜੀ, ਉਹ ਅਲੱਗ ਹੋਵੇਗਾ। ਸੋ ਗਾਈਜ਼, ਇਫ ਯੂ ਵਾਂਟ ਟੂ ਪ੍ਰਮੋਟ ਯੋਰ ਬਿਜ਼ਨਸ ਇਨ ਆਵਰ ਸ਼ੋ ਔਰ ਫੋਰ ਐਡਵਰਟਾਈਜ਼ਿੰਗ, ਤੁਸੀਂ ਆਪਣਾ ਖੁਦ ਦਾ ਐਡਵਰਟਾਈਜ਼ਿੰਗ ਦਾ ਕੋਈ ਪ੍ਰੋਡਕਟ ਹੈ, ਤੁਸੀਂ ਵੱਖ ਵੱਖ ਟਾਈਮਿੰਗਸ ਦੇ ਉੱਤੇ ਪਾਉਣਾ ਚਾਹੁੰਦੇ ਹੋ, ਮੈਂ ਦੱਸਣਾ ਚਾਹਾਂਗਾ ਤੁਸੀਂ ਵੱਖ ਵੱਖ ਟਾਈਮਿੰਗਸ ਦੇ ਉੱਤੇ ਆਪਣਾ ਵਪਾਰ ਚਲਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ। ਅਸੀਂ ਦਰਵਾਜ਼ੇ ਸਾਰਿਆਂ ਲਈ ਓਪਨ ਰੱਖੇ ਹੋਏ ਆ, ਇਹ ਨਹੀਂ ਕਿ ਸਾਡੇ ਕੋਲ ਜੇ 10 to 12 ਤੋਂ ਉੱਥੇ ਟਾਈਮ ਹੋਣਾ। ਨੋ, ਇਫ ਯੂ ਵਾਂਟ ਟੂ ਪ੍ਰਮੋਟ ਯੋਰ ਬਿਜ਼ਨਸ ਔਨ CJMR 1320, ਤੁਹਾਡੇ ਵਾਸਤੇ ਦਰਵਾਜ਼ੇ ਖੁੱਲੇ ਨੇ। ਮੇਰਾ ਨੰਬਰ 416-303-1515, 4163031515, ਤੇ ਸਾਡੀ ਟੀਮ ਦੇ ਨਾਲ, ਮੇਰੇ ਨਾਲ ਖਾਸ ਕਰਕੇ ਤੁਸੀਂ ਗੱਲ ਕਰ ਸਕਦੇ ਹੋ। ਤਮਾਮ ਜਿੰਨੇ ਵੀ ਸਾਡੇ ਸਪੋਂਸਰਸ ਨੇ ਉਹਨਾਂ ਦਾ ਬਹੁਤ ਬਹੁਤ ਕੋਟਨ ਕੋਟ ਧੰਨਵਾਦ। ਕਟਾਰੀਆ ਟੂਰਸ ਐਂਡ ਟਰੈਵਲ ਤੋਂ ਵੱਡੇ ਵੀਰ ਅਵਤਾਰ ਕਟਾਰੀ ਜੀ, ਲਾਲੀ ਸਵੀਟਸ ਤੋਂ ਲਾਲੀ ਜੀ, ਆਲਸੋ ਪ੍ਰੋਗਰਾਮ ਨੂੰ ਸ਼ਾਹ ਟਰਾਂਸਪੋਰਟ ਤੋਂ ਸੰਦੀਪ ਜੀ ਉਹਨਾਂ ਵੱਲੋਂ ਪੇਸ਼ ਕੀਤਾ ਗਿਆ, ਓਰਕਲ ਕੰਸਟਰਕਸ਼ਨ ਦੀ ਸਮੁੱਚੀ ਮੈਨੇਜਮੈਂਟ, ਮੋਰਗੇਜ ਅਲਾਇੰਸ ਤੋਂ ਨੀਲਮ ਜੀ ਅਤੇ ਵਿਕ ਸੈਦੋਫ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ, ਰਵੀ ਗੁਲਾਟੀ ਲਾਅ ਆਫਿਸ ਤੋਂ ਰਵਿੰਦਰਪਾਲ ਸਿੰਘ ਗੁਲਾਟੀ, ਜਗੀਰ ਦਾ ਢਾਬਾ, GTA ਫਲੋਰਿੰਗ ਕੈਨੇਡਾ ਤੋਂ ਵੀਰ ਨਵ ਬਰਾੜ ਜੀ, ਮਠਾਰੂ ਵੈਲਡਿੰਗ ਸਰਵਿਸ ਤੋਂ ਵੀਰ ਸਨੀ ਅਤੇ ਸੁਖਵਿੰਦਰ ਮਠਾਰੂ ਜੀ, ਹਾਈ ਪੁਆਇੰਟ ਫਰਨੀਚਰ ਤੋਂ ਮਾਨਵ ਜੀ, ਸਮੋਸਾ ਐਂਡ ਸਵੀਟ ਫੈਕਟਰੀ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਪ੍ਰੋਗਰਾਮ ਨੂੰ ਅੱਜ ਸਪਾਂਸਰ ਕੀਤਾ ਗਿਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਕੋਟਨ ਕੋਟ ਧੰਨਵਾਦ ਜਿਨ੍ਹਾਂ ਨੇ ਵੀ ਸਾਨੂੰ ਸੁਣਿਆ ਜੀ ਅੱਜ, ਤੇ ਸਾਨੂੰ ਹੁਣ ਤੁਸੀਂ ਇੱਥੇ ਦਿਓ ਆਗਿਆ, ਮਿਲਾਂਗੇ ਜੀ ਸ਼ਾਮ ਨੂੰ 6 ਵਜੇ। ਹੈਵ ਅ ਵੰਡਰਫੁਲ ਵੰਡਰਫੁਲ ਡੇ। ਅਗੇਨ, ਮੇਰੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਆਫ ਏਅਰ 416-303-1515, 4163031515, ਰੱਬ ਰੱਖਾ, ਸਤਿ ਸ੍ਰੀ ਅਕਾਲ।

encouraging community, culture, and unity. CJMR 1320.

1320.

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home.
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, Kailor Transport and moving services.
3: For service with a smile, give us a call.
2: Call Mr. Harminder 416-524-6704.
3: 416-524-6704.
2: Visit 140 Advance Boulevard, Unit Number 10, Brampton.
4: Long distance moving specialist.
2: HK Movers.
5: HK Movers.
6: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320

0: ਫੇਰ ਹੁਣ ਭੁੱਲਿਓ ਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 416-433-9191
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
2: ਨੁੜਕਰੋ ਕਿ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ ਇੰਡੀਅਨ ਸਟਾਈਲ ਕਈਆਂ ਦਾਤੀਆਂ ਰੰਬੇ ਖੁਰਪੇ ਤੰਗਲੀਆਂ ਫੋਲਡਿੰਗ ਬੈੱਡ ਨਵਾਰੀ ਪਲੰਗ ਮੂੜੇ ਕੁਰਸੀਆਂ ਟੇਬਲ ਭਾਰੇ ਥੱਲੇ ਵਾਲੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਾਓ ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 1250 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905 840 9000। ਕੈਲੇਡਨ ਸਬਜ਼ੀ ਫਾਰਮ।

0: Patiya snacks, delicious food, perfect dining. Vyadi Paji. Live catering le 4 food trucks vine. Catering for all parties. Quality number 1. Breakfast, lunch, dinner sab milega. Toronto cha food is the perfect location. Yani Sweet Mahal. 680 Rexdale Boulevard. For more information, call Subkha Kang 416-679-9191.
1: Sweet Mahal.
2: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ, ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 या 416-474-6836। Oracle Construction, strong foundations, lasting results।
0: जे बिजनेस का करना चाहते हो प्रचार, तो रंगला पंजाब रेडियो ते IPTV ते प्रमोशन ले आज ही कॉल लाओ सरकार। 416-716-7094 Monday to Friday 11 AM to 12 PM and 6 PM to 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
3: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 Lotus Funeral Home।

0: ਠੀਕ ਮਾਰ 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਦੋਸਤੋ ਉਸ ਉਪਰ ਵਾਲੇ ਦਾ ਜਿਸ ਨੇ ਸੁਆਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਆਪ ਜੀ ਦਾ ਧੰਨਵਾਦ, ਤੁਸੀਂ ਪ੍ਰੋਗਰਾਮ ਨਾਲ ਜੁੜ ਬੈਠੇ ਹੋ ਜਿਸ ਮਾਧਿਅਮ ਦੇ ਰਾਹੀਂ ਤੁਸੀਂ ਸਾਨੂੰ ਸੁਣ ਦੇਖ ਰਹੇ ਹੋ। ਬਰਾਏ ਕਰਮ, ਬਰਾਏ ਮਿਹਰਬਾਨੀ ਆਪਣੇ ਵਰਗੇ ਸੂਝਵਾਨ ਸੁਹਿਰਦ ਦੋਸਤਾਂ ਮਿੱਤਰਾਂ ਨੂੰ ਸਾਡਾ ਇਸ ਪ੍ਰੋਗਰਾਮ ਦਾ ਸੁਨੇਹਾ ਪਹੁੰਚਾ ਦਿਓ ਤਾਂ ਕਿ ਉਹ ਵੀ ਸਾਡੇ ਨਾਲ ਜੁੜ ਸਕਣ। ਅਸੀਂ ਹਮੇਸ਼ਾ ਲਈ ਆਪ ਜੀ ਦੇ ਧੰਨਵਾਦੀ ਹੋਵਾਂਗੇ। ਸਟੂਡੀਓ ਵਿਚ ਗੱਲਬਾਤ ਕਰਨ ਲਈ ਨੰਬਰ ਨੇ 905-813-9050-815-313-320। ਰੰਗਲਾ ਪੰਜਾਬ ਨੂੰ ਤੁਸੀਂ ਸੁਣ ਸਕਦੇ ਹੋ 647-910-1320 ਤੇ, ਪੂਰੇ ਕੈਨੇਡਾ ਦੇ ਵਿਚ, ਅਮਰੀਕਾ ਦੇ ਵਿਚ 641-741-1919, ਯੂਟਿਊਬ, ਫੇਸਬੁੱਕ, ਆਈ ਪੀ ਟੀਵੀ ਬਾਕਸ, ਸਾਰੇ ਮਾਧਿਅਮ ਦੇ ਰਾਹੀਂ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਰੰਗ ਬਿਰੰਗੀ ਦੁਨੀਆਂ ਦੇ ਵਿਚ ਵਸਦੇ ਰੰਗ ਬਿਰੰਗੇ ਲੋਕ, ਕਿਧਰੇ ਯਰੀ ਪੁਸ਼ਾਕਾਂ ਸਜੀਆਂ, ਕਿਧਰੇ ਫਿਰਦੇ ਨੰਗੇ ਲੋਕ, ਇਕ ਦੂਜੇ ਨੂੰ ਨਿੰਦਦੇ ਰਹਿੰਦੇ, ਭਰਨਾ ਫੁੱਲਣਾ ਆਪਣਾ ਆਪ, ਝੂਠੋਂ ਸੱਚ ਨਖੇੜੇ ਕਿਹੜਾ, ਇਕੋ ਰੰਗ ਵਿਚ ਰੰਗੇ ਲੋਕ, ਚਿਹਰੇ ਫੁੱਲ ਗੁਲਾਬਾਂ ਵਰਗੇ, ਗੱਲਾਂ ਸ਼ਹਿਦੋਂ ਸੀਰੀ ਸਨ, ਕੋਰੇ ਜੁੱਸੇ ਨੈਣ ਮਿਸਾਲਾਂ, ਕਿੱਥੇ ਨੇ ਉਹ ਚੰਗੇ ਲੋਕ, ਕੱਲਾ ਸਫ਼ਰ ਜ਼ੰਜਾਲ ਏ ਮੈਨੂੰ, ਮੈਂ ਉਹ ਰਾਹਾਂ ਲੱਭਦਾ ਵਾਂ ਜਿਹੜੀਆਂ ਰਾਹਾਂ ਦੇ ਵਿਚ ਟੁਰਦੇ ਹੱਸ ਹੱਸ ਹੱਸ ਹੱਸ ਸੰਗੇ ਸੰਗੇ ਲੋਕ, ਤੱਕ ਤੱਕ ਹਾਲ ਬੇਹਾਲ ਇਨ੍ਹਾਂ ਦਾ ਦਿਲ ਖੁੜਦਾ ਤੇ ਮੈਂ ਸੋਚਾਂ ਯਾਰ ਹਵਾਓਂ ਕਦ ਨਿਕਲਣਗੇ ਇਹ ਲੋਭਾਂ ਦੇ ਡੰਗੇ ਲੋਕ, ਅੱਗੇ ਪਿੱਛੇ ਬਿੱਟ ਬਿੱਟ ਬਿੱਟ ਬਿੱਟ ਬਿੱਟ ਬਿੱਟ ਬਿੱਟ ਬਿੱਟ ਬਿੱਟ ਬਿੱਟ ਤੱਕਦੇ ਮੂੰਹੋਂ ਕੁਝ ਨਾ ਕਹਿਣ ਤਰਬ ਲੰਮੇ ਹੌਕੇ ਭਰਦੇ ਡਿੱਠੇ ਜਦ ਵੀ ਕੋਲੋਂ ਲੰਘੇ ਲੋਕ, ਜਦ ਵੀ ਕੋਲੋਂ ਲੰਘੇ ਲੋਕ। ਤਰਬ ਅਹਿਮਦ ਸਦੀਕੀ ਸਾਹਿਬ ਨੇ ਇਹ ਸਤਰਾਂ ਦੇ ਲੇਖਕ ਤੇ ਮੈਂ ਹਾਂ ਤੁਹਾਡਾ ਦੋਸਤ ਉਹ ਦਿਲਬਾਗ ਸਿੰਘ ਚਾਵਲਾ। ਪ੍ਰੋਗਰਾਮ ਦਾ ਹਿੱਸਾ ਲੋਟਸ ਫਿਲਮ ਹੋਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਵੇ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਕਰੋ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। ਮ੍ਰਿਤਕ ਦੇਹ ਨੂੰ ਕਿਸੇ ਦੇਸ਼ ਭੇਜਣ ਸਮੇਂ, ਕਿਸੇ ਦੇਸ਼ ਤੋਂ ਲੈ ਕੇ ਆਉਂਦੇ ਸਮੇਂ ਕਾਲ ਕਰ ਸਕਦੇ ਹੋ। ਦੋ ਬ੍ਰਾਂਚਾਂ ਨੇ 647-547-8188 ਤੇ ਕਾਲ ਕੀਤਾ ਜਾ ਸਕਦੈ। ਕਟਾਰੀਆ ਟੂਰਸ ਐਂਡ ਟਰੈਵਲ ਦਿੱਲੀ ਟੂ ਸੋਰੀ ਟੋਰਾਂਟੋ ਟੂ ਦਿੱਲੀ ਆਮ ਸੋਰੀ 1060-9191 ਤੇ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1285, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਆਉਣ ਜਾਣ ਦੀ 2340, ਟੋਰਾਂਟੋ ਟੂ ਦਿੱਲੀ ਆਉਣ ਜਾਣ 1580 ਦੇ ਵਿਚ ਹੋਵੇਗਾ, ਟੋਰਾਂਟੋ ਟੂ ਕਰਾਚੀ 1190 ਤੇ ਆਉਣ ਜਾਣ 2100 ਦਾ, ਟੋਰਾਂਟੋ ਟੂ ਇਸਲਾਮਾਬਾਦ 1225 ਆਉਣ ਜਾਣ 2070 ਦਾ ਹੋਵੇਗਾ। ਮੈਕਸੀਕੋ ਪੈਕੇਜ ਸ਼ੁਰੂ ਹੋ ਰਿਹਾ 1060 ਦਾ ਤੇ ਡੋਮਿਨਿਕਨ ਰਿਪਬਲਿਕ 1145। ਜਿਵੇਂ ਕਿ ਰੋਜ਼ ਹੀ ਕਹਿੰਦੇ ਹਾਂ ਕਿ ਟਿਕਟ ਬੁੱਕ ਕਰਨ ਤੋਂ ਪਹਿਲਾਂ ਆਪਣਾ ਪਾਸਪੋਰਟ ਚੱਕੋ, ਡੇਟ ਚੁੱਕੋ ਵੈਲਿਡ ਹੈ, ਐਕਸਪਾਇਰੀ ਡੇਟ ਕਿੰਨੀ ਹੈ ਵੈਲਿਡ ਹੈ ਤੇ ਟਿਕਟ ਬੁੱਕ ਕਰਾਓ। ਪਾਸਪੋਰਟ ਤੇ ਵੀਜ਼ਾ ਲੱਗਾ ਜਿਸ ਦੇਸ਼ ਦੇ ਵਿਚ ਜਾਣਾ ਵੈਲਿਡ ਹੈ ਤਾਂ ਟਿਕਟ ਬੁੱਕ ਕਰਾਓ, ਨਹੀਂ ਤਾਂ ਪਹਿਲਾਂ ਇਹ ਪੈਰਵਾਈ ਜ਼ਰੂਰੀ ਹੈ, ਇਹ ਕੰਮ ਕਰ ਲਓ ਬਾਅਦ ਵਿਚ ਟਿਕਟ ਬੁੱਕ ਕਰਾਇਓ। 2883 ਡਾਈ ਰੋਡ ਐਟ ਏਅਰਪੋਰਟ ਰੋਡ, 4550 ਈਵਨਿਜ਼ ਰੋਡ, ਨੰਬਰ 905-678-1270, ਦਿਨ ਸਵੇਰੇ 8:30 ਵਜੇ ਲੈ ਕੇ ਰਾਤ ਦੇ 11 ਵਜੇ ਤੱਕ ਤੁਹਾਡੀ ਸੇਵਾ ਦੇ ਵਿਚ। ਲਓ ਪੇਸ਼ ਕਰਾਂਗੇ ਚੋਣਵੀਆਂ ਖ਼ਬਰਾਂ। ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ ਲੁਧਿਆਣਾ ਟ੍ਰੇਡਿੰਗ ਇੰਕ। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਪਾਸ ਭਰੋਸੇਯੋਗ ਸਰਵਿਸ ਲਈ ਲੁਧਿਆਣਾ ਟ੍ਰੇਡਿੰਗ ਇੰਕ 24 ਘੰਟਿਆਂ ਦੇ ਅੰਦਰ ਤੁਸੀਂ ਇੰਡੀਆ ਦੇ ਵਿਚ ਆਪਣੇ ਖਾਤੇ ਚ ਪੈਸੇ ਭੇਜਣਾ ਚਾਹੋ 905-900-5905-9095400। ਪ੍ਰੋਗਰਾਮ ਦੇ ਹਿੱਸੇ ਦੇ ਸਪਾਂਸਰ ਨੇ ਸਵੀਟ ਮੈਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁਖਰਾਜ ਕੰਗ, 680 ਰੈਕਸਟਰ ਬੁੱਲੇਵਾਰਡ, ਹਾਈਵੇ 27 ਦਾ ਏਰੀਆ, ਬੈਠ ਕੇ ਖਾਣਾ ਖਾਣ, ਟੇਕ ਆਊਟ, ਕੇਟਿੰਗ ਦੇ ਪੂਰੇ ਪ੍ਰਬੰਧਾਂ ਦੇ ਨਾਲ ਲਾਈਵ ਔਨ ਲੋਕੇਸ਼ਨ ਦੇ ਯਕਰਬੰਦ ਪੂਰੇ ਜ਼ਬਰਦਸਤ, 416-679-9999 ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਜਿੱਥੇ ਤੁਸੀਂ ਕੋਈ ਵੀ ਸੌਤ ਲੈ ਕੇ 1000 ਬੰਦਿਆਂ ਦੀ ਪਾਰਟੀ ਦਾ ਪੂਰਾ ਪ੍ਰਬੰਧ ਆਪਣੇ ਮਨ ਭਾਉਂਦਾ ਕਰ ਸਕਦੇ ਹੋ। 416-433-1193 ਕਰੜਸਟਨ ਰੋਡ ਵਾਹ ਦੇ ਵਿਚ ਵਾਕਿਆ ਨੇ। ਉਨ੍ਹਾਂ ਦੇ ਸਹਿਯੋਗ ਦੇ ਨਾਲ ਪੇਸ਼ ਨੇ ਚੋਣਵੀਆਂ ਖ਼ਬਰਾਂ। ਮੈਂ ਹਾਂ ਤੁਹਾਡਾ ਦੋਸਤ ਹੋਸ ਦਰਬਾਗ ਸਿੰਘ ਚਾਵਲਾ, ਸਪਾਂਸਰ ਬਾਇ ਜੱਗੀ ਅਕਾਊਂਟਰ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ, ਵੀਰ ਰਾਣਾ ਜੀ ਉਨ੍ਹਾਂ ਦੇ ਵੱਲੋਂ ਸਪਾਂਸਰ ਕੀਤੀਆਂ ਜਾਂਦੀਆਂ ਨੇ ਖ਼ਬਰਾਂ। ਨੰਬਰ ਹੈ 600 77 4400, ਏਰੀਆ ਕੋਡ 905। ਪੇਸ਼ ਨੇ ਚੋਣਵੀਆਂ ਖ਼ਬਰਾਂ।
1: Real news, real impact, showing you real world. CJMR 1320. CJMR 1320. The voice of the city.
0: Akashwani 1320 AM Chawla News Network Toronto hai. Tusi sun rahe ho Rangla Punjab. Hormuz te vi tar phlona chahunde han American Rashtrapati Trump. Iran nu ditti sakht chetavani, samjhauta karo ja nark ch jao. Assi Iran nu parmanu hathiyar hasil nahi karan devange. ਸਮਝੌਤਾ ਕਰੇ ਇਰਾਨ, ਨਹੀਂ ਤਾਂ ਤਬਾਹ ਕਰ ਦੇਵਾਂਗੇ। ਇਰਾਨ ਨੂੰ ਪਰਮਾਣੂ ਹਥਿਆਰਾਂ ਦੀ ਬਣਾਉਣ ਦੀ ਇਜਾਜ਼ਤ ਕਦੇ ਵੀ ਨਾ ਦੇਣ ਦਾ ਦਾਅਵਾ। ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਮੱਧਕਾਲੀ ਚੋਣਾਂ ਤੋਂ ਬਾਅਦ ਹੋ ਸਕਦਾ ਹੈ ਸਮਝੌਤਾ। ਅਮਰੀਕਾ ਕੋਲ ਗੋਲਾ ਬਰੂਦ ਤੇ ਹਥਿਆਰ ਦੀ ਕਮੀ ਨਹੀਂ ਹੈ। ਟਰੰਪ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਸੀਂ ਹੋਰ ਮੁਜ਼ ਜਲ ਡਮਰੂ ਤੇ ਟੈਰਫ ਲਾਉਣਾ ਚਾਹੁੰਦੇ ਹਾਂ। ਮੈਂ ਟੈਰਫ ਲਗਾ ਕੇ 8 ਜੁੱਧਾਂ ਨੂੰ ਰੋਕ ਦਿੱਤਾ। ਇਕ ਵਾਰ ਫਿਰ ਜੁੱਦਾਂ ਤੇ ਰਾਗ ਅਲਾਪਿਆ। ਆਪਣੇ ਸੰਬੋਧਨ ਦੇ ਵਿਚ ਟਰੰਪ ਨੇ ਇਰਾਨ ਤੇ ਗੰਭੀਰ ਦੋਸ਼ ਲਗਾਏ, ਇਸ ਨੂੰ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲਾ ਦੁਨੀਆਂ ਦਾ ਨੰਬਰ ਇਕ ਦੇਸ਼ ਦਸਿਆ। ਟਰੰਪ ਦੇ ਅਨੁਸਾਰ ਇਰਾਨ ਨੇ ਪੂਰੇ ਮੱਧ ਪੂਰਬ ਅਤੇ ਇਸ ਤੋਂ ਬਾਹਰ ਖੂਨ ਖਰਾਬਾ ਕਰਵਾਇਆ। 51 ਸਾਲਾਂ ਤੱਕ ਕੱਟੜਪੰਥੀਆਂ ਦੇ ਖੂਨ ਖਰਾਬੇ ਅਤੇ ਕਤਲੇਆਮ ਰਾਹੀਂ ਇਰਾਨ ਤੇ ਰਾਜ ਕੀਤਾ। ਟਰੰਪ ਨੇ ਇਕ ਵਾਰ ਫਿਰ ਇਰਾਨ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ, ਜਾਂ ਤਾਂ ਸਮਝੌਤਾ ਕਰੋ ਜਾਂ ਨਰਕ ਵਿਚ ਜਾਣ ਲਈ ਤਿਆਰ ਰਹੋ। ਇਰਾਨ ਮੱਧ ਪੂਰਬ ਵਿਚ ਧੱਕੇਸ਼ਾਹੀ ਕਰਦਾ ਸੀ ਪਰ ਹੁਣ ਉਹ ਅਜਿਹਾ ਨਹੀਂ ਕਰ ਸਕਦਾ। ਸਾਡੀ ਸਥਿਤੀ ਸਪਸ਼ਟ ਹੈ, ਅਸੀਂ ਇਰਾਨ ਨੂੰ ਪਰਮਾਣੂ ਹਥਿਆਰ ਪ੍ਰਾਪਤ ਨਹੀਂ ਕਰਨ ਦੇਵਾਂਗੇ। ਰਾਸ਼ਟਰਪਤੀ ਟਰੰਪ ਨੇ ਇਕ ਵਾਰ ਫਿਰ 8 ਜੰਗਾਂ ਰੁਕਵਾਉਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਹੁਣ ਤੱਕ 8 ਜੰਗਾਂ ਨੂੰ ਟੈਰਫ ਰਾਹੀਂ ਰੋਕਿਆ, ਅਸੀਂ ਹੋਰਮੁਜ਼ ਤੇ 20 ਟੈਰਫ ਲਗਾਉਣਾ ਚਾਹੁੰਦੇ ਹਾਂ। ਦੂਜਿਆਂ ਦੇ ਉਲਟ ਅਸੀਂ ਸਿਰਫ ਦੁਨੀਆਂ ਵਿਚ ਸ਼ਾਂਤੀ ਦੀ ਗੱਲ ਨਹੀਂ ਕਰਦੇ ਸਗੋਂ ਇਸ ਨੂੰ ਸਥਾਪਿਤ ਵੀ ਕਰਦੇ ਹਾਂ। ਅਸੀਂ ਬਹਾਦਰੀ ਨਾਲ ਉਨ੍ਹਾਂ ਖਤਰਿਆਂ ਦਾ ਸਾਹਮਣਾ ਕੀਤਾ ਜਿਨ੍ਹਾਂ ਨੂੰ ਦੂਜਿਆਂ ਨੇ ਨਜ਼ਰ ਅੰਦਾਜ਼ ਕੀਤਾ ਸੀ। ਉਦੋਂ ਤੁਰਕੀ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਵਿਚ ਮੁੜ ਕਸ਼ਮੀਰ ਦਾ ਮੁੱਦਾ ਚੁੱਕਿਆ। ਕੀ ਹੁੰਦੀ ਹੈ ਸੰਯੁਕਤ ਰਾਸ਼ਟਰ ਦੀ ਜਨਰਲ ਡਿਬੇਟ? ਆਓ ਜਾਣਦੇ ਹਾਂ। ਤੁਰਕੀ ਦੇ ਰਾਸ਼ਟਰਪਤੀ ਤਯਿਪ ਐਰਦੋਗਨ 2019 ਤੋਂ ਹਰ ਸਾਲ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿਚ ਕਸ਼ਮੀਰ ਦਾ ਜ਼ਿਕਰ ਕਰਦੇ ਆਏ ਹਨ। 2024 ਛੱਡ ਕੇ ਉਹ ਹੁਣ ਤੱਕ 7 ਵਾਰ ਆਪਣੇ ਭਾਸ਼ਣ ਵਿਚ ਕਸ਼ਮੀਰ ਦਾ ਮੁੱਦਾ ਚੁੱਕ ਚੁੱਕੇ ਹਨ। ਭਾਰਤ ਪਹਿਲਾਂ ਵੀ ਐਰਦੋਗਨ ਦੀਆਂ ਅਜਿਹੀਆਂ ਟਿੱਪਣੀਆਂ ਨੂੰ ਰੱਦ ਕਰਦਾ ਰਿਹਾ ਅਤੇ ਕਹਿੰਦਾ ਰਿਹਾ ਹੈ ਕਿ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ। ਐਰਦੋਗਨ ਨੇ ਆਪਣੇ ਭਾਸ਼ਣ ਵਿਚ ਫਲਸਤੀਨ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਚੁੱਕਿਆ। ਉਨ੍ਹਾਂ ਨੇ ਗਾਜ਼ਾ ਵਿਚ ਇਜ਼ਰਾਈਲ ਦੀ ਫੌਜੀ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ ਅਤੇ ਫਲਸਤੀਨੀਆਂ ਦੇ ਹੱਕ ਵਿਚ ਆਪਣਾ ਪੱਖ ਰਖਿਆ। ਐਰਦੋਗਨ ਵੱਲੋਂ ਫਲਸਤੀਨ ਦਾ ਜ਼ਿਕਰ ਕੀਤੇ ਜਾਣ ਦੌਰਾਨ ਇਜ਼ਰਾਈਲ ਦੇ ਨੁਮਾਇੰਦੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਹਾਲ ਤੋਂ ਬਾਹਰ ਚਲੇ ਗਏ। ਇਸ ਕਾਰਨ ਐਰਦੋਗਨ ਦੇ ਭਾਸ਼ਣ ਦੌਰਾਨ ਹਾਲ ਵਿਚ ਮੌਜੂਦਗੀ ਅਤੇ ਪ੍ਰਤੀਕਿਰਿਆ ਵੀ ਚਰਚਾ ਦਾ ਵਿਸ਼ਾ ਬਣੀ। ਆਓ ਜਾਣਦੇ ਹਾਂ ਕੀ ਹੁੰਦੀ ਹੈ ਸੰਯੁਕਤ ਰਾਸ਼ਟਰ ਦੀ ਜਨਰਲ ਡਿਬੇਟ। ਸਵਾਲ ਹੈ, ਸੰਯੁਕਤ ਰਾਸ਼ਟਰ ਦੀ ਜਨਰਲ ਡਿਬੇਟ ਉਹ ਮੌਕਾ ਹੁੰਦਾ ਹੈ ਜਦੋਂ ਸੰਯੁਕਤ ਰਾਸ਼ਟਰ ਦੇ ਲਗਭਗ ਸਾਰੇ ਮੈਂਬਰ ਦੇਸ਼ ਇਕੋ ਮੰਚ ਤੇ ਦੁਨੀਆਂ ਸਾਹਮਣੇ ਆਪਣੀ ਗੱਲ ਰੱਖਦੇ ਹਨ। ਸੰਯੁਕਤ ਰਾਸ਼ਟਰ ਵਿਚ ਕੁਲ 193 ਮੈਂਬਰ ਦੇਸ਼ ਹਨ ਅਤੇ ਮਹਾਂਸਭਾ ਵਿਚ ਹਰ ਦੇਸ਼ ਕੋਲ ਇਕ ਵੋਟ ਹੁੰਦਾ ਹੈ। ਹਰ ਸਾਲ ਸਤੰਬਰ ਵਿਚ ਇਨ੍ਹਾਂ ਦੇਸ਼ਾਂ ਦੇ ਆਗੂ ਜਾਂ ਸੀਨੀਅਰ ਨੁਮਾਇੰਦੇ ਨਿਊਯਾਰਕ ਪਹੁੰਚਦੇ ਹਨ। ਉਹ ਆਪਣੇ ਦੇਸ਼ ਦੀਆਂ ਸਮੱਸਿਆਵਾਂ, ਤਰਜੀਹਾਂ ਅਤੇ ਦੁਨੀਆਂ ਨਾਲ ਜੁੜੇ ਅਹਿਮ ਮੁੱਦਿਆਂ ਤੇ ਭਾਸ਼ਣ ਦਿੰਦੇ ਹਨ। ਇਸੇ ਪ੍ਰਕਿਰਿਆ ਨੂੰ ਜਨਰਲ ਡਿਬੇਟ ਜਾਂ ਆਮ ਬਹਿਸ ਕਿਹਾ ਜਾਂਦਾ ਹੈ। ਹਾਲਾਂਕਿ ਇੱਥੇ ਆਗੂ ਇਕ ਦੂਜੇ ਦੇ ਸਾਹਮਣੇ ਬੈਠ ਕੇ ਬਹਿਸ ਨਹੀਂ ਕਰਦੇ। ਹਰ ਦੇਸ਼ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਮੰਚ ਤੋਂ ਆਪਣਾ ਪੱਖ ਰੱਖਣ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ ਇਸ ਦੌਰਾਨ ਵੱਖ ਵੱਖ ਦੇਸ਼ਾਂ ਦੇ ਆਗੂ ਦੂਜੇ ਦੇਸ਼ ਦੇ ਆਗੂਆਂ ਨਾਲ ਦੁਵੱਲੀ ਅਤੇ ਬਹੁਪੱਖੀ ਮੀਟਿੰਗਾਂ ਵੀ ਕਰਦੇ ਹਨ। ਇਨ੍ਹਾਂ ਬੈਠਕਾਂ ਵਿਚ ਵਪਾਰ, ਸੁਰੱਖਿਆ, ਜੰਗ, ਕੂਟਨੀਤੀ ਅਤੇ ਹੋਰ ਕੌਮਾਂਤਰੀ ਮੁੱਦਿਆਂ ਤੇ ਅਕਸਰ ਚਰਚਾ ਹੁੰਦੀ ਹੈ। ਵਾਈਟ ਹਾਊਸ ਚੋਂ ਨਵੇਂ ਚੈਨਲ ਦੀ ਐਂਟਰੀ ਮੱਚੀ ਹਾਹਾਕਾਰ। ਟਰੰਪ ਦਾ ਪ੍ਰਮੁੱਖ ਮੀਡੀਆ ਆਊਟਲੈਟਸ ਤੇ ਬੈਨ, ਜਵਾਬ ਚੋਂ ਸ਼ੁਰੂ ਕੀਤਾ ਟਰੰਪ ਟੀਵੀ। ਅਮਰੀਕਾ ਚ ਤਣਾਅ ਇੰਨਾ ਵੱਧ ਗਿਆ ਹੈ ਕਿ CNN ਨਿਰਧਾਰਿਤ ਟੈਲੀਵਿਜ਼ਨ ਪੂਲ ਡਿਊਟੀ ਤੋਂ ਹਟਾਏ ਜਾਣ ਤੋਂ ਬਾਅਦ ABC, CBS, ਫੌਕਸ ਨਿਊਜ਼ ਅਤੇ NBC ਵਰਗੇ ਹੋਰ ਪ੍ਰਮੁੱਖ ਮੀਡੀਆ ਹਾਊਸਾਂ ਨੇ ਵੀ ਵਿਰੋਧ ਵਜੋਂ ਵਾਈਟ ਹਾਊਸ ਟੈਲੀਵਿਜ਼ਨ ਪੂਲ ਵਿਚ ਆਪਣੀ ਭਾਈਚਾਰੀ ਰੋਕ ਦਿੱਤੀ ਹੈ। ਪੂਲ ਕਵਰੇਜ ਪ੍ਰਭਾਵਿਤ ਹੋਣ ਕਾਰਨ ਵਾਈਟ ਹਾਊਸ ਵੱਲੋਂ ਜਾਰੀ ਕੀਤੀ ਜਾ ਰਹੀ ਇਹ ਡਿਜੀਟਲ ਸਟ੍ਰੀਮ ਹੁਣ ਰਾਸ਼ਟਰਪਤੀ ਦੇ ਪ੍ਰੋਗਰਾਮਾਂ ਦਾ ਮੁੱਖ ਵੀਡੀਓ ਸਰੋਤ ਬਣ ਗਈ ਹੈ। ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਅਤੇ ਪ੍ਰਮੁੱਖ ਮੀਡੀਆ ਸੰਸਥਾਨ ਵਿਚਕਾਰ ਵਿਵਾਦ ਹੁਣ ਚਰਮ ਤੇ ਪਹੁੰਚ ਗਿਆ ਹੈ। ਪ੍ਰਮੁੱਖ ਨਿਊਜ਼ ਚੈਨਲ ਅਤੇ ਮੀਡੀਆ ਹਾਊਸਾਂ ਨੂੰ ਵਾਈਟ ਹਾਊਸ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਕੱਲ ਆਪਣਾ ਖੁਦ ਦਾ ਸਮਰਥਿਤ ਡਿਜੀਟਲ ਪਲੇਟਫਾਰਮ ਟਰੰਪ ਟੀਵੀ ਜਿਹੜਾ ਹੈ ਉਹ ਲਾਂਚ ਕਰ ਦਿੱਤਾ ਹੈ। ਇਹ 24 ਘੰਟੇ 7 ਦਿਨ ਚੱਲਣ ਵਾਲੀ ਡਿਜੀਟਲ ਵੀਡੀਓ ਸਟਰੀਮ ਹੈ ਜਿਸ ਵਿਚ ਪ੍ਰਸ਼ਾਸਨ ਦੀਆਂ ਅਧਿਕਾਰਤ ਘੋਸ਼ਣਾਵਾਂ, ਰਾਸ਼ਟਰਪਤੀ ਟਰੰਪ ਦੇ ਬਿਆਨ ਅਤੇ ਪ੍ਰਮੁੱਖ ਪ੍ਰੋਗਰਾਮਾਂ ਦੀ ਫੁਟੇਜ ਦਿਖਾਈ ਜਾਵੇਗੀ। ਇਸ ਪਲੇਟਫਾਰਮ ਨੂੰ ਕੱਲ ਸ਼ਾਮ 7 ਵਜੇ ਵਾਈਟ ਹਾਊਸ ਦੇ ਅਧਿਕਾਰਤ ਯੂਟਿਊਬ ਚੈਨਲ ਤੇ ਸ਼ੁਰੂ ਕੀਤਾ ਗਿਆ। ਵਾਈਟ ਹਾਊਸ ਦਾ ਕਹਿਣਾ ਹੈ ਕਿ ਨਵੀਂ ਸੇਵਾ ਪ੍ਰਸ਼ਾਸਨ ਦੇ ਸਭ ਤੋਂ ਮਹੱਤਵਪੂਰਨ ਪਲਾਂ ਨੂੰ ਇਕ ਥਾਂ ਤੇ ਲਿਆਏਗੀ ਅਤੇ ਇਸ ਨੂੰ ਰੀਅਲ ਟਾਈਮ ਵਿਚ ਅਪਡੇਟ ਕੀਤਾ ਜਾਵੇਗਾ। ਟਰੰਪ ਟੀਵੀ ਦੀ ਲਾਂਚਿੰਗ CNN, MS ਨਾਓ ਅਤੇ ਪੋਲੀਟਿਕੋ ਵੱਲੋਂ ਟਰੰਪ ਪ੍ਰਸ਼ਾਸਨ ਖਿਲਾਫ ਦਾਇਰ ਕੀਤੀ ਗਈ ਸੰਘੀ ਮੁਕੱਦਮੇ ਤੋਂ ਮਹਿਜ ਕੁਝ ਘੰਟਿਆਂ ਬਾਅਦ ਹੋਈ ਦੱਸੀ ਜਾਂਦੀ ਹੈ। ਇਨ੍ਹਾਂ ਤਿੰਨਾਂ ਮੀਡੀਆ ਸੰਸਥਾਵਾਂ ਨੇ ਲੰਘੇ ਸ਼ਨੀਵਾਰ ਆਪਣੇ ਪੱਤਰਕਾਰ ਤੇ ਪ੍ਰੈਸ ਕ੍ਰੈਜੀਡੈਂਸ਼ੀਅਲ ਰੱਦ ਕੀਤੇ ਜਾਣ ਤੇ ਉਨ੍ਹਾਂ ਨੂੰ ਵਾਈਟ ਹਾਊਸ ਦੇ ਕੰਪਲੈਕਸ ਵਿਚ ਦਾਖਲ ਹੋਣ ਤੋਂ ਰੋਕੇ ਜਾਣ ਤੋਂ ਬਾਅਦ ਅਦਾਲਤ ਦਾ ਰੁਖ ਕੀਤਾ ਸੀ। ਮੀਡੀਆ ਸੰਸਥਾਵਾਂ ਦਾ ਤਰਕ ਹੈ ਕਿ ਪ੍ਰਸ਼ਾਸਨ ਦਾ ਇਹ ਫੈਸਲਾ ਅਮਰੀਕੀ ਸੰਵਿਧਾਨ ਦੇ ਫਸਟ ਅਮੈਂਡਮੈਂਟ ਜਿਸ ਤਹਿਤ ਵਿਅਕਤੀ ਅਤੇ ਪ੍ਰੈਸ ਦੀ ਆਜ਼ਾਦੀ ਦਾ ਅਧਿਕਾਰ ਮਿਲਦਾ ਹੈ ਉਸ ਦੀ ਸਿੱਧੀ ਉਲੰਘਣਾ ਹੈ। ਮੁਕੱਦਮਾ ਦਰਜ ਹੋਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਤੇ ਇਨ੍ਹਾਂ ਮੀਡੀਆ ਆਊਟਲੈਟਸ ਤੇ ਤਿੱਖਾ ਹਮਲਾ ਕੀਤਾ। ਟਰੰਪ ਨੇ ਦੋਸ਼ ਲਗਾਇਆ ਹੈ ਕਿ ਇਹ ਸੰਸਥਾਵਾਂ ਅਣਜਾਣ ਸੂਤਰਾਂ ਦੇ ਹਵਾਲੇ ਨਾਲ ਨਕਾਰਤਮਕ ਅਤੇ ਫਰਜ਼ੀ ਖ਼ਬਰਾਂ ਚਲਾ ਕੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿਚ ਪਾਉਂਦੀਆਂ ਹਨ। ਟਰੰਪ ਨੇ ਕਿਹਾ ਕਿ ਅਜਿਹੀ ਬੇਈਮਾਨੀ ਅਤੇ ਭ੍ਰਿਸ਼ਟ ਪ੍ਰੈਸ ਨੂੰ ਦੁਨੀਆਂ ਦੇ ਸਭ ਤੋਂ ਮਹੱਤਵਪੂਰਨ ਦਫ਼ਤਰ ਵਿਚ ਆਉਣ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਜੋ ਮੀਡੀਆ ਸੰਸਥਾਨ ਜਾਣਬੁੱਝ ਕੇ ਸੱਚ ਨੂੰ ਤਰੋੜ ਮਰੋੜ ਕੇ ਪੇਸ਼ ਕਰਦੇ ਹਨ ਉਨ੍ਹਾਂ ਨੂੰ ਐਕਸੈਸ ਦੇਣਾ ਜ਼ਰੂਰੀ ਨਹੀਂ ਹੈ। ਟਰੰਪ ਨੇ ਵੀ ਕਿਹਾ ਹੈ ਕਿ ਫੇਕ ਨਿਊਜ਼ ਲੋਕਤੰਤਰ ਲਈ ਖਤਰਾ ਹੈ ਅਤੇ ਉਹ ਦੇਸ਼ ਦੀ ਸਫਲਤਾ ਲਈ ਲੜਦੇ ਰਹਿਣਗੇ। ਇਕ ਸਾਂਝੇ ਬਿਆਨ ਵਿਚ ਤਿੰਨਾਂ ਮੀਡੀਆ ਆਊਟਲੈਟ ਨੇ ਕਿਹਾ ਹੈ ਕਿ ਉਨ੍ਹਾਂ ਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਅਮਰੀਕਾ ਸਰਕਾਰ ਇਹ ਨਾ ਦੱਸੇ ਕਿ ਪ੍ਰੈਸ ਨੂੰ ਕੀ ਰਿਪੋਰਟ ਕਰਨਾ ਚਾਹੀਦੈ। ਇਹ ਕੇਸ ਅਮਰੀਕੀ ਜ਼ਿਲ੍ਹਾ ਜੱਜ ਟਿਮੋਥੀ ਕੈਲੀ ਨੂੰ ਸੌਂਪਿਆ ਗਿਆ ਜਿਨ੍ਹਾਂ ਨੇ 2018 ਵਿਚ ਪੱਤਰਕਾਰ ਜਿਮ ਅਕੋਸਟਾ ਦੇ ਪ੍ਰੈਸ ਪ੍ਰਮਾਣ ਪੱਤਰ ਨੂੰ ਰੱਦ ਕਰਨ ਦੇ ਨਾਲ ਸਬੰਧਤ ਕੇਸ ਦੀ ਸੁਣਵਾਈ ਕੀਤੀ ਸੀ। ਕੱਲ ਅਦਾਲਤ ਇਹ ਨਿਰਯਾਤ ਕਰਨ ਲਈ ਪਟੀਸ਼ਨ ਤੇ ਸੁਣਵਾਈ ਕਰੇਗੀ ਭਾਵ ਬੁੱਧਵਾਰ ਨੂੰ ਕਿ ਕੀ ਕੇਸ ਲੰਬਿਤ ਹੋਣ ਦੌਰਾਨ ਮੀਡੀਆ ਸੰਗਠਨ ਤੱਕ ਪਹੁੰਚ ਬਹਾਲ ਕਰਨੀ ਹੈ। ਟਰੰਪ ਟੀਵੀ ਦੀ ਸ਼ੁਰੂਆਤ ਨੇ ਇਸ ਕਾਨੂੰਨੀ ਅਤੇ ਮੀਡੀਆ ਵਿਵਾਦ ਵਿਚ ਇਕ ਨਵਾਂ ਅਤੇ ਬੇਮਿਸਾਲ ਪਹਿਲੂ ਜੋੜਿਆ ਹੈ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਦੇ ਰਾਹੀਂ ਤੁਸੀਂ ਵਾਇਸ ਆਫ ਸਿਟੀ 1320 AM ਤੇ ਸੁਣ ਰਹੇ ਹੋ। ਗ੍ਰੀਨਲੈਂਡ ਚ ਅਮਰੀਕਾ ਦੀ ਫੌਜੀ ਐਂਟਰੀ, ਪੁਰਾਣਾ ਮਿਲਟਰੀ ਬੇਸ ਮੁੜ ਖੁੱਲੇਗਾ। ਆਰਟਿਕ ਦੀ ਸੁਰੱਖਿਆ ਨੈਟੋ ਦੇ ਹੱਥ। ਸੂਤਰਾਂ ਮੁਤਾਬਕ ਇਸ ਸਮਝੌਤੇ ਤਹਿਤ ਅਮਰੀਕਾ ਦੱਖਣੀ ਗ੍ਰੀਨਲੈਂਡ ਦੇ ਨਾਰਸਾ ਸਵਾਕ ਸਿਤ ਬਲੂਈ ਵੈਸਟ 1 ਫੌਜੀ ਅੱਡੇ ਨੂੰ ਮੁੜ ਚਾਲੂ ਕਰ ਸਕਦਾ ਹੈ। ਅਮਰੀਕਾ ਨੇ ਇਸ ਅੱਡੇ ਨੂੰ 1950 ਦੇ ਦਹਾਕੇ ਤੱਕ ਚਲਾਇਆ ਸੀ ਤੇ ਅਮਰੀਕਾ ਦੱਖਣੀ ਗ੍ਰੀਨਲੈਂਡ ਵਿਚ ਸੀਤ ਯੁੱਧ ਦੇ ਸਮੇਂ ਦੇ ਆਪਣੇ ਇਕ ਪੁਰਾਣੇ ਫੌਜੀ ਅੱਡੇ ਨੂੰ ਮੁੜ ਖੋਲਣ ਅਤੇ ਪੂਰਬੀ ਗ੍ਰੀਨਲੈਂਡ ਦੀ ਇਕ ਅਗਾਹਲ ਚੌਂਕੀ ਤੋਂ ਆਪਣੀ ਫੌਜੀ ਮੌਜੂਦਗੀ ਸਥਾਪਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰਾਇਟਰਸ ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਇਹ ਕਦਮ ਅਮਰੀਕਾ, ਡੈਨਮਾਰਕ ਅਤੇ ਗ੍ਰੀਨਲੈਂਡ ਵਿਚਕਾਰ ਹੋਣ ਵਾਲੇ 3 ਨਵੇਂ ਪੱਖੀ ਸੁਰੱਖਿਆ ਸਮਝੌਤੇ ਦਾ ਹਿੱਸਾ ਹੈ। ਇਸ ਸਮਝੌਤੇ ਤੇ ਅੱਜ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਦੌਰਾਨ ਦਸਤਖਤ ਕੀਤੇ ਜਾਣ ਦੀ ਸੰਭਾਵਨਾ ਮੰਨੀ ਜਾ ਰਹੀ ਸੀ, ਪਰ ਅਪਡੇਟ ਅਜੇ ਆਉਣੀ ਬਾਕੀ ਹੈ। ਸੂਤਰਾਂ ਮੁਤਾਬਕ ਇਸ ਸਮਝੌਤੇ ਤਹਿਤ ਅਮਰੀਕਾ ਦੱਖਣੀ ਗ੍ਰੀਨਲੈਂਡ ਨਾਰਸਾ ਸਵਾਕ ਸਥਿਤ ਬਲੂਈ ਵੈਸਟ 1 ਫੌਜੀ ਅੱਡੇ ਨੂੰ ਮੁੜ ਚਾਲੂ ਕਰ ਸਕਦਾ ਹੈ। ਅਮਰੀਕਾ ਨੇ ਇਸ ਅੱਡੇ ਨੂੰ 1950 ਦੇ ਦਹਾਕੇ ਤੱਕ ਚਲਾਇਆ ਸੀ। ਇਹ ਇਤਿਹਾਸਕ ਰੱਖਿਆ ਸਮਝੌਤਾ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਕਈ ਮਹੀਨਿਆਂ ਤੋਂ ਜਾਰੀ ਰਾਜਨੀਤਿਕ ਦਬਾਅ ਤੋਂ ਬਾਅਦ ਸੰਭਵ ਹੋਇਆ ਦੱਸਿਆ ਜਾ ਰਿਹਾ। ਉਧਰ ਅਮਰੀਕਾ ਦੇ ਦੌਰੇ ਤੇ ਸਨ ਜ਼ੇਲੈਂਸਕੀ। ਰੂਸ ਨੇ ਯੂਕਰੇਨ ਤੇ ਤੇਲ ਤੇ ਟਿਕਾਣੇ ਤੇ ਅੰਨੇਵਾਹ ਹਮਲਾ ਕੀਤਾ। ਇਨ੍ਹਾਂ ਹਮਲਿਆਂ ਵਿਚ ਤੇਲ, ਗੈਸ ਅਤੇ ਉਦਯੋਗਿਕ ਸਹੂਲਤਾਂ ਨੂੰ ਨਿਸ਼ਾਨਾ ਗਿਆ ਬਣਾਇਆ ਦੱਸਿਆ ਜਾਂਦੈ, ਜਿਸ ਦੇ ਨਤੀਜੇ ਵਜੋਂ 4 ਲੋਕ ਮਾਰੇ ਗਏ ਨੇ। ਇਸ ਦੌਰਾਨ ਉੱਤਰੀ ਚੈਰਨੀਹੇਵ ਖੇਤਰ ਵਿਚ ਊਰਜਾ ਸਹੂਲਤ ਤੇ ਹੋਏ ਹਮਲੇ ਕਾਰਨ ਲਗਭਗ 1 ਲੱਖ ਖਪਤਕਾਰਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ। ਹਵਾਈ ਹਮਲਿਆਂ ਦੀ ਇਹ ਤਾਜ਼ਾ ਲਹਿਰ ਉਸ ਸਮੇਂ ਵਾਪਰੀ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਅਮਰੀਕਾ ਦੇ ਦੌਰੇ ਤੇ ਸਨ। ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਦੋਵਾਂ ਧਿਰਾਂ ਨੂੰ ਇੱਕ ਦੂਜੇ ਦੇ ਈਂਧਨ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਬੰਦ ਕਰ ਦੇਣਾ ਚਾਹੀਦਾ ਹੈ। ਖਬਰਾਂ ਨੂੰ ਇੱਥੇ ਵਿਰਾਮ, ਫਿਰ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸੁਣਦੇ ਰਹਿਣਾ, ਦੇਖਦੇ ਰਹਿਣਾ ਝਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: Real news, real impact, showing you real world. CJMR 1320. CJMR 1320.
0: CJMR 1320 AM ਤੇ ਜ਼ਰੂਰੀ ਸੂਚਨਾ ਹੈ ਕਿ ਵੱਖ ਵੱਖ ਸ਼ਹਿਰਾਂ ਦੇ ਵਿਚ ਮਿਊਨਸੀਪਲ ਜਿਹੜੀਆਂ ਨੇ ਚੋਣਾਂ ਹੋ ਰਹੀਆਂ ਨੇ, ਔਰ ਉਹਦੇ ਵਿਚ ਮੇਅਰ ਚੁਣੇ ਜਾਣੇ ਨੇ, ਡਿਪਟੀ ਮੇਅਰ ਚੁਣੇ ਜਾਣੇ ਨੇ, ਰੀਜਨਲ ਕੌਂਸਲਰ ਕੌਂਸਲਰ ਚੁਣੇ ਜਾਣੇ ਨੇ, ਸਕੂਲ ਟਰਸਟੀ ਵਗੈਰਾ। ਜਿਸ ਵੀ ਕੈਂਡੀਡੇਟ ਨੇ ਕੋਈ ਵੀ ਐਡਵਰਟਾਈਜ਼ਮੈਂਟ ਕਰਵਾਉਣੀ ਹੈ, ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਤੁਸੀਂ ਜਿਹੜਾ ਹੈ ਉਹ ਸਾਡੇ ਸਟੇਸ਼ਨ ਤੇ ਸੰਪਰਕ ਕਰ ਸਕਦੇ ਹੋ। ਤੁਹਾਨੂੰ ਬਕਾਇਦਾ ਪੇਪਰ ਭਰਨੇ ਪੈਣਗੇ, ਫਾਰਮ ਭਰਨਾ ਪਵੇਗਾ, ਬਕਾਇਦਾ ਕੰਟਰੈਕਟ ਕਰਨਾ ਪਵੇਗਾ, ਬਕਾਇਦਾ ਤੁਹਾਨੂੰ ਉਸ ਦੀ ਪੇਮੈਂਟ ਜਿਹੜੀ ਹੈ ਉਹ ਕਰਨੀ ਪਵੇਗੀ ਅੰਡਰ CRT ਰੂਲ ਐਂਡ ਰੈਗੂਲੇਸ਼ਨ। ਨੰਬਰ ਟੂ ਕਾਲ ਐਡਵਰਟਾਈਜ਼ਮੈਂਟ ਬੁੱਕ ਕਰਨ ਵਾਸਤੇ ਸਾਡੇ ਸਟੇਸ਼ਨ ਤੇ 416-303-1515 ਕੁਝ ਨਿਯਮ ਨੇ, ਰੂਲ ਐਂਡ ਰੈਗੂਲੇਸ਼ਨ ਨੇ, ਉਨ੍ਹਾਂ ਨੂੰ ਫਾਲੋ ਕੀਤਾ ਜਾਣਾ ਚਾਹੀਦਾ, ਔਰ ਤੁਹਾਡੀ ਜਿਹੜੀ ਸਕ੍ਰਿਪਟ ਹੈ ਉਹ ਵੀ ਤੁਹਾਡੀ ਅਪਰੂਵਡ ਹੋਣੀ ਚਾਹੀਦੀ ਹੈ ਕਿ ਤੁਸੀਂ ਕੀ ਬੋਲ ਰਹੇ ਹੋ, ਤੱਥਾਂ ਦੇ ਆਧਾਰ ਤੇ ਬੋਲ ਰਹੇ ਹੋ ਜਾਂ ਫਿਰ ਹਵਾ ਦੇ ਵਿਚ ਜਿਹੜੇ ਨੇ ਤੁਸੀਂ ਗੱਲਾਂ ਕਰ ਰਹੇ ਹੋ। ਸਾਰੀਆਂ ਖੋਜਬੀਨ ਕਰਨ ਤੋਂ ਬਾਅਦ CJMR 1320 AM ਤੇ ਤੁਹਾਡੀ ਜਿਹੜੀ ਹੈ ਐਡਵਰਟਾਈਜ਼ਮੈਂਟ ਆਨ ਏਅਰ ਜਾਏਗੀ, ਅਦਰਵਾਈਜ਼ SORRY ਸੌਰੀ ਸਵੀਕਾਰ ਕੀਤੀ ਜਾਵੇ। ਨੰਬਰ ਟੂ ਕਾਲ 416-716-7794। ਪ੍ਰੋਗਰਾਮ ਦਾ ਹਿੱਸਾ ਕੈਲੇਡਨ ਸਬਜ਼ੀ ਫਾਰਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ, ਜਿੱਥੇ ਆਪਣੇ ਖੇਤਾਂ ਦੇ ਵਿਚ ਖੁਦ ਤਿਆਰ ਕਰਦੇ ਨੇ ਉਹ ਸਬਜ਼ੀਆਂ। ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ ਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਸੋਲਿਡ ਤੁਸੀਂ ਬਰਤਨ, ਫੋਲਡਿੰਗ ਬੈਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਬਣਿਆ ਬਣਾਇਆ ਮਿਲਦਾ, ਗੰਦਲਾਂ ਦਾ ਟੇਸਟੀ, ਜਾਂ ਤੁਸੀਂ ਘਰ ਲਿਆ ਕੇ ਬਣਾਉਣਾ ਉਹ ਤੁਹਾਡੀ ਮਰਜ਼ੀ। ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਬਤਾਊਂ ਅਤੇ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਸਬਜ਼ੀਆਂ ਨੇ ਫਰੈਸ਼ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ, ਕੈਲੇਡਨ ਸਬਜ਼ੀ ਫਾਰਮ, 12050 ਏਅਰਪੋਰਟ ਰੋਡ ਐਟ ਏਅਰਪੋਰਟ ਤੇ ਮੇਫੀਲਡ। ਨੰਬਰ ਟੂ ਕਾਲ 905-840-9000। ਦਿਸ ਪ੍ਰੋਗਰਾਮ ਸਪਾਂਸਰ ਬਾਏ ਟਾਪ ਚੋਇਸ ਇਲੈਕਟ੍ਰੋਨਿਕਸ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ, ਹਾਈ ਐਂਡ ਦੇ ਅਪਲਾਇੰਸਿਸ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ। 16 ਇੰਟਮਲ ਡਰਾਈਵ, ਬਰੈਂਪਟਨ 5461, ਹਾਈਵੇ 6 ਨਾਰਥ ਗੋਲਫ ਦੇ ਵਿਚ ਇਕ ਅਜਿਹਾ ਨਾਂ ਜਿੱਥੇ ਕੁਆਲਿਟੀ ਦਾ ਫਰਨੀਚਰ ਵੀ ਡਿਸਪਲੇ ਕੀਤਾ ਗਿਆ। ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ, ਦਾ ਨੇਮ ਯੂ ਕੈਨ ਟਰਸਟ, ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿਚ ਟਾਪ ਚੋਇਸ ਇਲੈਕਟ੍ਰੋਨਿਕਸ। ਨੰਬਰ 9057990045-9057-799-0045। ਖੇਤਾਂ ਵਿਚ ਕੰਮ ਕਰਨ ਵਾਸਤੇ ਵਰਕਰ ਚਾਹੀਦੇ ਨੇ, ਅਜੈਬ ਸਿੰਘ ਸਹੋਤਾ ਜੀ ਤੁਹਾਨੂੰ ਘਰੋਂ ਪਿਕ ਕਰਦੇ ਨੇ। ਮਿਲਟਨ, ਕੈਲੇਡਨ, ਬਰੈਂਪਟਨ, ਮਾਲਟਨ, ਮਿਸੀਸਾਗਾ ਦੇ ਵਿਚੋਂ ਪਿਕਅਪ ਕੀਤਾ ਜਾਂਦਾ, ਉਥੇ ਵਾਪਸੀ ਤੁਹਾਨੂੰ ਘਰੇ ਡਰਾਪ ਕੀਤਾ ਜਾਂਦਾ, ਸ਼ਾਮ ਨੂੰ ਤੁਹਾਡਾ ਖੀਸਾ ਡਾਲਰਾਂ ਨਾਲ ਭਰਿਆ ਹੁੰਦਾ। ਅਜੈਬ ਸਿੰਘ ਸਹੋਤਾ ਜੀ ਕਾਲ ਕਰ ਸਕਦੇ ਹੋ 416-561-8882। ਸੰਧੂ ਡੈਂਟੈਸਟੀ ਦਾ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ ਦਾ ਪੈਗਾਮ ਹੈ ਕਿ 4550 ਈਬਨਜ਼ ਰੋਡ ਬਰੈਂਪਟਨ, 510 ਸ਼ਾਰਲਸ ਬੁਲੇਵਾਰਡ ਬਰੈਂਪਟਨ ਦੇ ਦੰਦਾਂ ਦੇ ਮਸ਼ਹੂਰ ਡਾਕਟਰ ਨੇ। ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਸ ਆਦਿ ਦੇ ਕੰਮਾਂ ਵਾਸਤੇ ਹਰ ਤਰ੍ਹਾਂ ਦੀ ਦੰਦਾਂ ਦੀ ਦੇਖਭਾਲ ਲਈ ਕਾਲ ਕਰ ਲਿਓ ਜੀ 905-7596-5067-945-667। ਐਚ ਕੇ ਮੂਵਰਸ ਐਂਡ ਸਟੋਰੇਜ, ਰੈਜੀਡੈਂਸ਼ੀਅਲ, ਕਮਰਸ਼ੀਅਲ, ਲੌਂਗ ਡਿਸਟੈਂਸ ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ, ਪੈਕਿੰਗ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ, ਇਹ ਸਾਰੀਆਂ ਸਹੂਲਤਾਂ ਲਈ ਐਚ ਕੇ ਮੂਵਰਸ ਐਂਡ ਸਟੋਰੇਜ, 140 ਐਡਵਾਂਸ ਬੁਲੇਵਾਰਡ, ਯੂਨਿਟ ਨੰਬਰ 10, ਬਰੈਂਪਟਨ ਦੇ ਵਿਚ ਹੈ। ਆਲ ਓਵਰ ਕੈਨੇਡਾ ਦੇ ਵਿਚ ਤੁਹਾਡਾ ਕੀਮਤੀ ਸਮਾਨ ਫੁੱਲਾਂ ਵਾਂਗੂ ਇਕ ਤੋਂ ਦੂਜੀ ਜਗ੍ਹਾ ਤੇ ਮੂਵ ਕਰਨ ਵਾਲਾ ਨਾਮ। ਨੰਬਰ 416-524-4164-526-5246-704। ਮਾਲਟਨ ਦੇ ਵਿਚ ਗਹਿਣੇ ਦਾ ਸ਼ਾਨਦਾਰ ਸ਼ੋਅਰੂਮ, ਰਗਲਾ ਪੰਜਾਬ ਦੇ ਪ੍ਰਾਊਡ ਸਪਾਂਸਰ ਅਸ਼ੋਕ ਜੁਲਰ, ਕੰਗਣ, ਕੜੇ, ਚਮਕੇ ਵਾਲੀਆਂ, ਜਿਹੜਾ ਆਊਟਸਾਈਡ ਖੂਬਸੂਰਤ ਰੈਡ ਰੋਲਸ ਦੀਆਂ ਘੜੀਆਂ ਦਾ ਖਜ਼ਾਨਾ ਹੈ, ਜਿੱਥੋਂ ਤੁਸੀਂ ਬੇਸ਼ੁਮਾਰ ਗਹਿਣਾ ਗੱਟਾ ਆਪਣੇ ਮਨ ਪਾਉਂਦਾ ਲੈ ਸਕਦੇ ਹੋ। ਨੰਬਰ ਟੂ ਕਾਲ 905-671-4290। ਔਰ ਤੁਸੀਂ ਕਿਸੇ ਅਜਿਹੇ ਵਕੀਲ ਦੀ ਤਲਾਸ਼ ਦੇ ਵਿਚ ਹੋ ਜੇ ਤੁਹਾਨੂੰ ਕਿਸੇ ਨੇ ਕੋਈ ਝੂਠਾ ਸੱਚਾ, ਕੋਈ ਲਿਟੀਗੇਸ਼ਨ ਦਾ ਮਸਲਾ ਭੇਜ ਦਿੱਤਾ, ਸਾਹਮਣ ਆ ਗਏ ਨੇ, ਉਹ ਸਾਹਮਣਾ ਦਾ ਮੂੰਹ ਤੋੜਨਵਾਂ ਜਵਾਬ ਦੇਣਾ ਚਾਹੀਦਾ। ਜੀ ਹਾਂ, ਅਗਲਾ ਚੇਤੇ ਰੱਖੇ ਬਈ ਅਗਲੇ ਨੇ ਵੀ ਹੱਥਾਂ ਦੀ ਚੂੜੀਆਂ ਨਹੀਂ ਪਾਈਆਂ। ਨਨੂਆ ਐਂਡ ਆਫਿਸ ਲਾ, ਇਕ ਅਜਿਹਾ ਨਾਮ ਜੋ ਤੁਹਾਡਾ ਕੇਸ ਲੜਨਗੇ, ਲੰਬੇ ਸਮੇਂ ਤੋਂ ਪਰਖਿਆ ਹੋਇਆ ਨਾਮ ਹੈ। ਜੀ ਹਾਂ, ਪਰਸਨਲ ਇੰਜਰੀ ਲਿਟੀਗੇਸ਼ਨ, ਐਕਸੀਡੈਂਟ ਬੈਨੀਫਿਟ, ਔਰ ਤੁਸੀਂ ਲਿਟੀਗੇਸ਼ਨ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦੇ ਵਿਚ ਉਲਝੇ ਹੋਏ ਹੋ, ਉਹਦਾ ਸਹੀ ਤਰੀਕੇ ਨਾਲ ਜਵਾਬ ਦੇਣ ਲਈ, ਸਹੀ ਸਲਾਹ ਮਸ਼ਵਰਾ ਲੈਣ ਵਾਸਤੇ ਚੰਗਾ ਵਕੀਲ ਹਾਇਰ ਕਰਿਆ ਕਰੋ। ਨੰਬਰ ਟੂ ਕਾਲ 6477936889647 93 6889 ਤੇ ਕਾਲ ਕੀਤਾ ਜਾ ਸਕਦਾ ਹੈ। 7077 ਕੀ ਸਟ੍ਰੀਟ ਸਵੀਟ 301 ਕੋਂਕੜ ਦੇ ਵਿਚ ਇਸ ਏਰੀਏ ਦੇ ਵਿਚ ਵਕੀਲਾਂ ਦਾ ਬਹੁਤ ਵੱਡਾ ਅਦਾਰਾ ਹੈ, ਤੁਸੀਂ ਇੱਥੇ ਇਸ ਲਾ ਨਾਲ ਸੰਪਰਕ ਕਰ ਸਕਦੇ ਹੋ। ਸਮੋਸਾ ਸਵੀਟਸ ਐਂਡ ਫੈਕਟਰੀ ਵੱਲੋਂ ਸੂਚਨਾ ਹੈ ਕਿ ਹੋਲਸੇਲ ਦੀਆਂ ਕੀਮਤਾਂ ਤੇ ਮਠਿਆਈਆਂ ਸਮੋਸਾ ਨਮਕੀਨ ਤੁਸੀਂ ਲੈਣਾ ਚਾਹੁੰਦੇ ਹੋ 10970 ਏਅਰਪੋਰਟ ਰੋਡ 10615 ਬ੍ਰੈਮਰੀ ਰੋਡ 1850 ਆਲਮੀ ਰੋਡ ਅਲੀਡ ਬੈਂਕਟ ਹਾਲ ਦੀਆਂ ਸੇਵਾਵਾਂ ਦੇ ਨਾਲ ਹੋਲਸੇਲ ਦੀਆਂ ਕੀਮਤਾਂ ਤੇ ਮਠਿਆਈਆਂ ਖਰੀਦਣ ਲਈ ਸਮੋਸਾ ਸਵੀਟਸ ਐਂਡ ਫੈਕਟਰੀ। ਨੰਬਰ ਟੂ ਕਾਲ ਸਰਦਾਰ ਹਰਪਾਲ ਸਿੰਘ ਜੀ ਸੰਧੂ 416-213-1165। ਜਿਵੇਂ ਕਿ ਮੈਂ ਅਕਸਰ ਕਹਿੰਦਾ ਕਿ ਹੋਮਿਓਪੈਥੀ ਰਾਹੀਂ ਸਾਰੀਆਂ ਬਿਮਾਰੀਆਂ ਦਾ ਹੱਲ ਹੈ, ਜਿਵੇਂ ਉਹ ਤੁਹਾਨੂੰ ਡਾਇਗਨੋਸ ਕਰਕੇ ਤੁਹਾਡੀ ਨਬਜ਼ ਪਛਾਣ ਕੇ ਤੁਹਾਨੂੰ ਮੈਡੀਸਨ ਲਿਖ ਕੇ ਦੇਣਗੇ ਤੇ ਉਨ੍ਹਾਂ ਗੋਲੀਆਂ ਨੂੰ ਲਗਾਤਾਰ ਤੁਸੀਂ ਸੇਵਨ ਕਰ ਦਿਓ, ਜਿਉਂ ਜਿਉਂ ਸ਼ੀਸ਼ੀਆਂ ਖਾਲੀ ਕਰੀ ਚਲੋਗੇ ਤੁਹਾਡਾ ਸਰੀਰ ਛੱਡ ਜਾਵੇਗੀ ਬਿਮਾਰੀ ਜੀ। ਨੰਬਰ 9 10 ਕਾਟਲ ਬੁਲੇਵਾਰਡ ਜੁਟ ਨੰਬਰ 104 ਨੰਬਰ 2 ਕਾਲ ਕਾਵਿਆ ਹੋ ਮੁਕੇ ਮੀਤਾ ਓਜਾ ਜੀ ਖਾਨਦਾਨੀ ਪ੍ਰੈਕਟੀਸ਼ਨਰ ਗੋਲਡ ਮੈਡਲਿਸਟ ਨੇ 6447767979। ਅਗਰ ਤੁਹਾਡਾ ਕੋਈ ਵਪਾਰ ਹੈ ਤੁਸੀਂ ਉਸਦੀ ਐਡਵਰਟਾਈਜ਼ਮੈਂਟ ਕਰਨੀ ਹੈ, ਮੇਰਾ ਨੰਬਰ ਹੈ 4167167794। ਤੇ ਜੇ ਕਿਸੇ ਨੇ CGMR 1320 AM ਤੇ ਆਪਣੀ ਅੱਜ ਕੱਲ ਜੋ ਇਲੈਕਸ਼ਨ ਚੱਲ ਰਹੇ ਹਨ ਮਿਊਨਸੀਪੈਲਿਟੀ ਦੇ ਉਹਦੇ ਵਿਚ ਐਡਵਰਟਾਈਜ਼ਮੈਂਟ ਬੁੱਕ ਕਰਨੀ ਹੈ, ਉਸ ਵਾਸਤੇ ਸਾਰਿਆਂ ਲਈ ਇਕੋ ਰੇਟ ਹੈ। ਤੁਹਾਡੇ ਵਾਸਤੇ ਬਕਾਇਦਾ ਇੱਕ ਕੋਂਟਰੈਕਟ ਹੈ, ਉਸ ਕੋਂਟਰੈਕਟ ਨੂੰ ਤੁਹਾਨੂੰ ਸਾਈਨ ਕਰਨਾ ਪਵੇਗਾ। ਜੇ ਤੁਸੀਂ ਉਹਦੇ ਵਿਚ ਇੰਟਰਵਿਊ ਵੀ ਕੋਈ ਦੇਣੀ ਹੈ, ਉਸ ਇੰਟਰਵਿਊ ਦੇ ਉੱਤੇ ਵੀ ਸ਼ਬਦਾਂ ਦੀ ਚੋਣ ਜਿਹੜੀ ਹੈ ਉਹ ਤੁਹਾਡੀ ਉਹੀ ਹੋਣੀ ਚਾਹੀਦੀ ਹੈ ਜੋ ਹੋਇਆ ਉਹਦੇ ਉੱਤੇ ਤੁਸੀਂ ਸਵਾਲ ਚੁੱਕ ਸਕਦੇ ਹੋ। ਸਵਾਲ ਚੁੱਕਣਾ ਕੋਈ ਮਾੜਾ ਨਹੀਂ ਹੈ, ਪਰ ਬਿਨਾਂ ਵਜ੍ਹਾ ਤੇ ਕੋਈ ਇਹੋ ਜਿਹੀ ਗੱਲ ਕਰਨ ਦੀ ਅਸੀਂ ਸਟੇਸ਼ਨ ਦੇ ਉੱਤੇ ਪਾਲਿਸੀ ਦੇ ਮੁਤਾਬਕ ਤੁਹਾਨੂੰ ਉਹ ਆਗਿਆ ਨਹੀਂ ਦੇਵਾਂਗੇ। ਤੇ ਜੇ ਤੁਸੀਂ ਐਡਵਰਟਾਈਜ਼ਮੈਂਟ ਬੁੱਕ ਕਰਨੀ ਹੈ, ਤੁਹਾਡੀਆਂ ਜਿਹੜੀਆਂ ਸਕ੍ਰਿਪਟ ਨੇ ਉਹ ਸਾਨੂੰ ਭੇਜੋ ਤੇ ਉਸ ਸਕ੍ਰਿਪਟ ਨੂੰ ਅਸੀਂ ਪ੍ਰੋਪਰ ਤੁਹਾਡੇ ਜਿਹੜੇ ਮੈਨੇਜਰ ਨੇ ਅਪਰੂਵ ਕਰਨਗੇ ਤੇ ਫਿਰ ਤੁਹਾਡੀ ਕਮਰਸ਼ੀਅਲ ਬਾਏ ਲਾਅ ਜਿਹੜੀ ਆ ਔਨ ਏਅਰ ਜਾ ਸਕਦੀ ਹੈ। ਨੰਬਰ ਟੂ ਕਾਲ ਅਰਸ਼ 416-303-1515 ਦੇ ਕਾਲ ਕੀਤੀ ਜਾ ਸਕਦੀ ਹੈ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320।
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸ ਦਿਲ ਦੇ ਵਿਚ ਲੁੱਟ ਸਫਿਊਨਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟ ਸਫਿਊਨਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
2: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
3: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰਾਮਟਨ। ਕਾਲ 9059288557 ਅਨਾਜ ਮਾਰਟ।
4: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
5: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
4: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
0: ਗ੍ਰਿਡਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ। ਸਸਤਾ

0: आप सभी को गणेश चतुर्थी की ढेरों शुभकामनाएं। राजधानी स्वीट्स एंड रेस्टोरेंट की किसी भी लोकेशन पर आइए और गणपति पूजा के लिए मोदक ले जाइए।
1: राजधानी
0: मल्टीपल लोकेशन इन GTA। फॉर मोर इन्फॉर्मेशन विजिट rajdhanisweets.ca।
2: पील रेनोवेशन दा पैगाम। अगर तुसी अपने घर जा ऑफिस विचले वाशरूम सिर्फ एक हफ्ते विच तैयार करवाना चाहुंदे हो, सिंपल तो लेके हाई एंड दे वाशरूम भाव लग्जरी वाशरूम तैयार करवाउण लई चेती रखो। वाशरूम स्पेशलिस्ट टीम पील रेनोवेशन एक्सटीमेट बिल्कुल फ्री। एक हफ्ते विच वाशरूम तैयार करवाउण लई कॉल करो भुपिंदर सिंह 6476481847 6476481847। वाशरूम स्पेशलिस्ट टीम पील रेनोवेशन। अगर तुसी खेतां विच कम करके ढेर सारे डेली डालर कमाउणा चाहुंदे हो तां इह सूचना तुहाडे लई है। संपर्क करो अजैब सिंह सहोता जो मिल्टन कैलडन ब्रैम्पटन माल्टन मिसिसागा विचों घरों पिकअप करदे हन ते वापसी ते पेमेंट डेली भी तुसी लै सकदे हो 7 days कम। वधेरे जानकारी लई कॉल करो अजैब सिंह सहोता 4165618882 4165618882
3: HK Movers, home, offices, apartments and delivery, big or small, we move it all.
4: HK Movers,
3: local and long distance,
4: we also ship cars,
3: Kailor transport and moving services.
4: For service with a smile, give us a call.
3: Call Mr. Harminder 416-524-6704.
4: 416-524-6704.
3: Visit 140 Advance Boulevard, Unit Number 10, Brampton.
4: Long distance moving specialist,
3: HK Movers.
5: HK Movers.
2: अपने घर विचले IPTV बॉक्स दे पूरे विश्व भर दे हिंदी पंजाबी उर्दू इंग्लिश गुजराती बंगाली मद्रासी तमिल पाकिस्तानी चैनल फिल्म सीरियल ड्रामे न्यूज बच्चा दे चैनल अनबीटेबल कीमत दे देखना चाहते हो तो भारी बचत लई अज ही कॉल करो 6475545859 6475545859।
6: जे कलोटी दा पैगाम वड्डे सारिया दे नाल। जेकर ट्रैफिक टिकट स्मॉल क्लेम सिटी बायलॉज जां मकान मालक किराएदार दे पौणे च फस गए हो तां साडे कई वरिया दे माहर तजुर्बे दा फायदा लवो। जे कलोटी अजिहा ना तुहाडी मुश्किल कर देंदा आसान। ट्रैफिक कोर्ट एडवोकेट्स लाइसेंस बाय द लॉ सोसाइटी ऑफ अपर कैनेडा। जे कलोटी, योर रिकॉर्ड मैटर्स, यू मस्ट टेक एक्स्ट्रा केयर। नाउ न्यू लोकेशन 7920 ह्यूरंटारियो स्ट्रीट यूनिट 43 इन ब्रैम्पटन 905-796-5656 दैट्स 905-790-5656। जे कलोटी, tried, trusted, most effective.
7: वाह गिल साहब, ऑफिस टाइम ते काम दे विच एनी क्रिएटिविटी, उपरो एनी सारी एनर्जी, ना इस हेल्दी हेल्थ दा राज की है?
8: ओ यार काव्या, होमो केयर होम्योपैथी फॉर बेटर हेल्थ।
9: जेकर तुसी अपनी बीमारी दे हल किसी होर पैथी नाल ना कर पाए होवो ता एक बार होम्योपैथी दे माहर नीता ओजा नाल जरूर कंसल्ट करो। बीमारी पावे कोई भी होवे, कॉल करो
10: 6477602779 और विजिट 10 कॉटरेल बुलेवार्ड यूनिट 104 ब्रैम्पटन।
11: रोज दे खाने तो हो गया बोर,
12: ट्राई करना चाहते हो कुछ होर?
13: ताजे स्वादले चाइनीज खाने ले आज ही पहुँचो एशिया गार्डन चाइनीज रेस्टोरेंट 2648 इस्लिंगटन एवेन्यू इटोबिको। फोन नंबर 4167498333 यानी 416-749-8333। जे वधिया स्वादला चाइनीज है खाना ता एशिया गार्डन चाइनीज रेस्टोरेंट ही आना।
14: एशिया गार्डन चाइनीज रेस्टोरेंट।
2: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ XUV ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਘਰ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 4167405555। ਟਾਟਾ ਆਟੋ ਇਲੈਕਟ੍ਰਿਕ।
15: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
16: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ। 416-716-7094 Monday to Friday 11 AM to 12 PM and 6 PM to 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
5: ਪੰਜਾਬੀ ਦਿਲ ਅੰਗਰੇਜ਼ੀ ਵਾਈਵ CJMR is back alive CJMR 1320 ਆ ਗਿਆ ਹੋਏ ਛਾ ਗਿਆ ਹੋਏ
17: ਵੈਲਕਮ ਬੈਕ ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਬਹੁਤ ਜਲਦੀ ਪੰਜਾਬ ਤੋਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਤੁਹਾਡੇ ਨਾਲ ਸਾਂਝਾ ਕਰਾਂਗੇ ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਜਿਹੜੀ ਹੈ ਸਾਡੇ ਸ਼ਹਿਰ ਦੇ ਵਿਚ ਧੂਮ ਧੜੱਕੇ ਨਾਲ ਹੋ ਚੁੱਕੀ ਹੈ ਜਿੱਥੇ ਤੁਸੀਂ ਹੁਣ ਵੀ ਜਾ ਕੇ ਲੱਗੀ ਹੋਈ ਸੇਲ ਦਾ ਫਾਇਦਾ ਚੁੱਕ ਸਕਦੇ ਹੋ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ ਏਅਰਪੋਰਟ ਅਤੇ ਮੇਫੀਲਡ ਦੀ ਕਾਰਨਰ ਤੇ 6141 ਮੇਫੀਲਡ ਰੋਡ ਨੰਬਰ 42 ਬਰੈਮਟਨ ਚ ਪੈਂਦਾ ਜੀ ਅਨਾਜ ਮਾਰ ਨੰਬਰ ਟੂ ਕਾਲ 9059288557928 8855 ਤੇ ਕਾਲ ਕੀਤੀ ਜਾ ਸਕਦੀ ਹੈ ਖ਼ਬਰਾਂ ਨੂੰ ਟ੍ਰੈਫਿਕ ਕੋਡ ਐਡਵੋਕੇਟ ਤੋਂ ਜੇ ਕਲੋਟੀ ਸਾਹਿਬ ਸਪਾਂਸਰ ਕਰਨਗੇ ਕੇਅਰਲੈਸ ਡਰਾਈਵਿੰਗ ਸਟੰਟ ਡਰਾਈਵਿੰਗ ਡਰਾਈਵਿੰਗ ਅੰਡਰ ਸਸਪੈਕਸ਼ਨ ਡਰਾਈਵਿੰਗ ਵਿਦਆਊਟ ਇਨਸ਼ੋਰੈਂਸ ਲਿਕੁਅਰ ਲਾਇਸੈਂਸ ਐਕਟ ਐਮ ਟੀ ਓਫੈਂਸ ਸੀਵੀਅਰ ਓਫੈਂਸ ਬਿਲਡਿੰਗ ਕੋਡ ਮੈਟਰ ਸਪੀਡਿੰਗ ਫੇਲ ਟੂ ਰਿਮੇਨ ਕਿਸੇ ਵੀ ਤਰ੍ਹਾਂ ਦੀ ਟਿਕਟ ਅਗਰ ਤੁਹਾਨੂੰ ਮਿਲ ਗਈ ਹੈ ਉਹਦੀ ਪ੍ਰੋਪਰ ਪੈਰਵਾਈ ਲਈ ਤੁਸੀਂ 30-32 ਵਰਿਆਂ ਦਾ ਐਕਸਪੀਰੀਅੰਸ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜੇ ਕਲੋਟੀ ਸਾਹਿਬ 416-716-3464 4167163461 79B ਹੋਰ ਓਨਟੇਰੀਓ ਸਟਰੀਟ ਨੰਬਰ 43 ਤੇ ਕਾਲ ਕਰ ਸਕਦੇ ਹੋ ਤੁਸੀਂ ਸਰਦੀਆਂ ਤੋਂ ਪਹਿਲਾਂ ਬਰਫ਼ ਪੈਣ ਤੋਂ ਪਹਿਲਾਂ ਆਪਣੇ ਘਰ ਦੀ ਬੇਸਮੈਂਟ ਦੇ ਵਿਚ ਇਕ ਵਾਰ ਜ਼ਰੂਰ ਗੇੜਾ ਲਾਇਆ ਕਰੋ ਖਾਸ ਤੌਰ ਤੇ ਜੇ ਸ਼ੱਕ ਹੋਵੇ ਕਿ ਮਾੜੀ ਮੋਟੀ ਲੀਕੇਜ ਹੋ ਰਹੀ ਹੈ ਤਾਂ ਉਹਨੂੰ ਸਦਾ ਵਾਸਤੇ ਬੰਦ ਕਰਨ ਵਾਸਤੇ ਤੁਹਾਨੂੰ ਬੈਸਟ ਰੈਨੋਵੇਸ਼ਨ ਦੇ ਸਰਦਾਰ ਸਤਵਿੰਦਰ ਸਿੰਘ ਜੀ ਨੂੰ ਮਿਲਣਾ ਪਵੇਗਾ ਇੰਟੀਰੀਅਰ ਕਰੈਕ ਰਿਪੇਅਰ ਦੀ ਅਜਿਹੀ ਪ੍ਰਬੰਧ ਕਰਦੇ ਨੇ ਕਿ ਮੁੜ ਕੇ ਜ਼ਿੰਦਗੀ ਭਰ ਹੋਰ ਤਾਂ ਕਿਤੇ ਹੋ ਜਾਏ ਗੱਲ ਵੱਖਰੀ ਹੈ ਪਰ ਉਥੋਂ ਨਹੀਂ ਲੀਕੇਜ ਹੋਵੇਗੀ ਕੌਂਕਰੀਟ ਦੇ ਸਟੈਪ ਐਂਡ ਪੈਟੀਓ ਨਿਊ ਸਾਈਡ ਐਂਟਰਸ ਡੋਰ ਵਿੰਡੋ ਇੰਸਟਾਲ ਵਿੰਡੋ ਡਰੇਨ ਆਲ ਵਰਕ ਕੰਪਲੀਟ ਵਿਦ ਪੇਪਰ ਵਰਕ ਪਰਮਿਟ ਦੇ ਨਾਲ ਬੈਸਟ ਰੈਨੋਵੇਸ਼ਨ ਬੈਸਟ ਸਰਵਿਸ ਲਈ 416-451-4565 416-451-4565 ਤੇ ਕਾਲ ਕੀਤੀ ਜਾ ਸਕਦੀ ਹੈ ਐਨਆਰਆਈ ਮੈਰਿਜ ਬਿਊਰੋ ਆਪਣੇ ਵਾਸਤੇ ਆਪਣੇ ਬੱਚੇ ਬੱਚੀ ਵਾਸਤੇ ਹਰ ਉਮਰ ਹਰ ਜਾਤ ਹਰ ਮਜ਼ਹਬ ਹਰ ਧਰਮ ਦੇ ਰਿਸ਼ਤਿਆਂ ਲਈ ਜਾਣਿਆ ਜਾਂਦਾ ਨਾਮ ਹੈ ਐਨਆਰਆਈ ਮੈਰਿਜ ਬਿਊਰੋ ਨੰਬਰ ਟੂ ਕਾਲ 647-6000-6478-886000 ਇਨਫਿਨਿਟੀ ਟੈਂਟ ਐਂਡ ਕੋਰ ਲਿਮਟਿਡ ਟੈਂਟ ਟੇਬਲ ਚੇਅਰ ਐਲ ਡੀ ਡਾਂਸਿੰਗ ਫਲੋਰ 360 ਕੈਮਰਾਜ਼ ਫਲੋਵਰ ਡੈਕੋਰੇਸ਼ਨ ਜੰਪਿੰਗ ਬਲੂਨ ਸਲਾਈਡ ਮੱਚ ਮੱਚ ਮੋਰ ਘਰ ਨੂੰ ਹੀ ਫਰੰਟ ਜਾਂ ਬੈਕਯਾਰਡ ਨੂੰ ਬੈਂਕਟ ਹਾਲ ਵਰਗਾ ਬਣਾਉਣਾ ਚਾਹੁੰਦੇ ਹੋ ਵਿਆਹ ਸ਼ਾਦੀ ਮਹਿਮਾਨ ਆਏ ਹੋਣ ਤਾਂ ਮੀਂਹ ਹਨੇਰੀਆਂ ਦਾ ਕੋਈ ਡਰ ਨਹੀਂ ਅਜਿਹਾ ਪ੍ਰਬੰਧ ਕਰਦੇ ਨੇ ਨੰਬਰ ਟੂ ਕਾਲ ਦਿਲਪ੍ਰੀਤ ਬਲ 647-708-0079-647-8079 ਅਗਰ ਤੁਸੀਂ ਘਰ ਦੀ ਕੋਈ ਰੈਨੋਵੇਸ਼ਨ ਕਰਨ ਵਾਸਤੇ ਵਧੀਆ ਕੁਆਲਿਟੀ ਦਾ ਵਾਜਬ ਰੇਟ ਤੇ ਸਮਾਨ ਲੈ ਕੇ ਆਉਣਾ ਹੈ ਤਾਂ ਹੋਮ ਫਿਕਸ ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ ਪੋਸਟਲਿਨ ਟਾਇਲ ਸਰਾਮਿਕ ਟਾਇਲ ਫੌਸਰਸ ਐਂਡ ਆਲ ਪਲੰਬਿੰਗ ਐਕਸੈਸਰੀ ਲਈ ਮਿਸੀਸਾਗਾ ਦੇ ਵਿਚ 2657 ਨੰਡਾ ਸਟਰੀਟ ਵੈਸਟ ਮਿਸੀਸਾਗਾ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ ਨੰਬਰ ਟੂ ਕਾਲ 905-796-2555-905-796-2555 ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਤੇ ਆ ਸਕਦੇ ਹੋ 499 ਰੇਲਾਸਨ ਤੇ ਮਿਕਲੋਗਲਨ ਦਾ ਏਰੀਆ ਇੱਥੇ ਅੰਮ੍ਰਿਤਸਰੀ ਫਿਸ਼ ਬੜੀ ਬਾਕਮਾਲ ਧਾਲੀ ਤਿਆਰ ਕੀਤੀ ਜਾਂਦੀ ਹੈ ਔਰ ਟਿਫਨ ਲਗਾਉਣਾ ਭਾਜੀ ਤਿਆਰ ਕਰਾਉਣੀ ਹੈ ਮਠਿਆਈਆਂ ਲੈਣੀਆਂ ਨੇ ਬੈਠ ਕੇ ਖਾਣਾ ਖਾਣਾ ਵੈਜ ਨਾਨ ਵੈਜ ਥਾਲੀ ਪਰੋਸਦੇ ਨੇ GTA ਦੇ ਵਿਚ ਲਾਈਵ ਔਨ ਲੋਕੇਸ਼ਨ ਦੇ ਪ੍ਰਬੰਧ ਲਈ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਦੇ ਬਾਈ ਜਸਪਾਲ ਜੀ ਨੂੰ 905-450-6464 ਜਿਹੜਾ ਪੁਰਾਣਾ ਪਲਾਜ਼ਾ ਨਾਨਕਸਰ ਵਾਲੀ ਸਾਈਡ ਤੇ ਉਸ ਦੇ ਵਿਚ ਵਾਕਿਆ ਨੇ ਆਓ ਹੁਣ ਤੁਹਾਨੂੰ ਲੈ ਚਲਦੇ ਆ ਪੰਜਾਬ ਖ਼ਬਰਾਂ ਦਾ ਅਗਲਾ ਹਿੱਸਾ ਲੈ ਕੇ ਹਾਜ਼ਰ ਨੇ ਪੰਜਾਬ ਤੋਂ ਸਾਡੇ ਨੁਮਾਇੰਦੇ ਉਨ੍ਹਾਂ ਦੀ ਜ਼ਬਾਨੀ ਖ਼ਬਰਾਂ ਪੇਸ਼ ਕਰਾਂਗੇ ਜਿਸ ਨੂੰ ਪੀਲ ਰੈਨੋਵੇਸ਼ਨ ਦੇ ਸਰਦਾਰ ਭੁਪਿੰਦਰ ਸਿੰਘ ਜੋ ਸਿਰਫ਼ ਅਤੇ ਸਿਰਫ਼ ਵਾਸ਼ਰੂਮ ਸਪੈਸ਼ਲਿਸਟ ਨੇ ਸਿੰਪਲ ਤੋਂ ਲੈ ਕੇ ਹਾਈ ਐਂਡ ਦਾ ਵਾਸ਼ਰੂਮ ਸਿਰਫ਼ ਇਕ ਹਫ਼ਤਾ 7 ਦਿਨਾਂ ਦੇ ਵਿਚ ਪੀਲ ਰੈਨੋਵੇਸ਼ਨ ਜੇ ਤੁਸੀਂ ਪਹਿਲੇ ਦਿਨ ਕਹਿ ਦੋ ਕਿ ਸਟੀਮਰ ਲਾਉਣਾ ਜਗਿਊਜ਼ੀ ਲਾਉਣਾ ਜਾਂ ਸੋਨਾ ਲਾਉਣਾ ਫਿਰ ਵੀ 7 ਦਿਨ ਤੇ ਜੇ ਤੁਸੀਂ ਇਨ ਬੀਟਵੀਨ ਜਾ ਕੇ ਮਿਡਲ ਚ ਕਹੋਗੇ ਵੀ ਨਹੀਂ ਅਸੀਂ ਤਾਂ ਮਨ ਚੇਂਜ ਕਰ ਲਿਆ ਫਿਰ 2-4 ਦਿਨ ਵੱਧ ਲੱਗ ਸਕਦੇ ਨੇ ਪੀਲ ਰੈਨੋਵੇਸ਼ਨ ਵਾਸ਼ਰੂਮ ਸਪੈਸ਼ਲਿਸਟ ਕਰਬਲੈਸ ਸ਼ਾਵਰ ਵੀ ਤਿਆਰ ਕਰਦੇ ਨੇ ਸਰਦਾਰ ਭੁਪਿੰਦਰ ਸਿੰਘ ਜੀ 647-647-1847-648-1847 5200 ਡਿਕਸੀ ਮੈਸੇਸਨ ਤੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਤੇ ਲੈਣ ਵਾਸਤੇ ਫਾਈਨੈਂਸਿੰਗ ਔਨ ਦੀ ਸਪੋਟ ਡਿਲੀਵਰੀ ਔਨ ਟਾਈਮ ਲਈ ਰਿਟਸ ਫਰਨੀਚਰ ਦੇ ਯੈਸ ਮੈਨ ਰੋਹਿਤ ਕਾਲ ਕਰ ਸਕਦੇ ਹੋ। May 10, 2013 ਨੂੰ ਗ੍ਰੈਂਡ ਓਪਨਿੰਗ ਕੀਤੀ, ਬੱਲੇ ਬੱਲੇ ਕਰਾ ਛੱਡੀ ਹੈ। ਪੂਰਾ ਨਾਮ ਹੈ ਰਿਟਸ ਫਰਨੀਚਰ ਦਾ ਅੱਜ 905-232-7499 ਤੇ ਕਾਲ ਕਰੋ। ਪੇਸ਼ ਕਰਾਂਗੇ ਖਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਜਿਵੇਂ ਕਿ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਅਸੀਂ 1320 AM ਤੇ ਸਵੇਰੇ 10 ਤੋਂ 12 ਰੰਗਲਾ ਪੰਜਾਬ ਤੇ ਰਾਤ ਨੂੰ 6 ਤੋਂ 9 ਰੰਗਲਾ ਪੰਜਾਬ ਪੇਸ਼ ਕਰਦੇ ਹਾਂ। 9 ਤੋਂ ਬਾਅਦ ਹੁਣ ਥੋੜੀ ਜਿਹੀ ਡਿਸਟਰਬੈਂਸ ਸਾਡੇ ਪ੍ਰੋਗਰਾਮ ਦੀ ਜਿਹੜੀ ਟਾਵਰ ਦੀ ਮੂਵਮੈਂਟ ਲੈ ਕੇ ਉਹ ਹੁੰਦੀ ਹੈ, ਉਸ ਲਈ ਸਾਡੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਨੇ। ਚੈਨਲ ਰੋਜ਼ ਤਾਂ ਆਉਂਦੇ ਨਹੀਂ, ਕਿਹੜਾ ਗਰੋਸੀ ਦਾ ਸਮਾਨ ਹੈ, ਕਿਹੜਾ ਕੋਈ ਟੂਮ ਟੰਗਾ ਲੈਣਾ ਪਈ, ਇੱਥੋਂ ਨਹੀਂ ਮਿਲਿਆ ਉੱਥੋਂ ਲੈ ਲਿਆ, ਜਾਂ ਟਰੈਕਟਰ ਲੈਣਾ, ਸਕੂਟਰ ਲੈਣਾ, ਮੋਟਰਸਾਈਕਲ ਲੈਣਾ, ਕਾਰ ਲੈਣੀ ਹੈ, ਇਹ ਕਦੀ ਕਦਾਈ ਲਾਇਸੈਂਸ ਮਿਲਦੇ ਨੇ। ਪਰ ਇਹ 70 ਸਾਲ ਪੁਰਾਣਾ ਲਾਇਸੈਂਸ ਹੈ, ਪਰ ਇਹਦਾ ਟਾਵਰ ਇੱਕ ਤੋਂ ਦੂਜੀ ਜਗ੍ਹਾ ਤੇ ਮੂਵ ਹੋਇਆ ਸੀ। ਉੱਗੇ ਰਿਐਲਟਰ ਸਾਡੇ ਸ਼ਹਿਰ ਦੇ ਕੈਪਟਨ ਬਾਲ ਸਾਹਿਬ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਇਹ ਟਾਵਰ ਸਾਨੂੰ ਲੈ ਕੇ ਦੇਣ ਦੇ ਵਿਚ ਬਹੁਤ ਸਟਰੋਂਗ ਸਾਡੀ ਹੈਲਪ ਕੀਤੀ, ਸਪੋਰਟ ਕੀਤੀ ਹੈ, ਹਮੇਸ਼ਾ ਯਾਦ ਰਹੇਗਾ ਉਨ੍ਹਾਂ ਦਾ ਇਹ ਪਿਆਰ। ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਸ਼ਖਸੀਅਤਾਂ ਨੇ ਬੈਸਟ ਵਿਸ਼ਿਸ਼ ਸਾਨੂੰ ਭੇਜੀਆਂ ਨੇ, ਦੇਸ਼ ਵਿਦੇਸ਼ ਤੋਂ ਆਈਆਂ ਨੇ, ਬਹੁਤ ਅਜੀਜ਼ ਸੱਜਣਾ ਮਿੱਤਰਾਂ ਦੇ ਦੋਸਤਾਂ ਦੇ ਆਏ ਨੇ ਕਿ ਗ੍ਰੈਂਡ ਓਪਨਿੰਗ ਕਦੋਂ ਕਰਨੀ ਹੈ। ਅਜੇ ਟੈਸਟਿੰਗ ਪੀਰੀਅਡ ਹੈ, ਅਜੇ ਚੱਲ ਰਿਹਾ ਹੈ, ਬਸ ਸਮਝ ਲਓ ਕਿ ਗੱਡੀ ਚੱਲਣ ਵਾਲੀ ਹੈ। ਤੇ ਗੱਡੀ ਦੀ ਜਿੰਨੀਆਂ ਸੀਟਾਂ ਨੇ ਸਵੇਰ ਦੇ 5 ਵਜੇ ਤੋਂ ਲੈ ਕੇ ਸ਼ਾਮ ਤੱਕ, ਉਹਦੇ ਵਿਚ ਜਿਹੜਾ ਜਿਹੜਾ ਬਰਾਜਮਾਨ ਹੋਗਾ, ਜਿਹਨੇ ਟਿਕਟ ਕਟਾਲੇ ਜਿਹੜੇ ਜਿਹੜੇ ਸਟੇਸ਼ਨ ਦੀ, ਉਹ ਉੱਥੇ ਬੈਠ ਜਾਵੇਗਾ। ਸਾਡੇ ਵਾਸਤੇ ਸਾਰਿਆਂ ਲਈ ਦਰਵਾਜ਼ੇ ਖੁੱਲੇ ਨੇ, ਉਹੀ ਟਰਮ ਐਂਡ ਕੰਡੀਸ਼ਨ ਨੇ, ਉਹੀ ਰੂਲ ਐਂਡ ਰੈਗੂਲੇਸ਼ਨ ਨੇ ਜੋ ਪਿਛਲੇ 70 ਸਾਲ ਤੋਂ CJMR 1320 ਬਰੋਡਕਾਸਟ ਕਰਦਾ ਆ ਰਿਹਾ, ਰੂਲ ਐਂਡ ਰੈਗੂਲੇਸ਼ਨ ਅੰਡਰ CRTC ਦੇ। ਰੱਤੀ ਭਰ ਚੇਂਜ ਨਹੀਂ ਹੈ, ਸਿਰਫ ਚੇਂਜ ਇਹ ਹੈ ਕਿ ਨਾ ਚੇਂਜ ਹੋਏ ਨੇ। ਪਹਿਲਾਂ ਹੈਰੀ ਮੈਕਡੋਨਲਡ ਜੀ ਹੁੰਦੇ ਸੀ, ਮੈਡਕੈਨ ਹੁੰਦੇ ਸੀ, ਜਾਂ ਉਨ੍ਹਾਂ ਦੀਆਂ ਜਿਹੜੀਆਂ ਸੇਲਸ ਮੈਨੇਜਰ ਸੀ, ਹੁਣ ਇਹ ਤੁਹਾਡੇ ਕੋਲ ਹੈ, ਭਾਈਚਾਰੇ ਦੇ ਕੋਲ ਹੈ। ਮੈਂ 3 ਦਹਾਕੇ ਇੱਥੇ ਬੈਠ ਕੇ ਇਸ ਪ੍ਰੋਗਰਾਮ ਤੇ ਡੇ ਐਂਡ ਨਾਈਟ ਆਪਣੀ ਜ਼ਿੰਦਗੀ ਦਾ ਸਭ ਤੋਂ ਅਹਿਮ ਕੀਮਤੀ ਪਲ ਜਿਹੜਾ ਹੈ ਉਹ ਦਿੱਤਾ। ਕਈ ਵਾਰੀ ਮੈਂ ਦੱਸਿਆ ਕਿ ਸਾਡੇ ਘਰ ਦੇ ਵਿਚ ਕਿਸੇ ਵੇਲੇ ਮਹਿਮਾਨ ਆਏ ਹੋਣੇ, ਤਾਂ ਮੈਂ ਰਾਤ ਨੂੰ 9 ਵਜੇ ਤੋਂ ਲੈ ਕੇ 11 ਵਜੇ ਤੱਕ ਕਈ ਸਾਲ ਬਿਨਾਂ ਛੁੱਟੀ ਕੀਤਿਆਂ, ਚਾਹੇ ਸਾਡੇ ਕੋਈ ਜਾਮਨ ਹੈ, ਕੋਈ ਬਰਥਡੇ ਹੈ, ਕੋਈ ਐਨੀਵਰਸਰੀ ਹੈ, ਕੋਈ ਈਵਨ ਦੋ ਸੌਰੀ ਕੋਈ ਮਰਗ ਵੀ ਹੋ ਗਈ ਹੈ, ਤਾਂ ਵੀ ਸ਼ੋਅ ਮਸਟ ਗੋ ਆਨ। ਇੱਕ ਜਨੂਨ ਸੀ ਰਾਤ ਨੂੰ 9 ਤੋਂ 11, ਤੁਸੀਂ ਕਿਆਸ ਰਾਈ ਕਰੋ, ਮੀਂਹ ਜਾਵੇ, ਹਨੇਰੀ ਜਾਵੇ, ਝੱਖੜ ਝੋਲਦੇ ਹੋਣ, ਸਨੋਫਾਲ ਤਗੜੀ ਪੈਂਦੀ ਹੋਵੇ, ਟੋਰਾਂਟੋ ਡਾਊਨ ਟਾਊਨ ਤੋਂ ਓਕਵਿਲ ਆਉਣਾ, ਓਕਵਿਲ ਤੋਂ ਟੋਰਾਂਟੋ ਡਾਊਨ ਟਾਊਨ ਜਾਣਾ, ਐਨ ਓ ਲੈਂਸ ਡਾਊਨ ਬਲੂਰ ਦੇ ਏਰੀਏ ਚੋਂ ਡੇਲੀ ਇਹਨਾਂ ਸਫ਼ਰ ਕਰਨਾ, ਪ੍ਰੋਗਰਾਮ ਤਿਆਰ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਫਿਰ ਕੁਲੈਕਸ਼ਨ ਕਰਨੀ, ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਹੁੰਦੀ ਹੈ। ਦਿਨ ਰਾਤ ਲਗਨ ਮਿਹਨਤ ਕੀਤੀ, ਸਾਡੇ ਬਹੁਤ ਸਾਰੇ ਸਾਡੇ ਸਪੌਂਸਰਸ ਨੇ ਸਾਡਾ ਸਾਥ ਦਿੱਤਾ, ਬਹੁਤ ਸਾਰੇ ਸਾਡੇ ਸਰੋਤਿਆਂ ਨੇ ਸਾਥ ਦਿੱਤਾ, ਬਹੁਤ ਸਾਰੇ ਸਾਡੇ ਵਪਾਰੀ ਸੱਜਣਾਂ ਨੇ ਸਾਡਾ ਸਾਥ ਦਿੱਤਾ, ਬਹੁਤ ਸਾਰੇ ਚਾਹੁਣ ਵਾਲਿਆਂ ਨੇ ਸਾਥ ਦਿੱਤਾ। ਅੱਜ ਅਸੀਂ ਇਸ ਮੰਜ਼ਿਲ ਤੇ ਪਹੁੰਚ ਗਏ ਜਿਹੜਾ ਕਦੀ ਸੋਚਿਆ ਨਹੀਂ ਸੀ ਕਿ ਇੱਥੋਂ ਤੱਕ ਪਹੁੰਚਾਂਗੇ। ਹਾਂ, ਅਰਦਾਸ ਰੋਜ਼ ਕਰੀਦੀ ਸੀ, ਅਰਦਾਸ ਤਾਂ ਹਰ ਬੰਦਾ ਕਰਦਾ ਆਪਣੀ ਤਰੱਕੀ ਵਾਸਤੇ, ਤੇ ਕਹਿੰਦੇ ਕਿ ਬਿਰਥੀ ਕਦੇ ਨਾ ਜਾਵੇ ਜਨ ਕੀ ਅਰਦਾਸ। ਅਰਦਾਸ ਰੰਗ ਲੈ ਕੇ ਆਈ, ਜਿੱਦਣ ਇਹ ਬੰਦ ਹੋਇਆ ਉਦਣ ਅਸੀਂ ਧਰਤੀ ਤੇ ਸਾਂ, ਸਾਡੇ ਕੋਈ ਗੁੱਡਵੈਲ ਨਹੀਂ, ਸਟੇਸ਼ਨ ਬੰਦ ਹੋ ਗਿਆ, ਬੰਦ ਹੋ ਗਿਆ ਜੀ। ਚਲੋ ਸਮ ਹੋ, ਸਾਨੂੰ ਬੜੇ ਪਿਆਰ ਮੁਹੱਬਤ ਦੇ ਨਾਲ ਸਤਿਕਾਰ ਮਿਲਿਆ, ਦੂਜੇ ਚੈਨਲ ਤੇ ਜਿੰਨੀ ਸਾਡੀ ਖੇਲ ਸੀ ਅਸੀਂ ਉੱਥੋਂ ਦਾਣੇ ਚੁਗੇ। ਉਹ ਕਹਿੰਦੇ ਰੱਬ ਕਰਦਾ ਜੋ ਕਰਦਾ ਚੰਗਾ ਕਰਦਾ। ਇਹ ਮੈਂ ਆਪਣੇ ਵਾਸਤੇ ਤਾਂ ਕਹਿ ਸਕਦਾ, ਪਰ ਹੋ ਸਕਦਾ ਕਿ ਮੇਰੇ ਜਿਹੜੇ ਦੂਸਰੇ ਸਾਥੀ ਨੇ ਉਹਨਾਂ ਵਾਸਤੇ ਚੰਗਾ ਨਹੀਂ ਹੈ। ਹੁਣ ਮੈਨੂੰ ਇਹ ਚੰਗਾ ਲੱਗਾ ਕਿ ਰੱਬ ਜੋ ਕਰਦਾ ਚੰਗਾ ਕਰਦਾ, ਪਰ ਮੈਨੂੰ ਉਹਨਾਂ ਦਾ ਵੀ ਉਨਾ ਹੀ ਖਿਆਲ ਹੈ, ਪਰ ਉਹਨਾਂ ਵਾਸਤੇ ਵੀ ਰੱਬ ਨੇ ਹੋਰ ਕੁਝ ਚੰਗਾ ਹੀ ਸੋਚਿਆ ਹੋਵੇਗਾ, ਇਹ ਮੇਰੀ ਸੋਚਣੀ। ਸੋ ਅਸੀਂ ਇਸ ਚੈਨਲ ਨੂੰ ਦੁਬਾਰਾ ਸ਼ੁਰੂ ਕਰਨ ਦੇ ਵਿਚ ਜਿਹੜੇ ਜਿਹੜੇ ਸਾਡੇ ਸਾਥੀਆਂ ਨੇ ਸਾਡਾ ਸਾਥ ਦਿੱਤਾ, ਉਨ੍ਹਾਂ ਦਾ ਵੀ ਉਨ੍ਹਾਂ ਦਾ ਤਾਂ ਧੰਨਵਾਦ ਹੈ ਹੀ ਹੈ। ਤੇ ਜਿਹੜੀ ਸਾਡੀ ਲੈਗ ਪੁਲਿੰਗ ਹੋ ਰਹੀ ਹੈ, ਇੱਕ ਅਫਵਾਹਾਂ ਦਾ ਦੌਰ ਮਾਰਕੀਟ ਦੇ ਵਿਚ ਹੈ, ਮੈਂ ਉਨ੍ਹਾਂ ਨੂੰ ਇਹ ਕਹਾਂਗਾ ਕਿ ਆਪਣੀ ਬੁੱਧੀ ਦਾ ਇਸਤੇਮਾਲ ਜ਼ਰੂਰ ਕਰੋ, ਆਪਣੀ ਸੋਚ ਦੇ ਘੋੜੇ ਜਿਹੜੇ ਆਜ਼ਾਦ ਰੱਖੋ। ਜੇ ਤੁਸੀਂ ਕਿਸੇ ਦੀ ਗੱਲ ਸੁਣ ਕੇ ਉੱਤੇ ਵਿਸ਼ਵਾਸ ਕਰ ਲੈਂਦੇ ਹੋ ਤਾਂ ਤੁਸੀਂ ਅੱਜ ਵੀ ਗੁਲਾਮ ਤੇ ਕੱਲ ਵੀ ਗੁਲਾਮ। ਤੁਹਾਨੂੰ ਸਤਿਗੁਰ ਨੇ, ਉਸ ਪਰਮਾਤਮਾ ਨੇ, ਉਸ ਰਹਿਬਰ ਨੇ, ਉਸ ਉੱਪਰ ਵਾਲੇ ਨੇ ਜਾਨਵਰਾਂ ਨੂੰ ਵੀ ਦਿਮਾਗ ਦਿੱਤੇ ਨੇ, ਜਨੌਰਾਂ ਨੂੰ ਵੀ ਦਿਮਾਗ ਦਿੱਤੇ ਨੇ। ਤੇ ਜਿਹੜਾ ਕਿਸੇ ਦੇ ਘਰ ਨੂੰ ਢਾਉਣ ਦੀ ਕੋਸ਼ਿਸ਼ ਕਰਦਾ ਨਾ, ਉਹਦਾ ਘਰ ਪਹਿਲਾਂ ਹੀ ਟੁੱਟਾ ਹੁੰਦਾ। ਜਿਹੜਾ ਕਿਸੇ ਲਈ ਕੋਈ ਖਾਈ ਪੁੱਟਦਾ ਨਾ, ਉਹਦੇ ਵਾਸਤੇ ਟੋਆ ਪਹਿਲਾਂ ਹੀ ਪੁੱਟਿਆ ਹੁੰਦਾ। ਸੋ ਇਹ ਸੋਚ ਕੇ ਰੱਖਿਓ ਮਨ ਦੇ ਵਿੱਚ ਹਮੇਸ਼ਾ। ਇਹ ਹੁਣ ਸੂਰਜ ਉਦੇ ਹੋ ਚੁੱਕਾ, ਇਹ ਚੈਨਲ ਸਟੇਸ਼ਨ ਕੋਈ ਨਵਾਂ ਲਾਇਸੈਂਸ ਨਹੀਂ ਹੈ। ਔਰ ਇਹਦੇ ਤੇ ਜਿੰਨੇ ਵੀ ਵੀਰ ਭੈਣ ਭਰਾ ਆਉਣਾ ਚਾਹੁੰਦੇ ਨੇ, ਮੋਸਟ ਵੈਲਕਮ ਹੈ। ਸਿਰਫ ਤੇ ਸਿਰਫ ਨੰਬਰ ਚੇਂਜ ਹੋਏ ਨੇ, ਤੇ ਜਿੱਦਣ ਸਾਡਾ ਟੈਸਟਿੰਗ ਪੀਰੀਅਡ ਖਤਮ ਹੋ ਗਿਆ, ਨੰਬਰ ਉਹੀ ਦੁਬਾਰਾ ਆ ਜਾਣਗੇ। ਕੀ ਸੀਜੇਮਾਰ 3020 ਦੀ ਵੈਬਸਾਈਟ ਵੀ ਉਹ ਹੋਵੇਗੀ, ਸੀਜੇਮਾਰ 3020 ਦੀ ਈਮੇਲ ਐਡਰੈਸ ਵੀ ਉਹੀ ਹੋਵੇਗਾ, ਸੀਜੇਮਾਰ 3020 ਦੇ 905-338-1320 ਵਾਲੇ ਨੰਬਰ ਵੀ ਉਹੀ ਹੋਣਗੇ, 905-271-1320 ਵਾਲੇ ਵੀ ਉਹੀ ਨੰਬਰ ਹੋਣਗੇ। ਸੀਜੇਮਾਰ ਦਾ ਜਿਹੜਾ ਇਨਸਾਈਡ ਆਫਿਸ ਦਾ ਫੋਨ ਨੰਬਰ ਉਹ ਵੀ ਉਹੀ ਹੋਵੇਗਾ। ਬਾਕੀ ਸਟੇਟ ਆਫ ਦੀ ਆਰਟ ਸਟੂਡੀਓ ਸਾਡੇ ਵੱਲੋਂ ਤਿਆਰ ਨੇ, ਆਲਮੋਸਟ ਥੋੜੇ ਸਮਾਨ ਲੱਗਣ ਵਾਲੇ ਬਾਕੀ ਨੇ। ਯੂਟਿਊਬ ਫੇਸਬੁੱਕ ਦੇ ਸਾਧਨ ਹੋਣਗੇ, ਪੋਡਕਾਸਟ ਰੂਮ ਮਿਲੇਗਾ। ਤੁਹਾਡੇ ਮਹਿਮਾਨ ਜਦੋਂ ਤੁਸੀਂ ਉਹਨਾਂ ਨੂੰ ਲੈ ਕੇ ਆਓਗੇ ਕਿਸ ਸਟੇਸ਼ਨ ਤੇ ਚੱਲਿਆ ਵੀ 1320 AM ਤੇ, ਸਾਈਨ ਲੱਗ ਗਏ ਨੇ ਵੈਸੇ ਡਿਕਸੀ ਡੈਰੀ ਦੇ ਨਜ਼ਦੀਕ ਡਰਿਊ ਤੇ ਡਿਕਸੀ ਦੇ ਫੇਸ ਡਿਕਸੀ ਵਾਲੇ ਪਾਸੇ ਨੂੰ ਅਸੀਂ ਜਮਾਰ 1320 ਦੇ ਇਨਸਾਈਡ ਤਿਆਰੀਆਂ ਨੇ, ਜੋਰਾਂ ਸ਼ੋਰਾਂ ਦੇ ਨਾਲ ਚੱਲੀਆਂ ਨੇ, ਕੁਝ ਪਾਰਟ ਡਿਲੇ ਨੇ। ਸੋ ਮੈਂ ਬੇਨਤੀ ਕਰਾਂਗਾ ਕਿ ਜਿਸ ਨੇ ਵੀ ਪ੍ਰੋਗਰਾਮ ਸ਼ੁਰੂ ਕਰਨਾ, ਸਿਰਫ 2-3 ਦਿਨ ਹੀ ਨਹੀਂ ਉਹਨਾਂ ਕੋਲ, ਕਿਉਂਕਿ ਅਸੀਂ ਲਿਸਟਾਂ ਬਾਈ ਲਾਅ ਜਿਹੜੀ ਰੂਲ ਐਂਡ ਰੈਗੂਲੇਸ਼ਨ ਦੇ ਫਾਲੋ ਕਰਕੇ ਭੇਜਣੀ ਹੈ। ਸੋ ਅਰਸ਼ ਨੂੰ 416-303-1515 ਦੇ ਕੋਲ ਕੀਤਾ ਜਾ ਸਕਦਾ। ਦੂਸਰਾ, ਸਾਡੀਆਂ ਮਿਊਂਸੀਪਲ ਚੋਣਾਂ ਚੱਲ ਰਹੀਆਂ ਨੇ। ਮਿਊਂਸੀਪਲ ਚੋਣਾਂ ਦੇ ਵਿਚ ਅਸੀਂ ਪਿਛਲੇ 30 ਵਰਿਆਂ ਤੋਂ ਹੀ CRTC ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਫਾਲੋ ਕਰਦੇ ਆ ਨੇ ਸਾਰੇ ਨਿਯਮ। ਇਹ ਸਾਰੇ ਨਿਯਮ ਅਸੀਂ ਉਵੇਂ ਹੀ ਫਾਲੋ ਕਰਾਂਗੇ। ਜਿਸ ਵੀ ਸਿਟੀ ਕੌਂਸਲਰ ਨੇ, ਰੀਜਨਲ ਕੌਂਸਲਰ ਨੇ, ਐਜ ਏ ਮੇਅਰ, ਡਿਪਟੀ ਮੇਅਰ ਜਾਂ ਸਕੂਲ ਟਰੱਸਟੀ ਨੇ ਇਸ ਮਾਧਿਅਮ ਦੇ ਰਾਹੀਂ ਆਪਣੀ ਪ੍ਰਮੋਸ਼ਨ ਕਰਨੀ ਹੈ, ਉਸ ਵਾਸਤੇ ਇਕ ਕੰਟਰੈਕਟ ਹੈ, ਉਹ ਸਾਈਨ ਕਰਨਾ ਪਵੇਗਾ। ਬਿਲਕੁਲ ਉਵੇਂ ਜਿਵੇਂ CGMR 1320 ਤੇ ਪਿਛਲੇ ਕਈ ਦਹਾਕਿਆਂ ਤੋਂ ਕਰਦੇ ਆ ਰਹੇ ਹਾਂ, ਉਹਨੂੰ ਫਾਲੋ ਕਰਨਾ ਪਵੇਗਾ। ਨਾਰਾਜ਼ਗੀ ਕੋਈ ਨਹੀਂ, ਸ਼ਿਕਵਾ ਕੋਈ ਨਹੀਂ, ਸ਼ਿਕਾਇਤ ਕੋਈ ਨਹੀਂ। ਹਾਂ, ਜਿੱਦਣ ਅਸੀਂ ਕਹਾਂਗੇ ਕਿ ਕਮਿਊਨਿਟੀ ਨਿਊਜ਼ ਐਕ ਤੁਸੀਂ ਦੇਣੀ ਚਾਹੋ ਤਾਂ ਮੋਸਟ ਵੈਲਕਮ, ਉਹ ਸਾਰਿਆਂ ਨੂੰ ਮੌਕਾ ਹੋਵੇਗਾ। ਅਸੀਂ ਸਾਰਿਆਂ ਲਈ ਇਕ ਇਕ ਮਿੰਟ ਰੱਖਦੇ ਹੁੰਦੇ ਹਾਂ, ਉਹਦੇ ਤੇ ਤੁਸੀਂ ਆਪਣੀ ਗੱਲ ਕਹਿ ਸਕੋਗੇ। ਹਾਂ, ਜੇ ਗਲਤ ਗੱਲ ਕਹਿਣ ਦੀ ਯਤਨ ਕਰੋਗੇ ਤਾਂ ਅਸੀਂ ਉਸਨੂੰ ਡਿਲੀਟ ਕਰਨ ਦਾ ਹੱਕ ਰੱਖਦੇ ਹਾਂ। ਤੁਹਾਨੂੰ ਤੁਹਾਡੇ ਹੱਕਾਂ ਦੀ ਰਖਵਾਲੀ ਵਾਸਤੇ ਬੋਲਣ ਦੀ ਆਜ਼ਾਦੀ ਹੈ, ਬਿਨਾਂ ਵਜ੍ਹਾ ਕਿਸੇ ਦੇ ਉੱਤੇ ਉਂਗਲ ਉਠਾਉਣ ਦੀ ਆਜ਼ਾਦੀ ਅਸੀਂ ਨਾ ਦਿੱਤੀ ਹੈ ਤੇ ਨਾ ਦੇਣੀ ਹੈ। ਚੰਗਾ ਲੱਗਦਾ ਕਾਲ ਕਰ ਲਿਓ 905-813-1320। ਇੰਟਰਵਿਊ ਜੇ ਤੁਸੀਂ ਕਰਨੀ ਹੈ, ਕਿਉਂਕਿ ਇਹ ਤੁਹਾਡੀਆਂ ਜੌਬਾਂ ਨੇ, ਇਹ ਤੁਸੀਂ ਕ੍ਰੀਏਟ ਕਰ ਰਹੇ ਹੋ, ਵਾਅਦੇ ਤੁਸੀਂ ਬੜੇ ਵੱਡੇ ਵੱਡੇ ਵੱਡੇ ਵੱਡੇ ਵੱਡੇ ਕਰ ਰਹੇ ਹੋ ਸਾਰੇ, ਉਹਨਾਂ ਵਾਅਦਿਆਂ ਨੂੰ ਕਿਵੇਂ ਤੁਸੀਂ ਵਫਾ ਕਰਨਾ ਇਹ ਤੁਸੀਂ ਜਾਣਦੇ ਹੋ, ਤੁਹਾਡਾ ਕੰਮ ਜਾਣਦਾ ਹੈ। ਪਹਿਲਿਆਂ ਦੇ ਵਿਚ ਕਸੂਰ ਕੱਢਣਾ ਆਉਣ ਵਾਲੇ ਲੋਕਾਂ ਵਾਸਤੇ ਬੜਾ ਆਸਾਨ ਹੁੰਦਾ, ਪਰ ਜਦੋਂ ਅਸੀਂ ਆਪ ਉਸ ਕੁਰਸੀ ਤੇ ਬਹਿ ਜਾਂਦੇ ਹਾਂ ਫਿਰ ਅਸੀਂ ਦੂਜਿਆਂ ਨੂੰ ਜਵਾਬ ਦੇਣ ਦੇ ਜਿਹੜਾ ਉਦੋਂ ਬੇਵਸੀ ਮਹਿਸੂਸ ਕਰਦੇ ਹਾਂ, ਫਿਰ ਅੱਗੇ ਅੱਗੇ ਲੱਗੇ ਭੱਜਦੇ, ਫਿਰ ਅਸੀਂ ਕਹਿੰਦੇ ਸਾਡੀਆਂ ਲੈਗ ਪੁਲਿੰਗ ਹੋ ਰਹੀਆਂ ਸਾਡੇ ਨਾਲ ਜੀ, ਇਹ ਧੱਕਾ ਕਰ ਰਹੇ ਨੇ, ਸਾਨੂੰ ਬਦਨਾਮ ਕਰ ਰਹੇ ਨੇ। ਤੇ ਜਦੋਂ ਅਸੀਂ ਕਿਸੇ ਨੂੰ ਸਵਾਲ ਪੁੱਛਦੇ ਹਾਂ ਤੇ ਜਦੋਂ ਅਸੀਂ ਉਸ ਮੰਜ਼ਿਲ ਤੇ ਪਹੁੰਚ ਜਾਂਦੇ ਹਾਂ, ਉਸ ਕੁਰਸੀ ਤੇ ਬਹਿ ਜਾਂਦੇ ਹਾਂ, ਤੇ ਫਿਰ ਉਹਦਾ ਵੀ ਉਨਾ ਹੀ ਹੱਕ ਆ ਨਿਊ ਕਮਰਸ ਦਾ, ਨਿਊ ਫਾਈਟਰ ਦਾ, ਤੁਹਾਡੇ ਅਪੋਜੀਸ਼ਨ ਕਿ ਤੁਹਾਨੂੰ ਸਵਾਲ ਪੁੱਛੇ ਤੱਥਾਂ ਦੇ ਆਧਾਰ ਤੇ। ਬਿਨਾਂ ਤੱਥਾਂ ਦੇ ਆਧਾਰ ਤੇ ਅਸੀਂ ਕਦੀ ਗੱਲ ਨਹੀਂ ਕੀਤੀ, ਨਾ ਹੀ ਕਰਨ ਦੇਣੀ। ਇੰਨਾ ਖਿਆਲ ਰੱਖਿਆ ਜਾਵੇ। ਲਓ, ਅਗਰ ਤੁਸੀਂ ਐਡਵਰਟਾਈਜ਼ਮੈਂਟ ਕਰਨੀ ਹੈ ਤੇ ਅਰਸ਼ 416-303-1515 4163031515 ਜੋ ਤੁਸੀਂ ਵਾਅਦੇ ਕਰ ਰਹੇ ਹੋ ਉਹ ਤੁਹਾਨੂੰ ਤੁਹਾਡੇ ਮੁਬਾਰਕ, ਤੁਹਾਡੇ ਚਾਹੁਣ ਵਾਲਿਆਂ ਨੂੰ ਮੁਬਾਰਕ। ਮੈਂ ਫਿਰ ਬੇਨਤੀ ਕਰਾਂ ਕਿ ਜੇ ਤੁਸੀਂ ਕਿਸੇ ਦੇ ਮਗਰ ਲੱਗ ਕੇ ਅਫਵਾਹਾਂ ਮਗਰ ਫਿਰਦੇ ਹੋ ਤਾਂ ਵੀ ਤੁਸੀਂ ਗੁਲਾਮ ਹੋ। ਜੇ ਤੁਸੀਂ ਕਿਸੇ ਦੇ ਮਗਰ ਲੱਗ ਕੇ ਵੋਟ ਪਾਉਂਦੇ ਹੋ ਕਿਸੇ ਨੂੰ ਰਿਸ਼ਤੇਦਾਰੀ ਦੇ ਵਿਚ, ਇਲਾਕਾਬਾਜ਼ੀ ਨੂੰ ਵੇਖ ਕੇ, ਜਾਤ ਗੋਤ ਨੂੰ ਵੇਖ ਕੇ, ਤਾਂ ਫਿਰ ਤਾਂ ਤੁਸੀਂ ਗੁਲਾਮ ਹੈ ਹੀ ਹੈ ਨਾ, ਫਿਰ ਤਾਂ ਆਜ਼ਾਦ ਹੋ ਹੀ ਨਹੀਂ ਸਕਦੇ। ਇਹ ਕੁਝ ਨਹੀਂ ਮੈਂ ਕਹਿ ਰਿਹਾ, ਇਹ 1997 ਤੋਂ ਹੀ ਅਸੀਂ ਕਹਿੰਦੇ ਆ ਰਹੇ ਹਾਂ ਕਿ ਇਸ ਦੇਸ਼ ਦੇ ਵਿਚ ਵੋਟ ਪਾਉਣ ਵਾਸਤੇ ਹੱਕ

0: ਨਾਲ ਸੰਬੰਧਿਤ ਘਟਨਾ ਦੀ ਜਾਂਚ ਦੇ ਲਈ 4 ਮੈਂਬਰੀ ਕਮੇਟੀ ਦਾ ਗਠਨ 15 ਦਿਨਾਂ ਅੰਦਰ ਦੇਗੀ ਕਮੇਟੀ ਰਿਪੋਰਟ। ਪੰਜਾਬੀ ਯੂਟਿਊਬਰ ਮਨੀ ਸ਼ੌਕਰ ਤੇ ਉਸ ਦੇ ਸਾਥੀ ਦਾ ਰਿਮਾਂਡ ਵਧਿਆ, 3 ਦਿਨ ਹੋਰ ਰਹੇਗਾ ਪੁਲਿਸ ਹਿਰਾਸਤ ਵਿਚ। ਹੁਣ ਖਬਰਾਂ ਤਫਸੀਲ ਦੇ ਨਾਲ। ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਬਲ ਮਿਲਿਆ ਹੈ। ਦਰਅਸਲ ਮਾਝੇ ਦੇ ਖੇਤਰ ਦੇ ਵਿਚ ਪਾਰਟੀ ਨੂੰ ਉਸ ਵੇਲੇ ਬਹੁਤ ਵੱਡਾ ਹੁਲਾਰਾ ਮਿਲਿਆ ਜਦੋਂ ਸਾਬਕਾ ਸੰਸਦ ਸਵਰਗੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਪੁੱਤਰ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਦੇ ਵਿਚ ਸ਼ਮੂਲੀਅਤ ਕਰ ਲਈ ਹੈ। ਗੌਰਤਲਬ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਉਨ੍ਹਾਂ ਦੇ ਨਾਲ ਆਏ ਸਮੂਹ ਆਗੂਆਂ ਦਾ ਪਾਰਟੀ ਦੇ ਵਿਚ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਰਸਮੀ ਤੌਰ ਤੇ ਪਾਰਟੀ ਪਰਿਵਾਰ ਦਾ ਹਿੱਸਾ ਬਣਾਇਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਦਾ ਸਨਮਾਨ ਕਰਦਿਆਂ ਕਿਹਾ ਕਿ ਇਸ ਦੇ ਨਾਲ ਪਾਰਟੀ ਨੂੰ ਹੋਰ ਵੀ ਬਲ ਮਿਲੇਗਾ ਔਰ ਮਾਝੇ ਦੇ ਵਿਚ ਪਾਰਟੀ ਮਜ਼ਬੂਤ ਹੋਏਗੀ। ਸਿਆਸੀ ਹਲਕਿਆਂ ਦੇ ਵਿਚ ਇਹ ਮੰਨਿਆ ਜਾ ਰਿਹਾ ਕਿ ਦਿੱਗਜ ਆਗੂਆਂ ਦੇ ਪਾਰਟੀ ਦੇ ਵਿਚ ਜੁੜਨ ਦੇ ਨਾਲ ਆਉਣ ਵਾਲੇ ਸਮੇਂ ਦੇ ਵਿਚ ਮਾਝਾ ਖੇਤਰ ਦੇ ਵਿਚ ਆਮ ਆਦਮੀ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਏਗਾ ਔਰ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਤਾਕਤ ਮਿਲੇਗੀ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਲ ਹੋਣ ਦਾ ਰਾਹ ਪੱਧਰਾ ਹੋ ਗਿਆ। ਨਰਿੰਦਰ ਸਿੰਘ ਦੀ ਇਸ ਪਾਰਟੀ ਦੇ ਵਿਚ ਸ਼ਮੂਲੀਅਤ ਨੂੰ ਲੈ ਕੇ ਰਸਮੀ ਗੱਲਬਾਤ ਅੱਜ ਤੈਅ ਹੋ ਚੁੱਕੀ ਹੈ। ਅਹਿਮ ਸੂਤਰਾਂ ਦੇ ਮੁਤਾਬਕ ਨਰਿੰਦਰ ਸਿੰਘ ਭਲਕੇ ਜਲੰਧਰ ਦੇ ਵਿਚ ਰਸਮੀ ਤੌਰ ਤੇ ਅਕਾਲੀ ਦਲ ਵਾਰਿਸ ਪੰਜਾਬ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਸਕਦੇ ਨੇ। ਇਸ ਸਬੰਧੀ ਭਲਕੇ ਪ੍ਰੈਸ ਕਾਨਫਰੰਸ ਬੁਲਾ ਲਈ ਗਈ ਹੈ। ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਤੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਜਲੰਧਰ ਦੇ ਵਿਚ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਦੀ ਰਿਹਾਇਸ਼ ਤੇ ਗੁਪਤ ਮੀਟਿੰਗ ਕੀਤੀ ਗਈ ਹੈ। ਸੂਤਰਾਂ ਦੇ ਮੁਤਾਬਕ ਇਸ ਮੀਟਿੰਗ ਦੇ ਵਿਚ ਨਿਰੰਜਨ ਸਿੰਘ ਨੇ ਅਕਾਲੀ ਦਲ ਵਾਰਿਸ ਪੰਜਾਬ ਵਿਚ ਸ਼ਾਮਲ ਹੋਣ ਦੀ ਹਾਮੀ ਭਰ ਦਿੱਤੀ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਨਿਰੰਜਨ ਸਿੰਘ ਦੇ ਭਲਕੇ ਪਾਰਟੀ ਦੇ ਵਿਚ ਸ਼ਾਮਲ ਹੋਣ ਦੀ ਗੱਲ ਆਖੀ ਹੈ। ਸੂਤਰ ਦਸਦੇ ਨੇ ਕਿ ਪਾਰਟੀ ਉਨ੍ਹਾਂ ਨੂੰ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਵਜੋਂ ਚੋਣ ਦੇ ਵਿਚ ਉਤਾਰ ਸਕਦੀ ਹੈ। ਪਾਰਟੀ ਦੇ ਆਗੂ ਆਖਦੇ ਨੇ ਕਿ ਸਾਫ਼ ਛਵੀ ਵਾਲੇ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਦੁਆਬੇ ਚ ਪਾਰਟੀ ਨੂੰ ਫਾਇਦਾ ਹੋਵੇਗਾ। ਗੌਰਤਲਬ ਹੈ ਕਿ ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਉਸ ਵਕਤ ਚਰਚਾ ਦੇ ਵਿਚ ਆਏ ਸਨ ਜਦੋਂ ਉਨ੍ਹਾਂ ਨੇ ਭੋਲਾ ਡਰੱਗ ਕੇਸ ਦੇ ਵਿਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕੀਤੀ ਸੀ। ਉਸ ਵੇਲੇ ਉਨ੍ਹਾਂ ਦੋ ਸਾਬਕਾ ਅਕਾਲੀ ਮੰਤਰੀਆਂ ਤੋਂ ਪੁੱਛਗਿੱਛ ਵੀ ਕੀਤੀ ਸੀ। ਕੇਂਦਰ ਸਰਕਾਰ ਨੇ ਉਨ੍ਹਾਂ ਦਾ 2015 ਦੇ ਵਿਚ ਤਬਾਦਲਾ ਕਲਕੱਤਾ ਦਾ ਕਰ ਦਿੱਤਾ ਸੀ ਪਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਤਬਾਦਲੇ ਤੇ ਰੋਕ ਲਗਾ ਦਿੱਤੀ ਸੀ।
1: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
0: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਚਰਚਾ ਦਾ ਵਿਸ਼ਾ ਬਣੀ ਹੋਈ ਸ੍ਰੀ ਆਨੰਦਪੁਰ ਸਾਹਿਬ ਨਾਲ ਸਬੰਧਤ ਘਟਨਾ ਦੀ ਗੰਭੀਰਤਾ ਦੇ ਨਾਲ ਜਾਂਚ ਦੇ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਆਧਾਰਿਤ 4 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਇਸ ਜਾਂਚ ਕਮੇਟੀ ਦੇ ਵਿਚ ਬਲਦੇਵ ਸਿੰਘ ਕਾਇਮਪੁਰੀ, ਗੁਰਮੀਤ ਸਿੰਘ ਬੂ, ਬੀਬੀ ਗੁਰਿੰਦਰ ਕੌਰ ਭੋਲੂਵਾਲ ਤੇ ਭਾਈ ਗੁਰਬਖਸ਼ ਸਿੰਘ ਖਾਲਸਾ ਸ਼ਾਮਲ ਕੀਤੇ ਗਏ ਨੇ, ਜਦਕਿ ਸ਼੍ਰੋਮਣੀ ਕਮੇਟੀ ਸਕੱਤਰ ਬਲਵਿੰਦਰ ਸਿੰਘ ਕਾਲਮਾ ਕਮੇਟੀ ਦੇ ਕੋਆਰਡੀਨੇਟਰ ਹੋਣਗੇ। ਐਡਵੋਕੇਟ ਧਾਮੀ ਨੇ ਕਿਹਾ ਕਿ ਜੋ ਵੀ ਸਵਾਲ ਸਿੱਖ ਸੰਗਤ ਵੱਲੋਂ ਚੁੱਕੇ ਜਾ ਰਹੇ ਨੇ ਉਨ੍ਹਾਂ ਦੇ ਜਵਾਬ ਉਹ ਤੱਥਾਂ ਸਹਿਤ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਦੇ ਦੇਣਗੇ ਔਰ ਇਹ ਕਮੇਟੀ 15 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਕਮੇਟੀ ਨੂੰ ਸੌਂਪ ਦੇਵੇਗੀ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਪਰਚਾ ਦਰਜ ਕਰਵਾਉਣ ਵਾਲੀ ਬੀਬੀ ਉਨ੍ਹਾਂ ਨੂੰ ਮਿਲੀ ਜ਼ਰੂਰ ਸੀ ਪਰ ਉਸ ਨੇ ਉਨ੍ਹਾਂ ਦੇ ਨਾਲ ਅਮਰਜੀਤ ਸਿੰਘ ਚਾਵਲਾ ਵੱਲੋਂ ਜਬਰ ਜਨਾਹ ਬਾਰੇ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਬੀਬੀ ਨੇ ਅਜਿਹੀ ਕੋਈ ਗੱਲ ਕੀਤੀ ਹੁੰਦੀ ਤਾਂ ਉਹ ਚੁੱਪ ਨਾ ਬੈਠਦੇ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕਥਿਤ ਤੌਰ ਤੇ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਯੂਟਿਊਬਰ ਮਨਪ੍ਰੀਤ ਸਿੰਘ ਉਰਫ ਮਨੀ ਸ਼ੋਕਰ ਤੇ ਉਨ੍ਹਾਂ ਦੇ ਸਾਥੀ ਦਿਲਪ੍ਰੀਤ ਸਿੰਘ ਨੂੰ ਅਦਾਲਤ ਦੇ ਵਿਚ ਪੇਸ਼ ਕੀਤਾ।
2: This is CJMR, the voice of the city, part of White Oaks Communications Group, your trusted local radio provider for more than 70 years.
0: ਕੀਤੀ ਸੀ। ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਨੀ ਸ਼ੋਕਰ ਦਾ 3 ਦਿਨ ਦਾ ਹੋਰ ਪੁਲਿਸ ਰਿਮਾਂਡ ਮਨਜ਼ੂਰ ਕੀਤਾ। ਪੁਲਿਸ ਮੁਤਾਬਕ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਪਛਾਣ ਪਿੰਡ ਅੱਟੀ ਬਾਜਾ ਫਿਲੌਰ ਵਾਸੀ ਮਨੀ ਛੋਕਰ ਵਜੋਂ ਹੋਈ ਹੈ। ਸਕਾਰਪੀਓ ਚਲਾ ਰਿਹਾ ਦਿਲਪ੍ਰੀਤ ਸਿੰਘ ਪਿੰਡ ਧਰਮ ਸਿੰਘ ਵਾਲਾ ਮੋਗਾ ਦਾ ਰਹਿਣ ਵਾਲਾ ਏ ਔਰ ਜਾਂਚ ਦੇ ਦੌਰਾਨ ਪੁਲਿਸ ਨੇ ਮੇਹਰ ਸਿੰਘ ਉਰਫ ਪ੍ਰਿੰਸ ਵਾਸੀ ਨਿਊ ਆਜ਼ਾਦ ਨਗਰ ਲੁਧਿਆਣਾ ਨੂੰ ਵੀ ਮਾਮਲੇ ਦੇ ਵਿਚ ਨਾਮਜ਼ਦ ਕੀਤਾ। ਪੁਲਿਸ ਅਨੁਸਾਰ ਮੁਲਜ਼ਮਾਂ ਦੇ ਕੋਲੋਂ ਕੁਝ 5 ਵਿਦੇਸ਼ੀ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ। ਹੁਣ ਪੁਲਿਸ ਰਿਮਾਂਡ ਦੇ ਦੌਰਾਨ ਕਥਿਤ ਗਿਰੋਹ ਦੇ ਹੋਰ ਮੈਂਬਰਾਂ ਤੇ ਹਥਿਆਰਾਂ ਦੀ ਸਪਲਾਈ ਦੇ ਸਰੋਤ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
3: ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਹਾਂ ਆਪ ਜੀ ਦਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ। ਵਾਇਸ ਆਫ ਸਿਟੀ 1320

0: ਟਾਈਮ ਇਸ ਵਕਤ 7 ਵਜ ਚੁੱਕੇ ਨੇ। ਜ਼ਰੂਰੀ ਸੂਚਨਾ ਹੈ ਕਿ ਜਿਹੜੇ ਪੀਸਾ ਮਸ਼ੀਨ ਟੂ ਫਿਲੋਸਫਰਸ ਟੇਲਸ ਬਰੈਂਪਟਨ ਤੇ ਜਾਂਦੇ ਸਨ ਉਨ੍ਹਾਂ ਵਾਸਤੇ ਹੈ ਕਿ ਉਥੇ ਕੁਝ ਓਵਨ ਦੀ ਰਿਪੇਅਰ ਚੱਲ ਰਹੀ ਸੀਗੀ ਤੇ ਉਸ ਓਵਨ ਦੀ ਰਿਪੇਅਰ ਹੁਣ ਕੰਪਲੀਟ ਹੋ ਗਈ ਹੈ ਤੇ ਤੁਸੀਂ ਜੇਕਰ ਉਸ ਏਰੀਏ ਦੇ ਵਿਚ ਪੀਜ਼ਾ ਮਸ਼ੀਨ ਤੋਂ ਲੈਂਦੇ ਸੀ ਤਾਂ ਇਹ ਜ਼ਰੂਰ ਸੂਚਨਾ ਤੁਹਾਡੇ ਵਾਸਤੇ ਹੈ ਕਿ ਟੂ ਲਾਰਜ ਪੀਜ਼ਾਸ ਵਿਦ ਤੁਹਾਡੀਆਂ ਫੋਰ ਟੋਪਿੰਗ ਮਨ ਪਾਉਂਦੀਆਂ ਤੁਸੀਂ $24 ਤੇ 99 ਸੈਂਟ ਦੇ ਵਿਚ ਪਿਕ ਕਰ ਸਕਦੇ ਹੋ। $24 $99 ਦੇ ਵਿਚ ਟੂ ਲਾਰਜ ਪੀਜ਼ਾਸ ਵਿਦ ਫੋਰ ਟੋਪਿੰਗ ਈਚ ਟੂ ਡਿਪਿੰਗ ਸੋਸ ਨਾਲ ਨੰਬਰ ਟੂ ਕਾਲ 905-490-9222-905-490-1292। ਬ੍ਰੇਕ ਲਵਾਂਗੇ। ਅਗਰ ਤੁਹਾਡਾ ਕੋਈ ਵਪਾਰ ਹੈ ਤੁਸੀਂ ਐਡਵਰਟਾਈਜ਼ਮੈਂਟ ਕਰਨਾ ਚਾਹੋ ਸਾਡੇ ਸਟੂਡੀਓ ਦੇ ਵਿਚ ਸਾਡਾ ਨੰਬਰ ਹੈ
1: 416-716-1704-1600-3315।
2: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸ ਦਿਲ ਦੇ ਵਿਚ ਲੁੱਟ ਸਫਿਰਣ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟ ਸਫਿਰਣ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
3: 10 & 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
4: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੇ ਲੌਸਨ ਬੁਲੇਵਾਰਡ ਬ੍ਰੈਂਪਟਨ। ਕਾਲ 905-450-6464-6464।
5: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
6: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
7: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
8: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, please let us know, we can help.
7: Sanu contact karo, sada phone number hai ga 647-793-6889.
9: Apne danda da rakho khayal SM Springdale Dental Center de naal.
10: Wide range of services, wisdom tooth, root canal, denture.
11: For dental extraction, cleaning, gum treatment and implant.
9: SM Springdale Dental Center, 2260 Bovade Drive East, Brampton. Bovade Jingosi Dental Center, 811 Bovade Drive, Unit 17, Brampton. Call 905-789-8266.

0: ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵੌਨ ਫਾਰ ਬੁਕਿੰਗ ਕਾਲ 416-433-9191
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
2: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ ਇੰਡੀਅਨ ਸਟਾਈਲ ਕਈਆਂ ਦਾਤੀਆਂ ਰੰਬੇ ਖੁਰਪੇ ਤੰਗਲੀਆਂ ਫੋਲਡਿੰਗ ਬੈੱਡ ਨਵਾਰੀ ਪਲੰਗ ਮੂੜੇ ਕੁਰਸੀਆਂ ਟੇਬਲ ਭਾਰੇ ਥੱਲੇ ਵਾਲੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਓ ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ 1250 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000 ਕੈਲੇਡਨ ਸਬਜ਼ੀ ਫਾਰਮ।
3: ਬਾਬਾ ਜੀ ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ।
4: 647-88-6000
3: ਬਾਬਾ ਜੀ ਆ ਕਿਹੜਾ ਮੰਤਰ ਹੈ?
4: ਬੱਚਾ ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ।
3: ਪੱਕੀ ਗੱਲ ਬਾਬਾ ਜੀ,
4: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ ਹੈ, NRI ਮੈਰਿਜ ਬਿਊਰੋ।
5: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ। ਕਾਲ 647-88-6000 ਔਰ ਵਿਜ਼ਿਟ NRIMB.com।
6: ਹਾਏ ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ, ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ।
7: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
6: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜਿਊਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ, ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
7: ਹਾਂ ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ
6: ਤੇ ਮੇਰੇ ਜੀਜੇ ਲਈ ਘੜੀ।
7: ਆਹੋ ਅਸ਼ੋਕ ਜਿਊਲਰ ਕੋਲੇ ਰੈਡੋ ਦੀਆਂ ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
6: ਚਲੋ ਫਿਰ ਛੇਤੀ ਚਲੋ ਅਸ਼ੋਕ ਜਿਊਲਰ 719 ਏਅਰਪੋਰਟ ਰੋਡ ਮਾਲਚਨ ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
8: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ,
9: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
8: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
10: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
11: ਜਾਂ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191।
12: ਬੈਡ, ਡਾਇਨਿੰਗ ਟੇਬਲ, ਸੋਫਾ, ਕਰ ਲਈ ਲੈਣਾ ਜਾਂ ਦੇਣਾ ਤੋਹਫਾ।
13: ਹਾਈ ਐਂਡ ਡਿਜ਼ਾਈਨ ਐਂਡ ਕੁਆਲਿਟੀ ਯਾਨੀ ਹਾਈ ਪੁਆਇੰਟ ਫਰਨੀਚਰ, ਕਸਟਮ ਮੇਡ, ਕੈਨੇਡੀਅਨ ਮੇਡ, ਇੰਪੋਰਟਡ ਫਰਨੀਚਰ ਲਈ ਅੱਜ ਹੀ ਵਿਜ਼ਿਟ ਕਰੋ ਹਾਈ ਪੁਆਇੰਟ ਫਰਨੀਚਰ,
12: 7550 ਕਿੰਬਲ ਸਟ੍ਰੀਟ, ਮਿਸੀਸਾਗਾ। ਕਾਲ 647-382-5500।
14: ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਿਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਡ ਰੋਡ ਐਟ ਏਅਰਪੋਰਟ ਰੋਡ, 4550 ਈਵਨਸ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 9056781200, 905-678-1200। ਟਰੈਵਲ।
15: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
16: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
17: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
10: 6477-760-2779 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
18: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
19: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
18: ਸੱਚੀ?
19: ਓ ਮੁੱਚੀ,
18: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ, A to Z ਸਰਵਿਸ ਕਰਕੇ ਦੇਣਗੇ।
19: ਇਹਨਾਂ ਕੋਲ ਸਾਲਾਂ ਦਾ ਤਜਰਬਾ।
18: ਹੁਣ ਐਡਰੈਸ ਵੀ ਲਿਖਾ।
19: ਲੈ ਲਿਖ ਲਾ, 1 Good Mark Place, ਇਟੋਬੀ ਕੋਕ, ਯੂਨਿਟ 5।
18: ਕਾਲ 647-706-9257, 647-706-9257।
3: ਭੈਣ ਜੀ, ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ, ਭਲਾ ਇੰਡੀਆ ਤੋਂ ਆਈ?
6: ਓ ਨਾ ਜੀ, ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ,
8: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ।
3: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ, ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ।
8: ਅਵੇਲੇਬਲ ਐਟ ਆਲ 3 ਲੋਕੇਸ਼ਨ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ, ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ, ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ। ਕਾਲ ਐਟ 416-213-1165, 416-213-1165। ਸਮੋਸਾ ਐਂਡ ਸਵੀਟ ਫੈਕਟਰੀ।
2: डायमंड एंड डायमंड्स पर्सनल इंजरी लॉयर्स। जेकर तुहाडा कार वैन ट्रक चलाउंदे समय एक्सीडेंट हो गया है या फिर तुसी किसी जगह ते तिलक के डिग पए हो, कसूर तुहाडा है या नहीं, तुसी पहला वांगू हुण काम ते जा अपने व्यापारक अदारे ते नहीं जा सकते। सारे खर्चे ज्यों दे त्यों बरकरार हन। उपरो इंश्योरेंस कंपनियां भी आनाकानी कर रही हन। तुसी सोच रहे हो करिए ता हुण की करिए, चीचियां ना वटो, बस एक नाम याद रखो, किसी भी तरह दे एक्सीडेंट होण दी सूरत विच तुहाडे हक्कां दा रखवाला। मानसिक पीड़ा दे नाल शरीरिक दर्दां दी मलम, डायमंड एंड डायमंड पर्सनल इंजरी लॉयर्स। फ्री सलाह मशवरे लई अज ही कॉल करो अमनदीप चावला 1800567HURT 4878 और डायरेक्ट नंबर 416-557-5010 4165575010। डायमंड एंड डायमंड्स पर्सनल इंजरी लॉयर।
20: ताजिया सब्जियां, फ्रेश फल फ्रूट, वधिया ग्रोसरी ते इंडिया तो आया तुहाडा मनपसंद समान मिलेगा हुण वधिया रेट्स ते, क्योंकि तुहाडे अपने शहर विच आ गया अनाज मार्ट। रोज दी ग्रोसरी होवे, चावल, दालां, आटा, देसी घिओ, मसाले, टी, स्नैक्स जां फिर इंडियन किचन दा कोई भी जरूरी समान, सब कुछ मिलेगा अंडर वन रूफ। फ्रेशनेस, वैरायटी, क्वालिटी ते वधिया प्राइसेस लई अज ही विजिट करो अनाज मार्ट, एयरपोर्ट रोड एंड मेफील्ड रोड दे कॉर्नर ते, 6141 मेफील्ड रोड, यूनिट 42, ब्रैम्पटन। कॉल 9059288 5557 अनाज मार्ट।
21: सॉलिड बम्पर चमका मारे, मठारू वेल्डिंग तो पवा लो सारे, मठारू वेल्डिंग, मठारू वेल्डिंग,
22: मठारू वेल्डिंग पवाओ। मूस बम्पर, डियर बम्पर, डीजल टैंक लॉक, ड्रिलर रैम्प, टायर रैक, ट्रेलर रिपेयर, अल्युमिनियम प्लेट बम्पर।
23: कॉल सनी मठारू
22: 6474663055 6474606355।
23: मठारू वेल्डिंग, यूनिट 1, 98 रदरफोर्ड।

0: Open 7 days a week. Located at 1850 Albion Road, Etobicoke.
1: 3 locations to serve you.
2: ਵਾਹ ਭਾਬੀ ਜੀ ਮੁਬਾਰਕਾਂ, ਤੁਹਾਡਾ ਘਰ ਤੇ ਬਹੁਤ ਸ਼ਾਨਦਾਰ ਹੈ। ਕਾਰਪੇਟਸ, ਵੁਡਨ ਸਭ ਕਮਾਲ ਦੇ ਨੇ, ਲੱਗਦਾ ਹੈ ਕਾਫੀ ਖਰਚਾ ਕੀਤਾ ਹੈ।
3: ਇਹ ਕਮਾਲ ਹੈ ਜੀ, GTA ਫਲੋਰਿੰਗ ਦਾ ਅਫੋਰਡੇਬਲ ਪ੍ਰਾਈਸ ਤੇ ਕੁਆਲਿਟੀ ਦਾ ਸਮਾਨ। ਵੱਡੇ ਸ਼ੋਰੂਮ ਤੇ ਆਓ, ਹਾਰਡਵੁੱਡ ਕਾਰਪੇਟ, ਲੈਮੀਨੇਟ, ਟਾਈਲਸ ਦੀ ਖੂਬਸੂਰਤ ਤੇ ਲਾਰਜ ਵੈਰਾਈਟੀ ਪਾਓ। ਕਾਲ ਕਰੋ ਨਵ ਬਰਾੜ ਨੂੰ 905-605-6805 905-605-6605।
4: GTA ਫਲੋਰਿੰਗ ਕੈਨੇਡਾ,
5: GTA ਫਲੋਰਿੰਗ ਕੈਨੇਡਾ।
6: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6474848 1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
7: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
8: ਪੰਜਾਬੀ ਦਿਲ, ਅੰਗਰੇਜ਼ੀ ਵਾਈਵ, CJMR ਇਜ ਬੈਕ ਅਲਾਈਵ। CJMR 1320 ਆ ਗਿਆ ਹੋਏ, ਛਾ ਗਿਆ ਹੋਏ।
9: Listening to CNN Toronto, Chawla News Network Toronto.

0: ਸੁੱਖ ਦੇ ਯਾਰ ਮਨਾਉਣਾ ਸੌਖਾ ਨਹੀਂ ਹੁੰਦਾ, ਸੱਜਣਾ ਨੂੰ ਸਮਝਾਉਣਾ ਸੌਖਾ ਨਹੀਂ ਹੁੰਦਾ, ਰੁੱਠੜੇ ਯਾਰ ਮਨਾਉਣਾ ਸੌਖਾ ਨਹੀਂ ਹੁੰਦਾ, ਸੱਜਣਾ ਨੂੰ ਸਮਝਾਉਣਾ ਸੌਖਾ ਨਹੀਂ ਹੁੰਦਾ। ਸਾਵਣ ਰੁੱਤ ਜਦ ਕੋਇਲ ਕੂਕ ਸੁਣਾਉਂਦੀ ਏ, ਦੁਖੀਆ ਮਨ ਪਰਚਾਉਣਾ ਸੌਖਾ ਨਹੀਂ ਹੁੰਦਾ। ਦਰਦ ਬਿਨਾ ਨਾ ਜਗਦੀ ਜੋਤ ਮੁਹੱਬਤ ਦੀ, ਪਿਆਰ ਦਾ ਕੌਲ ਨਿਭਾਉਣਾ ਸੌਖਾ ਨਹੀਂ ਹੁੰਦਾ। ਔਖੀ ਰੀਤ ਨਿਭਾਉਣੀ ਹੈ ਅਨਲ ਹੱਕ ਦੀ, ਸੂਲੀ ਨੂੰ ਗੱਲ ਲਾਉਣਾ ਯਾਰ ਸੌਖਾ ਨਹੀਂ ਹੁੰਦਾ। ਕੁਰਬਲ ਕੁਰਬਲ ਕੁਰਬਲ ਕੁਰਬਲ ਕੁਰਬਲ ਕੁਰਬਲ ਕੁਰਬਲ ਕੁਰਬਲ ਕੁਰਬਲ ਕੁਰਬਲ ਸਦਰਾਂ ਦਰਦ ਵਿਛੋੜੇ ਦਾ, ਤੇ ਕੂੰਜਿਆ ਕਰਲਾਉਣਾ ਸੌਖਾ ਨਹੀਂ ਹੁੰਦਾ, ਸੌਖਾ ਨਹੀਂ ਹੁੰਦਾ। ਤਰਬ ਅਹਿਮਦ ਸਦੀਕੀ ਸਾਹਿਬ ਦੀਆਂ ਇਹ ਸਦਰਾਂ। ਮੈਂ ਹਾਂ ਤੁਹਾਡਾ ਦੋਸਤ ਹੋਸਦਲਬਾਗ ਸਿੰਘ ਚਾਵਲਾ। ਲਓ ਫਿਰ ਅਗਲਾ ਇੱਕ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ। ਰਿਪੋਰਟ ਸਮਝ ਲਓ, ਆਰਟੀਕਲ ਸਮਝ ਲਓ। ਸਾਡੇ ਦੇਸ਼ ਇੰਡੀਆ ਦੇ ਵਿੱਚ ਵੰਦੇ ਮਾਤਰਮ ਨੂੰ ਲੈ ਕੇ ਜਿਹੜਾ ਗੀਤ ਹੈ ਉਸ ਨੂੰ ਲੈ ਕੇ ਕਾਫੀ ਚਰਚਾ, ਉਹਦੇ ਤੇ ਇੱਕ ਸੁਪਰੀਮ ਕੋਰਟ ਦਾ ਫੈਸਲਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਪਰੰਤੂ ਉਸ ਤੋਂ ਪਹਿਲਾਂ ਕਿਸੇ ਸ਼ਾਇਰ ਨੇ ਲਿਖਿਆ ਕਿ ਇਤਿਹਾਸ ਸਦਾ ਤਾਕਤਵਰ ਹੱਥ ਲਿਖਦੇ, ਇਸ ਲਈ ਇਤਿਹਾਸ ਵਿਚ ਕਮਜ਼ੋਰ ਸਦਾ ਪਿੱਠ ਭੂਮੀ ਚੋਂ ਚਲੇ ਜਾਂਦੇ, ਗੁਣਾਗਾਰ ਵੱਡੇ ਪਰਉਪਕਾਰੀ ਬਣ ਜਾਂਦੇ, ਮੈਦਾਨ ਛੱਡ ਕੇ ਭੱਜਣ ਵਾਲੇ ਵੱਡੇ ਸੂਰਮਿਆਂ ਚੋਂ ਤਬਦੀਲ ਹੁੰਦੇ, ਜਿਹੜੇ ਅਸਲ ਵਿਚ ਇਤਿਹਾਸ ਸਿਰਜਦੇ ਉਹ ਕਾਲ ਕੋਠੜੀਆਂ ਚੋਂ ਜਲੀਲ ਹੁੰਦੇ। ਇਤਿਹਾਸ ਸਿਰਜਣ ਵਾਲਿਆਂ ਦੇ ਤਾਂ ਹੱਥ ਕੱਟ ਦਿੱਤੇ ਜਾਂਦੇ, ਉਨ੍ਹਾਂ ਦੀਆਂ ਅੰਤੜੀਆਂ ਉਨ੍ਹਾਂ ਦੀਆਂ ਪਿੱਠਾਂ ਨਾਲ ਜਾ ਲੱਗਦੀਆਂ, ਉਨ੍ਹਾਂ ਨੂੰ ਇਤਿਹਾਸ ਵਿਚ ਨਾਇਕ ਤੋਂ ਖਲਨਾਇਕ ਬਣਾ ਦਿੱਤਾ ਜਾਂਦਾ। ਇਸੇ ਤਰ੍ਹਾਂ ਸਮੁੱਚਾ ਇਤਿਹਾਸ ਬਦਲ ਦਿੱਤਾ ਜਾਂਦਾ, ਜਿਹੜੇ ਅਸਲ ਚੋਂ ਇਤਿਹਾਸ ਸਿਰਜਦੇ ਉਨ੍ਹਾਂ ਦਾ ਇਤਿਹਾਸ ਚੋਂ ਕਿਤੇ ਨਾਮੋ ਨਿਸ਼ਾਨ ਵੀ ਨਹੀਂ ਹੁੰਦਾ। ਇਨ੍ਹਾਂ ਸਤਰਾਂ ਦੇ ਲੇਖਕ, ਇਹ ਚੀਜ਼ ਦੇ ਲੇਖਕ ਨੇ ਡਾਕਟਰ ਅਮਰਜੀਤ ਕੌਂਕੇ। ਚਲੋ, ਮੈਂ ਉਮੀਦ ਕਰਦਾ ਪ੍ਰੋਗਰਾਮ ਆਪ ਜੀ ਨੂੰ ਪਸੰਦ ਆ ਰਿਹਾ ਹੋਵੇਗਾ। ਰਾਤ ਨੂੰ ਸਾਡੀ ਥੋੜੀ ਜੀ ਆਵਾਜ਼ ਤੁਹਾਨੂੰ ਕਲੀਅਰ ਨਹੀਂ ਸੁਣਾਈ ਦੇ ਰਹੀ ਹੋਵੇਗੀ। ਸੀਜੇ ਬਾਰ 1320 ਦੀ ਸਾਡੀ ਮੈਨੇਜਮੈਂਟ ਨੂੰ, ਸਾਡੇ ਇੰਜੀਨੀਅਰ ਨੂੰ ਇਸ ਚੀਜ਼ ਦਾ ਅਹਿਸਾਸ ਹੈ, ਇਹ ਲੱਗੇ ਹੋਏ ਹਾਂ। ਬਸ ਮੇਰੇ ਖਿਆਲ ਦੇ ਵਿਚ ਇਕ ਦੋ ਦਿਨ ਹੋਰ ਲੱਗਣਗੇ ਤੇ ਫਿਰ ਇਹ ਜਿਸ ਏਰੀਏ ਦੇ ਵਿਚ ਤੁਹਾਨੂੰ ਹੁਣ ਜ਼ਿਆਦਾ ਹੀ ਕਿੜਕਿੜ ਸੁਣਾਈ ਦਿੰਦੀ ਹੈ, ਖਾਸ ਤੌਰ ਤੇ ਜਿੱਥੋਂ ਜਿੱਥੋਂ ਤੁਹਾਡੀਆਂ ਸਾਨੂੰ ਫੋਨ ਕਾਲਸ ਆਈਆਂ ਨੇ ਉੱਥੇ ਸਾਡੇ ਇੰਜੀਨੀਅਰ ਲੱਗੇ ਹੋਏ ਨੇ, ਤੇ ਫਿਰ ਤੁਹਾਡੇ ਨਾਲ ਉੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਵਾਜ਼ ਕਲੀਅਰ ਸੁਣਾਈ ਜਾ ਸਕੇ। ਫਿਰ ਵੀ ਤੁਸੀਂ ਆਪਣੀ ਫੀਡਬੈਕ ਭੇਜਣ ਲਈ ਅਰਸ਼ 416-316-1515 ਤੇ ਕਾਲ ਕੀਤਾ ਜਾ ਸਕਦਾ। ਬਾਕੀ ਦੀਆਂ ਖ਼ਬਰਾਂ ਤੁਹਾਡੇ ਆਪਣੇ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਦੇ ਵਿਚ ਪੇਸ਼ ਕਰਨ ਜਾ ਰਿਹਾ ਹਾਂ। ਮੈਂ ਤੁਹਾਡਾ ਦੋਸਤ ਹੋਸ ਦਰਬਾਗ ਸਿੰਘ ਚਾਵਲਾ। ਪ੍ਰੋਗਰਾਮ ਨੂੰ ਦੇਖਣ ਸੁਣਨ ਪਸੰਦ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: Real news, real impact, showing you real world. CJMR 1320. CJMR 1320. The voice of the city.
0: Chawla News Network, Toronto. Main aaj da dost Sohoz Dilbagh Singh Chawla te law fir pesh ne baki diyan chunwiyan khabran. Bina immigration clear kite Germany pujjan da mamla Air India da mulazim Muattal Amritsar Delhi Munich flight vich tin jane bina immigration clear kite ਜਰਮਨੀ ਪੁੱਜ ਗਏ ਸਨ। ਇਸ ਮਾਮਲੇ ਦਾ ਸ਼ਹਿਰੀ ਹਵਾਬਾਜੀ ਮੰਤਰਾਲੇ ਨੇ ਨੋਟਿਸ ਲਿਆ ਸੀ ਤੇ ਸਖਤੀ ਦਬਾਅ ਦੇ ਇਸ ਮਾਮਲੇ ਵਿਚ ਅੱਜ ਏਅਰ ਇੰਡੀਆ ਦੇ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬਹਿਰੀਨ ਵਾਲੀ ਬੀਬੀ ਨੇ ਜਾਰੀ ਕੀਤੀ ਇਕ ਹੋਰ ਵੀਡੀਓ, ਵੀਡੀਓ ਸਾਡੇ ਕੋਲ ਹੈ ਪਰੰਤੂ ਕਿਦਾ ਸਾਹਿਬ ਨਾਲ ਗੱਲਬਾਤ ਕਰਾਂਗੇ। ਵਿਸਾ ਸਿੰਘ ਵਲਟੋਹਾ ਤੇ ਸਰਬਜੀਤ ਸਿੰਘ ਝਿੰਜਰ ਦੇ ਖੁਦ ਉਹਨੇ ਲਾਏ ਨੇ ਗੰਭੀਰ ਇਲਜ਼ਾਮ। ਬੀਬੀ ਦਾ ਦਾਅਵਾ ਹੈ ਕਿ ਇਨ੍ਹਾਂ ਆਗੂਆਂ ਨੇ ਉਸ ਨੂੰ ਇਕ ਵਿਸ਼ੇਸ਼ ਸਿਆਸੀ ਨੇਤਾ ਦੇ ਖਿਲਾਫ਼ ਬੋਲਣ ਲਈ ਦਬਾਅ ਪਾਇਆ ਸੀ। ਬੀਬੀ ਜੇ ਵੀਡੀਓ ਬੈਠੀ ਆ ਤੇ ਫਿਰ ਸਿਆਸੀ ਨੇਤਾ ਦਾ ਵੀ ਨਾਂ ਲੈ ਦਿੰਦੀ ਹੋ ਤੁਸੀਂ ਵੀ, ਤਾਂ ਫਿਰ ਹੁਣ ਗੁੰਗਲੂਆਂ ਤੋਂ ਮਿੱਟੀ ਜੀ ਝਾੜ ਰਹੇ ਹੋ, ਖੁੱਲ ਕੇ ਖੇਡੋ, ਖੇਡਣਾ ਹੈ ਤਾਂ। ਤਸਵੀਰ ਤੁਹਾਡੀ ਆ ਵੀ ਗਈ ਸਾਹਮਣੇ, ਵੀਡੀਓ ਵੀ ਆ ਗਈ ਤੁਹਾਡੀ, ਹੁਣ ਬੋਲੋ ਜੋ ਕੁਝ ਬੋਲਣਾ। ਕੌਮ ਨੂੰ ਤਾਂ ਤੁਸੀਂ ਮਤਲਬ ਬਦਨਾਮ ਕਰ ਹੀ ਦਿੱਤਾ ਹੈ ਨਾ ਸਾਰਿਆਂ ਨੇ ਰਲ ਕੇ। ਖੈਰ, ਅੱਗੇ ਕਿਹਦਾ ਸਾਹਮਣਾ ਕਰਾਂਗਾ। ਏਸ਼ੀਆ ਖੇਡਾਂ ਚੋਂ ਭਾਰਤ ਨੂੰ ਸੋਨ ਤਗਮਾ ਦਵਾਉਣ ਵਾਲੀ ਹਰਮਨਪ੍ਰੀਤ ਕੌਰ ਨੂੰ ਪੰਜਾਬ ਸਰਕਾਰ 1 ਕਰੋੜ ਰੁਪਏ ਦੇਵੇਗੀ, ਭਗਵੰਤ ਮਾਨ ਦਾ ਵਾਅਦਾ। ਵਾਦਾ ਵਫਾ ਹੁੰਦਾ ਜਾਂ ਨਹੀਂ ਗੱਲ ਵੇਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਕੈਂਸਰ ਦਵਾਈਆਂ ਦੀ ਕੀਮਤ ਮਰੀਜ਼ਾਂ ਦੇ ਦਿਨ ਦਿਹਾੜੇ ਡਾਕਾ, ਸੁਪਰੀਮ ਕੋਰਟ ਨੇ ਕਿਹਾ। ਸੁਪਰੀਮ ਕੋਰਟ ਵੱਲੋਂ ਦੋ ਪਟੀਸ਼ਨਾਂ ਤੇ ਸੁਣਵਾਈ। ਸੁਪਰੀਮ ਕੋਰਟ ਨੇ ਅੱਜ ਮਰੀਜ਼ਾਂ ਨਾਲ ਦਿਨ ਦਿਹਾੜੇ ਡਾਕਾ ਕਰਾਰ ਦਿੰਦਿਆਂ ਕੈਂਸਰ ਦੀਆਂ ਜ਼ਰੂਰੀ ਦਵਾਈਆਂ ਦੀ ਵੱਧ ਕੀਮਤ ਤੇ ਡੂੰਘੀ ਹੈਰਾਨੀ ਪ੍ਰਗਟ ਕੀਤੀ ਏ। ਕਿਹਾ ਕਿ ਪ੍ਰਚੂਨ ਵਿਕਰੇਤਾ 2700 ਰੁਪਏ ਵਿਚ ਸਪਲਾਈ ਕੀਤੀ ਜਾਣ ਵਾਲੀ ਦਵਾਈ ਦੀ ਕੀਮਤ 27,000 ਰੁਪਏ ਲੈ ਰਹੀ ਹੈ ਤੇ ਹੁਣ ਸਿਕੰਜਾ ਕੱਸਿਆ ਜਾਵੇਗਾ। ਨੇਪਾਲ ਤੋਂ ਹੜ੍ਹ ਹਾਈ ਅਲਰਟ ਤੇ ਅਰੁਣਾਚਲ ਬਾਅਦ ਦੇ ਵਿਚ ਆ ਰਹੀਆਂ ਨੇ ਜੋਖਮ ਵਾਲੀਆਂ 7 ਗਲੇਸ਼ੀਅਰ ਝੀਲਾਂ ਦੀ ਪਛਾਣ। ਨੇਪਾਲ ਵਿਚ ਅਚਾਨਕ ਆਏ ਹੜ੍ਹ ਤੋਂ ਬਾਅਦ ਸਖ਼ਤ ਚੌਕਸੀ ਜਾਰੀ ਵਰਤੀ ਜਾ ਰਹੀ ਹੈ। ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲ੍ਹੇ ਦੇ ਮਾਗੋ ਖੇਤਰ ਵਿਚ 7 ਗਲੇਸ਼ੀਅਰ ਝੀਲਾਂ ਦੀ ਪਛਾਣ ਕੀਤੀ ਗਈ ਹੈ। ਜੇਕਰ ਖੁੱਲ੍ਹ ਜਾਂਦੀਆਂ ਤਾਂ ਹੜ੍ਹ ਦਾ ਵੱਡਾ ਖਤਰਾ ਪੈਦਾ ਹੋ ਸਕਦਾ, ਜਿਸ ਨਾਲ ਹੇਠਲੇ ਦਰਿਆ ਵਿਚ ਰਹਿਣ ਵਾਲੇ ਲੋਕਾਂ ਨੂੰ ਖਤਰਾ ਮਹਿਸੂਸ ਹੋ ਸਕਦਾ ਹੈ। ਭਾਰਤੀ ਹਾਕੀ ਟੀਮ ਨੇ ਸ੍ਰੀਲੰਕਾ ਨੂੰ 16-1 ਦੇ ਨਾਲ ਹਰਾਇਆ। ਪੂਲ ਏ ਦੇ ਮੁਕਾਬਲੇ ਵਿਚ ਲਗਾਤਾਰ ਦੂਜੀ ਵੱਡੀ ਜਿੱਤ। ਜੁਗਰਾਜ ਸਿੰਘ ਨੇ 4 ਗੋਲ ਕੀਤੇ ਨੇ, ਇਹ ਹੈ ਜੀ ਮਾਰਕਾ। ਤੇ ਹੁਣ ਵੰਦੇ ਮਾਤਰਮ ਗੀਤ ਨਾ ਗਾਉਣ ਤੇ ਸਜ਼ਾ ਨਹੀਂ ਹੋਣੀ ਚਾਹੀਦੀ। ਤੁਹਾਡੀ ਨਜ਼ਰ ਇਹ ਰਿਪੋਰਟ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਕੁਝ ਇਸ ਪ੍ਰਕਾਰ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਮੈਂ ਆਪ ਜੀ ਦਾ ਦੋਸਤ ਹੋਸਟ ਦਲਬਾਗ ਸਿੰਘ ਚਾਵਲਾ। ਪੇਸ਼ ਹੈ ਇਕ ਵਿਸ਼ੇਸ਼ ਰਿਪੋਰਟ। ਵੰਦੇ ਮਾਤਰਮ ਗੀਤ ਨਾ ਗਾਉਣ ਤੇ ਸਜ਼ਾ ਨਹੀਂ ਹੋਣੀ ਚਾਹੀਦੀ। ਭਾਰਤੀ ਸੁਪਰੀਮ ਕੋਰਟ ਨੇ ਜ਼ਮੀਰ ਦੀ ਆਵਾਜ਼ ਜਾਂ ਧਾਰਮਿਕ ਆਸਥਾ ਕਾਰਨ ਵੰਦੇ ਮਾਤਰਮ ਗੀਤ ਗਾਉਣ ਤੋਂ ਇਨਕਾਰ ਕਰਨ ਵਾਲਿਆਂ ਨੂੰ ਸਜ਼ਾ ਨਾ ਦੇਣ ਦੀ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਏ। ਸੁਪਰੀਮ ਕੋਰਟ ਨੇ ਸਰਕਾਰ ਨੂੰ 1986 ਦੇ ਉਸ ਫੈਸਲੇ ਨੂੰ ਧਿਆਨ ਚ ਰੱਖਣ ਲਈ ਕਿਹਾ ਜਿਸ ਚੋਂ ਆਪਣੀ ਜ਼ਮੀਰ ਦੀ ਆਵਾਜ਼ ਦੇ ਆਧਾਰ ਤੇ ਕੌਮੀ ਤਰਾਣਾ ਗਾਉਣ ਤੋਂ ਇਨਕਾਰ ਕਰਨ ਵਾਲੇ ਬੱਚਿਆਂ ਨੂੰ ਰਾਹਤ ਦਿੱਤੀ ਗਈ ਸੀ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੋਏ ਮਾਲਿਆ, ਬਾਗਜੀ ਅਤੇ ਵੀ ਮੋਹਣਾ ਦੇ ਆਧਾਰ ਬੈਂਚ ਕਰਨਾਟਕ ਦੇ ਗਾਇਕ ਟੀ ਐਮ ਕ੍ਰਿਸ਼ਨਾ ਵੱਲੋਂ ਦਾਖਲ ਕੀਤੀ ਗਈ ਉਸ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ਵੰਦੇ ਮਾਤਰਮ ਦੇ ਸਾਰੇ 6 ਪੈਰੇ ਗਾਉਣਾ ਲਾਜ਼ਮੀ ਬਣਾਉਣ ਵਾਲੇ ਕਾਨੂੰਨ ਨੂੰ ਚੁਣੌਤੀ ਦਿੱਤੀ ਗਈ ਏ। ਪਟੀਸ਼ਨ ਚ ਦਲੀਲ ਦਿੱਤੀ ਗਈ ਸੀ ਕਿ ਆਖਰੀ 4 ਪੈਰੇ ਮੁਲਕ ਦੇ ਧਰਮ ਨਿਰਪੱਖ ਸਰੂਪ ਦੀ ਉਲੰਘਣਾ ਕਰਦੇ ਹਨ। ਪਟੀਸ਼ਨ ਤੇ ਭਾਰਤੀ ਕੇਂਦਰ ਸਰਕਾਰ ਤੋਂ ਜਵਾਬ ਤਲਬ ਕਰਦਿਆਂ ਸੁਪਰੀਮ ਕੋਰਟ ਦੇ ਇਸ ਬੈਂਚ ਨੇ ਕਿਹਾ ਹੈ ਕਿ ਉਹ ਇਹ ਉਮੀਦ ਕਰਦੇ ਹਨ ਕਿ ਅਦਾਲਤ ਵੱਲੋਂ 1986 ਦੇ ਬਿਜ਼ੋਏ ਮੇਲਲ ਬਨਾਮ ਕੇਰਲਾ ਰਾਜ ਮਾਮਲੇ ਚ ਤੈਅ ਕੀਤੇ ਗਏ ਸਿਧਾਂਤ ਸੋਧੇ ਹੋਏ ਕਾਨੂੰਨ ਤੇ ਵੀ ਲਾਗੂ ਹੋਣਗੇ। ਉਸ ਮਾਮਲੇ ਚ ਅਦਾਲਤ ਨੇ ਉਨ੍ਹਾਂ ਸਕੂਲੀ ਬੱਚਿਆਂ ਨੂੰ ਰਾਹਤ ਦਿੱਤੀ ਸੀ ਜਿਨ੍ਹਾਂ ਜ਼ਮੀਰ ਦੀ ਆਵਾਜ਼ ਦੇ ਆਧਾਰ ਤੇ ਕੌਮੀ ਤਰਾਣਾ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਜਸਟਿਸ ਬਾਗਜ਼ੀ ਨੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਸੰਬੋਧਨ ਕਰਦਿਆਂ ਜ਼ਬਾਨੀ ਟਿੱਪਣੀ ਕੀਤੀ, ਅਸੀਂ ਨੋਟਿਸ ਜਾਰੀ ਕਰਨ ਦੇ ਚਾਹਵਾਨ ਨਹੀਂ ਹਾਂ, ਪਰ ਅਸੀਂ ਉਮੀਦ ਕਰਦੇ ਹਾਂ ਕਿ ਮੁਲਕ ਦਾ ਕਾਨੂੰਨ, ਜਿਵੇਂ ਇਸ ਅਦਾਲਤ ਨੇ ਬਿਜ਼ੋਏ ਮੇਰਲ ਮਾਮਲੇ ਦਾ ਜ਼ਿਕਰ ਕੀਤਾ ਹੈ, ਸੋਧੇ ਹੋਏ ਐਕਟ ਤੇ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਕੌਮੀ ਗੀਤ ਕੀ ਹੈ, ਇਸ ਬਾਰੇ ਕੋਈ ਵਿਵਾਦ ਨਹੀਂ ਹੈ। ਬਿਜ਼ੋਏ ਮੇਰਲ ਮਾਮਲੇ ਚੋਂ ਕਾਨੂੰਨ ਦੀ ਪਰਿਭਾਸ਼ਾ ਨੂੰ ਹਾਲੇ ਤੱਕ ਚੁਣੌਤੀ ਨਹੀਂ ਦਿੱਤੀ ਗਈ ਹੈ। ਇਹ ਜਮਹੂਰੀ ਮੁਲਕ ਨੇ ਤੈਅ ਕਰਨਾ ਹੈ ਕਿ ਕੌਮੀ ਗੀਤ ਕੀ ਹੈ, 2 ਪੈਰੇ, 4 ਪੈਰੇ, ਪਰ ਕੋਈ ਵੀ ਵਿਅਕਤੀ ਜਿਸ ਨੂੰ ਧਾਰਾ 25 ਅਤੇ 26 ਦੇ ਅਧਿਕਾਰ, ਧਰਮ ਦੀ ਆਜ਼ਾਦੀ ਦਾ ਮੌਲਿਕ ਅਧਿਕਾਰ ਦੀ ਉਲੰਘਣਾ ਮਹਿਸੂਸ ਹੁੰਦੀ ਹੈ ਜਾਂ ਜੋ ਵਿਵੇਕਸ਼ੀਲ ਇਤਰਾਜ਼ ਕਰਨ ਵਾਲਾ ਹੈ, ਉਸ ਦੰਡਕਾਰੀ ਨਤੀਜਿਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕ੍ਰਿਸ਼ਨਾ ਦੀ ਪਟੀਸ਼ਨ ਤੇ ਕੌਮੀ ਮਾਨ ਤੇ ਅਪਮਾਨ ਸਬੰਧੀ ਰੋਕਥਾਮ ਐਕਟ 1971 ਦੀ ਧਾਰਾ 3 ਨੂੰ ਚੁਣੌਤੀ ਦਿੰਦੀ ਹੈ, ਜਿਸ ਚੋਂ 2026 ਚ ਸੋਧ ਕੀਤੀ ਗਈ ਸੀ। ਨਾਲ ਹੀ 28 ਜਨਵਰੀ ਅਤੇ 9 ਜੁਲਾਈ 2026 ਦੇ ਭਾਰਤੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਨੂੰ ਵੀ ਚੁਣੌਤੀ ਦਿੱਤੀ ਗਈ ਏ। ਸੋਧੇ ਹੋਏ ਐਕਟ ਦੀ ਧਾਰਾ 3 ਤਹਿਤ ਕਿਸੇ ਵੀ ਅਜਿਹੇ ਵਿਅਕਤੀ ਲਈ 3 ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਾ ਪ੍ਰਬੰਧ ਹੈ ਜਿਹੜਾ ਜਾਣ ਬੁੱਝ ਕੇ ਵੰਦੇ ਮਾਤਰਮ ਭਾਵ ਰਾਸ਼ਟਰੀ ਤਰਾਨਾ ਜਾਂ ਕੌਮੀ ਗੀਤ ਗਾਉਣ ਚੋਂ ਉੜਿੱਕਾ ਉਡਾਉਂਦਾ ਹੈ ਜਾਂ ਇਹ ਗਾਉਣ ਲਈ ਜੁੜੇ ਇਕੱਠ ਵਿਚ ਵਿਘਨ ਪਾਉਂਦਾ ਹੈ। ਜਸਟਿਸ ਬਾਗਜੀ ਨੇ ਕਿਹਾ ਹੈ ਕਿ ਵੰਦੇ ਮਾਤਰਮ ਨਾਲ ਜੁੜੀਆਂ ਕੌਮੀ ਭਾਵਨਾਵਾਂ ਜਾਂ ਇਛਾਵਾਂ ਕੀ ਹਨ, ਇਸ ਬਾਰੇ ਅੰਦਾਜ਼ਾ ਲਾਉਣਾ ਜਾਂ ਅਦਾਲਤ ਦਾ ਅਧਿਕਾਰ ਖੇਤਰ ਨਹੀਂ ਹੈ, ਇਹ ਭਾਰਤੀ ਸਰਕਾਰ ਨੇ ਤੈਅ ਕਰਨਾ। ਇਹ ਸੀ ਇਕ ਵਿਸ਼ੇਸ਼ ਰਿਪੋਰਟ ਜੋ ਅੱਜ ਦੀ ਵੱਡੀ ਖ਼ਬਰ ਤੁਸੀਂ ਸੁਣੀ। ਸੋ ਅਗਲੇ ਹਿੱਸੇ ਦੇ ਵਿਚ ਅਸੀਂ ਇਕ ਆਰਟੀਕਲ ਵੀ ਸਾਂਝਾ ਕਰਨਾ ਹੈ, ਸਿਆਸੀ ਨੈਤਿਕਤਾ। ਪਰੰਤੂ ਹੁਣ ਕਿਹਦਾ ਸਾਹਮਣਾ ਕਰਾਂਗੇ ਗੱਲਬਾਤ, ਛੋਟੀ ਜੀ ਬ੍ਰੇਕ ਤੋਂ ਬਾਅਦ ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
3: ਜਾਬੀ ਦਿਲ ਅੰਗਰੇਜ਼ੀ ਵਾਈ CJMR ਇਜ ਬੈਕ ਅਲਾਈਵ CJMR 1320 ਆ ਗਿਆ ਹੋਏ ਛਾ ਗਿਆ ਹੋਏ।
4: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM ਟੂ 12 PM ਐਂਡ 6 PM ਟੂ 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
5: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸ ਦਿਲ ਦੇ ਵਿਚ ਲੁਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
6: 10 & 4 10 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿਚ ਬਣ ਰਿਹਾ ਇਕ ਨਵਾਂ ਕਮਰਸ਼ਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
7: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਇੰਡੀਆ ਆਫ ਏ ਲੋਇਰਸ।
8: If you're involved in a motor vehicle accident, a slip and fall, or any kind of accident that results in personal injury, please let us know. We can help.
7: Sanu contact karo. Our phone number hai 647-793-6889.
5: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 days ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882 416-568-8882।
9: ਘਰ ਹੋਵੇ ਜਾਂ ਆਫਿਸ, ਡਰਾਈਵਵੇ ਜਾਂ ਪਾਰਕਿੰਗ ਲੋਟ, ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ, ਪਾਥਵੇਜ਼ ਪੇਵਿੰਗ ਲਈ ਪਰਫੈਕਟ ਹੈ ਕੈਲੀਡਨ ਪੇਵਿੰਗ।
10: ਐਕਸੈਸ ਰੈਂਪਸ, ਐਕਸਕਾਵੇਸ਼ਨ, ਗ੍ਰੇਡਿੰਗ, ਰੀਸਰਫੇਸਿੰਗ, ਓਵਰਲੇ ਫਾਰਮ, ਡਰਾਈਵਵੇ ਪੇਵਿੰਗ, ਇਹ ਸਭ ਕਰਦੇ ਨੇ। ਅੱਜ ਹੀ ਕੰਟੈਕਟ ਕਰੋ ਜਸਬਲ ਨੂੰ, ਇਟਸ 416-818-8900
9: ਔਰ ਵਿਜ਼ਿਟ www.calidonpaving.com।
11: ہر گھر کی ایک ڈیمانڈ ہوتی ہے کہ اسے اور بھی خوبصورت بنانے کے لیے ایک سٹائلش فرنیچر چاہیے۔ جب تلاش ہو ایسے فرنیچر کی تو یہاں آئیے سٹیونز فرنیچر، جہاں آپ کو ملے گا بالکل سالڈ فرنیچر، چاہے بیڈ سیٹ ہو، سوفا سیٹ یا میٹریسز، ایوری تھنگ سنس 1992۔ وزٹ ان سٹور فار مچ مور، 2575 سٹیلز ایونیو ایسٹ برامٹن، 9057900560۔ سٹیونز فرنیچر۔
12: ساڈا پٹولا
13: ਜੇ ਤੁਸੀਂ ਵੀ ਹੋ ਤਰ੍ਹਾਂ ਤਰ੍ਹਾਂ ਦੇ ਪੀਜ਼ੇ ਦੇ ਸ਼ੌਕੀਨ ਤਾਂ ਆਓ ਪੀਜ਼ਾ ਮਸ਼ੀਨ।
14: ਵਿਸ਼ਵਾਸ ਪ੍ਰਤੀਕ ਨਾਲ ਰਵੀ ਗੁਲਾਟੀ ਹੁਣ ਨਵੇਂ ਅੰਦਾਜ਼ ਵਿੱਚ। ਰਵੀ ਗੁਲਾਟੀ ਲਾਅ ਆਫਿਸ, ਲੀਗਲ ਸੇਵਾਵਾਂ ਦਾ ਕੰਮ ਹੋ ਗਿਆ ਜੇ ਸੌਖਾ। ਮਾਰੋ ਇੱਕ ਆਵਾਜ਼ ਅਜਿਹੇ ਕੰਮਾਂ ਵਾਸਤੇ। ਰੀਅਲ ਇਸਟੇਟ ਕਲੋਜ਼ਿੰਗ, ਨੋਟਰਾਈਜ਼ੇਸ਼ਨ, ਐਫੀਡੈਵਿਟਸ, ਡੈਕਲੇਰੇਸ਼ਨ ਜਾਂ ਸਪਾਂਸਰਸ਼ਿਪ ਲੈਟਰਸ, ਪਾਵਰ ਆਫ ਅਟਾਰਨੀਜ਼, ਬੱਚਿਆਂ ਲਈ ਕੰਸੈਂਟ ਲੈਟਰਸ। ਬੈਰਿਸਟਰ ਸੋਲੀਸਿਟਰ ਨੋਟਰੀ ਪਬਲਿਕ ਰਵਿੰਦਰ ਪਾਲ ਸਿੰਘ ਗੁਲਾਟੀ, 905-232-8700, 9052-328-700। ਅਪਾਇੰਟਮੈਂਟ ਵਾਸਤੇ ਲਾਗਇਨ ਕਰੋ notaryhelp.ca। ਰਵੀ ਗੁਲਾਟੀ ਲਾਅ ਆਫਿਸ, ਠੀਕ ਸਲਾਹ।
5: ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5960 6478335960 ਗਿੱਲ ਹਾਊਸ ਪੇਂਟਿੰਗ। ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ ਟਾਪ ਚੋਇਸ ਇਲੈਕਟ੍ਰੋਨਿਕਸ 16 ਇੰਟਰਮਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045 9057990045 ਟਾਪ ਚੋਇਸ ਇਲੈਕਟ੍ਰੋਨਿਕਸ।
12: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੀ ਲੌਸਨ ਬੁਲੇਵਾਰਡ ਬ੍ਰੈਂਪਟਨ। ਕਾਲ 905-450-6464
15: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
3: ਪੰਜਾਬੀ ਦਿਲ ਅੰਗਰੇਜ਼ੀ ਵਾਈਬ CJMR ਇਸ ਬੈਕ ਅਲਾਈਵ CJMR 1320 ਆ ਗਿਆ ਹੋਏ ਛਾ ਗਿਆ ਹੋਏ।
16: ਪੰਜਾਬ ਦੀ ਸ਼ਾਨ ਰਾਜਨੀਤੀ ਦਾ ਧੁਰਾ ਰਿਆਸਤੀ ਸ਼ਹਿਰ ਪਟਿਆਲਾ, ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ।
0: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। 7:35 ਐਗਜੈਕਟਲੀ ਸਾਡੀ ਘੜੀ ਦੇ ਮੁਤਾਬਕ, ਤੇ ਹੁਣ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਹਾਜ਼ਰ ਨੇ। ਗੱਲਬਾਤ ਦੇ ਵਿਚ ਤੁਸੀਂ ਸ਼ਾਮਲ ਹੋਣਾ ਚਾਹੋ, ਸਵਾਲ ਕਰਨਾ ਚਾਹੋ, 905-813-1320-905-813-1320-2 ਤੇ ਸਵਾਲ ਕੀਤਾ ਜਾ ਸਕਦਾ ਹੈ। ਜਿਸ ਮਾਧਿਅਮ ਦੇ ਰਾਹੀਂ ਤੁਸੀਂ ਸੁਣ ਦੇਖ ਰਹੇ ਹੋ, ਬਰਾਏ ਕਰਮ, ਬਰਾਏ ਮਿਹਰਬਾਨੀ ਆਪਣੇ ਦੋਸਤਾਂ ਮਿੱਤਰਾਂ ਸੁਨੇਹਿਆਂ ਨੂੰ ਇਸ ਪ੍ਰੋਗਰਾਮ ਦੇ ਬਾਰੇ ਦੱਸ ਕੇ ਤੁਸੀਂ ਸਾਨੂੰ ਧੰਨਵਾਦੀ ਬਣਾ ਸਕਦੇ ਹੋ। ਯੂਟਿਊਬ, ਫੇਸਬੁੱਕ ਦੇ ਰਾਹੀਂ ਸੁਣਦੇ ਹੋ, ਬਹੁਤ ਵੱਡੀ ਤਾਦਾਦ ਦੇ ਵਿਚ ਡੇਲੀ ਸਾਡੇ ਕੋਲ ਅੰਕੜਾ ਆਉਂਦਾ, ਬਹੁਤ ਬਹੁਤ ਸ਼ੁਕਰੀਆ। ਤੇ ਅਗਾਂਹ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸਾਂਝਾ ਕਰਦਿਆ ਕਰੋ, ਦਿਲੋਂ ਧੰਨਵਾਦੀ ਹੋਵਾਂਗੇ। ਸਟੂਡੀਓ ਦੇ ਨੰਬਰ ਨੇ 905-813-1320-5-813-1320-2 ਤੇ ਕਾਲ ਕੀਤੀ ਜਾ ਸਕਦੀ ਹੈ। ਸਵਾਲਾਂ ਦਾ ਸਿਲਸਿਲਾ ਆਰੰਭ ਕਰੀਏ, ਪਰੰਤੂ ਉਸ ਤੋਂ ਪਹਿਲਾਂ ਇਕ ਵਾਰੀ ਫਿਰ ਤੋਂ ਮੈਂ ਦੱਸ ਦਵਾਂ ਕਿ ਸਾਡੇ ਸ਼ਹਿਰ ਦੇ ਵਿਚ ਮਿਉਂਸੀਪਲਟੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ, ਤੇ ਮੇਰੀ ਬੇਨਤੀ ਹੈ ਕਿ ਫਰਮਾਇਸ਼ਾਂ ਨਹੀਂ ਚੱਲਣੀਆਂ। ਇਹ ਨਹੀਂ ਕਿ ਸਾਡੇ ਕੋਲ ਚਾਬੀ ਆ ਗਈ ਸੀ ਜੇ ਮਾਰ ਦੀ ਤੇ ਅਸੀਂ ਇਹਦੇ ਰੂਲ ਐਂਡ ਰੈਗੂਲੇਸ਼ਨ ਦੀਆਂ ਧੱਜੀਆਂ ਡਾਉਣੀਆਂ ਨੇ, ਕੋਈ ਇਹਦੀ ਦੁਰਵਰਤੋਂ ਕੀਤੀ ਹੈ, ਕਰਨੀ ਹੈ ਤੇ ਨਾ ਹੀ ਹੋਣੀ ਹੈ। ਜਿਸ ਵੀ ਕੈਂਡੀਡੇਟ ਨੇ ਕੋਈ ਵੀ ਐਡਵਰਟਾਈਜ਼ਮੈਂਟ ਬੁੱਕ ਕਰਾਉਣੀ ਹੈ, ਉਹਦੇ ਪ੍ਰੋਸੀਜਰ ਫੋਲੋ ਕਰਨੇ ਪੈਣਗੇ। ਬਕਾਇਦਾ ਇੱਕ ਕੰਟਰੈਕਟ ਹੈ, ਉਸ ਕੰਟਰੈਕਟ ਨੂੰ ਤੁਹਾਨੂੰ ਫਿਲਅਪ ਕਰਨਾ ਪਵੇਗਾ, ਕਿੰਨੀਆਂ ਕਮਰਸ਼ਲ ਲਾਉਣੀਆਂ ਨੇ, ਕਿੰਨੀਆਂ ਤੁਸੀਂ ਇੰਟਰਵਿਊਜ਼ ਕਰਨੀਆਂ ਨੇ, ਔਰ ਤੁਹਾਡੀ ਜਿਹੜੀ ਸਕ੍ਰਿਪਟ ਹੈ ਉਹ ਅਪਰੂਵਡ ਹੋਣੀ ਚਾਹੀਦੀ ਹੈ। ਸਾਡੀਆਂ ਬੇਨਤੀਆਂ ਸਵੀਕਾਰ ਕੀਤੀਆਂ ਜਾਣ, ਤੇ ਤੁਸੀਂ ਨੰਬਰ ਨੋਟ ਕਰ ਲਓ, ਅਰਸ਼ 416-303-1515 ਤੇ ਇਸ ਸੰਦਰਭ ਦੇ ਵਿਚ ਤੁਸੀਂ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰ ਸਕਦੇ ਹੋ। ਤੁਹਾਡਾ ਸਭ ਦਾ ਸਾਥ, ਸਭ ਦਾ ਧੰਨਵਾਦ, ਸਭ ਦਾ ਸਵਾਗਤ ਹੈ। ਪਰ ਰੂਲ ਐਂਡ ਰੈਗੂਲੇਸ਼ਨ ਨਿਜ਼ਮ ਉਹੀ ਨੇ ਜੋ 70 ਸਾਲ ਪਹਿਲਾਂ ਇਸ ਚੈਨਲ ਤੇ ਅਸੀਂ ਫਾਲੋ ਕਰਦੇ ਆਏ ਹਾਂ ਅਤੇ ਅਗਾਂਹ ਵੀ ਕਰਾਂਗੇ। ਤੁਹਾਡਾ ਵੈਲਵਿਸ਼ਰ ਕੋਈ ਵੀ ਤੁਹਾਡੇ ਨਾਲ ਖੜ ਸਕਦਾ, ਉਹ ਆਪਣੇ ਤਰੀਕੇ ਦੇ ਨਾਲ ਤੁਹਾਨੂੰ ਸਪੋਰਟ ਕਰ ਸਕਦਾ, ਪਰ ਸਾਡੇ ਇਸ ਮਾਧਿਅਮ ਦੇ ਰਾਹੀਂ ਅਸੀਂ ਇਹ ਬੇਨਤੀ ਕਰਾਂਗੇ ਕਿ ਕੰਟਰੈਕਟ ਸਾਈਨ ਕਰਨਾ ਪਵੇਗਾ, ਪੇਪਰ ਭਰਨੇ ਪੈਣਗੇ, ਫਿਰ ਤੁਹਾਡੀ ਐਡਵਰਟਾਈਜ਼ਮੈਂਟ ਜਿਹੜੀ ਹੈ ਉਹ ਇਹ ਤੇ ਆਵੇਗੀ। ਅੱਗੇ ਦਾ ਸਾਹਿਬ ਸਵਾਗਤ ਹੈ, ਵੈਲਕਮ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
17: ਸਤਿ ਸ੍ਰੀ ਅਕਾਲ ਚਾਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ, ਸਾਰਿਆਂ ਸਰੋਤਾਂ ਨੂੰ ਜੀ।
0: ਕੀ ਹਾਲ ਚਾਲ, ਠੀਕ ਠਾਕ ਹੋ?
17: ਹਾਂ ਚਾਲਾ ਸਾਹਿਬ, ਫਸਟ ਕਲਾਸ, ਤੁਹਾਡੇ ਨਾਲ ਵਧੀਆ ਗੱਲ ਹੋ ਰਹੀ ਹੈ
0: ਜੀ। ਭਾਈ ਅਮਰਜੀਤ ਸਿੰਘ ਚਾਵਲਾ ਨੂੰ ਲੈ ਕੇ ਜੋ ਬੀਬੀ ਨੇ ਇਕ ਹੋਰ ਵੀਡੀਓ ਕੱਢੀ ਅੱਜ, ਤੁਸੀਂ ਵੇਖੀ ਹੋਣੀ ਹੈ। ਕਾਫੀ ਕੁਸ਼ਚਨ ਆ ਰਹੇ ਨੇ, ਕਾਫੀ ਨਾਮ ਉਹਨੇ ਲਏ ਨੇ, ਤੇ ਬੀਬੀ ਵੀ ਗੁਜੀਆਂ ਗੁਜੀਆਂ ਜਿਹੀਆਂ ਗੱਲਾਂ ਕਰ ਰਹੀ ਆ। ਮੈਨੂੰ ਸੱਦਿਆ ਗਿਆ ਇੱਕ ਰਾਜਨੀਤਿਕ ਲੋਕ ਜਿਹੜਾ ਵਿਅਕਤੀ ਸੀ ਉਹਨੂੰ ਬਦਨਾਮ ਕਰਨਾ ਸੀ, ਤਾਂ ਬੀਬੀ ਖੋਲ ਕੇ ਬੋਲਦੇ ਨਾ ਉਹਦਾ। ਹਾਂਜੀ ਕੀ ਕਹਿਣਾ ਚਾਹੋਗੇ?
17: ਭਾਈ ਹਰਪ੍ਰੀਤ ਸਿੰਘ ਨੂੰ ਦੇ ਵਾਲੇ ਪਾਸੇ ਇਸ਼ਾਰਾ ਕਰਦੀ ਹੈ ਦਲਜੀਤ ਚੌਧਰੀ ਸਾਹਿਬ, ਤੇ ਉਹ ਤਾਂ ਫਿਰ ਪਹਿਲਾਂ ਕਹਿ ਵੀ ਚੁੱਕਿਆ ਹਰਪ੍ਰੀਤ ਤਾਂ ਵੀ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ 2 ਦਸੰਬਰ ਦਾ ਹੁਕਮਨਾਮੇ ਦੇ ਸੰਦਰਭ ਦੇ ਵਿਚ। ਇਹਨਾਂ ਦੇ ਮਨ ਵਿਚ ਬੜਾ ਮੇਰੇ ਪ੍ਰਤੀ ਬੜਾ ਕੁਛ ਹੈਗਾ। ਤੇ ਚਲੋ ਇਹ ਬੀਬੀ ਜਿਵੇਂ ਆਪਣਾ ਪੱਖ ਰੱਖ ਰਹੀ ਹੈ, ਆਪਣੀ ਗੱਲ ਕਰ ਰਹੀ ਆ, ਗੱਲ ਤਾਂ ਅਗਰ ਤੁਹਾਡੀ ਗੱਲ ਚਲੋ ਸਹੀ ਆ ਕਿ ਮੁੱਦਾ ਬੜਾ ਸੈਂਸਿਟਿਵ ਹੈਗਾ, ਇਸ ਮੁੱਦੇ ਨਾਲ ਸਾਡੀ ਸਿੱਖ ਕੌਮ ਦੇ ਵਿਚ ਕਾਫੀ ਤੋਖਲੇ ਪੈਦਾ ਹੋਏ ਨੇ,
0: ਬਸ ਸਭ ਤੋਂ ਵੱਡੀ ਗੱਲ
17: ਕਰਕੇ ਸਾਨੂੰ ਇਸ ਕਰਕੇ ਇਸ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਕੀ ਕਾਰਨ ਹੈਗੇ ਆ, ਕਿਉਂਕਿ ਇਹਨਾਂ ਦਿਨਾਂ ਦੇ ਵਿਚ ਸਾਡੇ ਨਾ ਜਿਹੜਾ ਕਿ ਪੰਥ ਦਾ ਸਿਸਟਮ ਹੈ, ਵੈਸੇ ਤਾਂ ਬਹੁਤ ਵੱਡਾ ਦੋਸ਼ ਲੱਗਦਾ ਹੈ ਪ੍ਰਕਾਸ਼ ਸਿੰਘ ਬਾਦਲ ਉੱਤੇ, ਸ਼ੁਰੂ ਤੋਂ ਹੀ ਲੱਗਦਾ ਆ ਰਿਹਾ ਕਿ ਉਹਨਾਂ ਨੇ ਪੰਥ ਦਾ ਛੱਡਿਆ ਕੱਖ ਨੀ, ਤੇ ਉਹਨਾਂ ਨੇ ਪੰਥ ਨੂੰ ਜਿਉਣ ਦਿੱਤਾ ਕਿੱਥੇ ਆ, ਤੇ ਉਹ ਲਗਾ ਹੌਲੀ ਹੌਲੀ ਹੌਲੀ ਹੌਲੀ ਘੁੰਟਰਾਂ ਨਿਕਲ ਕੇ ਸਾਹਮਣੇ ਆਈ ਜਾਂਦੀਆਂ ਨੇ। ਸੁਖਬੀਰ ਬਾਦਲ ਕਦੇ ਕਹਿੰਦਾ ਵੀ ਹਾਂ ਮੈਂ ਕੀਤਾ ਸਾਰਾ ਕੁਝ, ਬਾਤ ਮੁੱਕਰ ਜਾਂਦਾ ਕਿ ਮੈਂ ਕੁਛ ਨੀ ਕੀਤਾ। ਤੇ ਹੁਣ ਅਮਰਜੀਤ ਚਾਵਲਾ ਦੇ ਉੱਤੇ ਜੋ ਦੋਸ਼ ਲੱਗੇ ਆ, ਤੇ ਉਹਨਾਂ ਦੋਸ਼ਾਂ ਦੇ ਵਿਚ ਬੰਦਾ ਉਲਝਿਆ ਹੋਇਆ, ਭਾਵੇਂ ਕਿ ਉਹ ਤੁਹਾਡੇ ਮੁਲਕ ਚ ਹੀ ਫਿਰਦਾ, ਕੈਨੇਡਾ ਫਿਰਦਾ, ਤੇ ਉਹਨੂੰ ਨਹੀਂ ਜਾਣਾ ਚਾਹੀਦਾ ਸੀਗਾ, ਉਹਨੂੰ ਸਾਹਮਣਾ ਕਰਨਾ ਚਾਹੀਦਾ ਸੀਗਾ ਸਾਰੇ ਦੋਸ਼ਾਂ ਦਾ। ਕੋਈ ਐਸੀ ਗੱਲ ਨੀ, 2-4 ਦਿਨ, 10 ਦਿਨ, 20 ਦਿਨ, 2 ਮਹੀਨਾ, 2 ਮਹੀਨੇ ਜੇਲ੍ਹ ਵਿਚ ਹੀ ਬੰਦਾ ਲਾ ਲਵੇ ਇਹੋ ਜਿਹੇ ਕੰਮ ਚ, ਕਿਉਂਕਿ ਇਹ ਇਲਜ਼ਾਮ ਧੋਣੇ ਲਾਜ਼ਮੀ ਹੁੰਦੇ ਆ। ਤੇ ਚਲੋ ਉਹ ਚਲਾ ਗਿਆ ਉਥੋਂ, ਉਹ ਵੀ ਆਪਣੇ ਆਪਣਾ ਪੱਖ ਰੱਖੀ ਜਾਂਦਾ ਕਿ ਮੈਂ ਬੇਗੁਨਾਹ ਹੈਗਾ ਤੇ ਮੈਂ ਉਹਨੂੰ ਬੁਰੀ ਦਾ ਬੱਕਰਾ ਬਣਾਇਆ ਜੀ, ਤੇ ਮੈਂ ਉਹਨੂੰ ਹੋਰ ਪੜਦੇ ਖੋਲਾਂਗਾ ਤੁਹਾਡੇ, ਏਦਾਂ ਦੀਆਂ ਗੱਲਾਂ ਉਹ ਵੀ ਕਰੀ ਜਾਂਦਾ। ਮਤਲਬ ਕਿ ਇਹ ਜਿਹੜਾ ਨਾ ਵਿਅਕਤੀਗਤ ਗੱਲ ਕੀਤੀ ਜਾ ਰਹੀ ਆ, ਵਿਅਕਤੀਗਤ ਗੱਲ ਦਾ ਮਤਲਬ ਨਾ ਵੀ ਆਪਣੇ ਆਪ ਨੂੰ ਬਚਾਉਣਾ ਇਹ ਹੁੰਦਾ, ਇਹ ਮਤਲਬ ਨੀ ਸਮਝਦੇ ਲੋਕ ਵੀ ਪੰਥ ਨੂੰ ਕਿੱਦਾਂ ਬਚਾਈਏ ਆਪਾਂ,
0: ਬਿਲਕੁਲ
17: ਪੰਥ ਦਾ ਨਾਂ ਕਿੱਦਾਂ ਬਚਾਈਏ ਆਪਾਂ, ਉਹ ਨੀ ਸੋਚ ਰਹੇ ਲੋਕ ਇਹ। ਤੇ ਚਲੋ ਬਲਤੇਜ ਪੰਨੂ ਨੇ ਕੱਲ ਇੱਕ ਸੁੱਟਿਆ ਸਾਰਿਆਂ ਤੇ ਬੰਬ, ਉਹ ਕਹਿੰਦੇ ਆ ਜੀ ਦੇਖੋ ਜਦੋਂ ਮਾਮੂਲੀ ਜੀ ਗੱਲ ਕੋਈ ਸਰਕਾਰ ਦੀ ਹੋ ਜਾਵੇ ਤਾਂ ਸੁਖਪਾਲ ਖਹਿਰਾ ਸਭ ਤੋਂ ਪਹਿਲਾਂ ਬੋਲਦਾ, ਉਹਨੇ ਇੱਕ ਸ਼ਬਦ ਨੀ ਆਖਿਆ, ਨਾ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ, ਨਾ ਰਾਜਾ ਬੜਿੰਗ ਨੇ ਆਖਿਆ, ਤੇ ਆਹ ਸੁਖਬੀਰ ਬਾਦਲ ਉਹਨੇ ਤਾਂ ਮਿੰਟੋ ਮਿੰਟੀ ਬੋਲੀ ਜਾਂਦੇ ਆ, ਤੇ ਇਹ ਵੀ ਚੁੱਪ ਨੇ ਸੁਖਬੀਰ ਵੀ, ਬੀਬੀ ਹਰਸਿਮਰਤ ਕੌਰ ਬਾਦਲ ਵੀ ਚੁੱਪ ਹੈਗੀ ਆ, ਤੇ ਜਿੰਨੇ ਵੀ ਵਿਰੋਧੀ ਹੈਗੇ ਆ ਸਾਰੇ ਚੁੱਪ ਹੈਗਾ। ਉਹਨਾਂ ਨੂੰ ਇਸ ਮੁੱਦੇ ਉੱਤੇ ਆਪਣਾ ਪੱਖ ਤਾਂ ਪ੍ਰਗਟ ਕਰਨਾ ਚਾਹੀਦਾ ਨਾ, ਭਾਵੇਂ ਚੰਗਾ ਹੋਵੇ ਭਾਵੇਂ ਮਾੜਾ ਹੋਵੇ, ਭਾਵੇਂ ਉਹ ਇਹ ਵੀ ਕਹਿਣ ਚਾਵਲਾ ਸਾਹਿਬ ਬਿਲਕੁਲ ਸਹੀ ਨੇ ਕਿ ਹਰਜ ਕੀ ਹੈ ਚ, ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ। ਤੇ ਮੈਂ ਇਸ ਗੱਲ ਨਾਲ ਪੰਨੂ ਨਾਲ ਸਹਿਮਤ ਵੀ ਹਾਂ ਕਿ ਉਹਦਾ ਜਿਹੜੇ ਵਿਰੋਧੀ ਹੈਗੇ ਆ ਉਹਨਾਂ ਨੂੰ ਆਪਣਾ ਪੱਖ ਸਪਸ਼ਟ ਕਰ ਦੇਣਾ ਚਾਹੀਦਾ।
0: ਬਿਲਕੁਲ, ਮੈਂ 100% ਬਲਤੇਜ ਪੰਨੂ ਹੋਣਾ ਦੀ ਗੱਲ ਦੇ ਉੱਤੇ ਤਾਕੀਦ ਕਰਾਂਗਾ ਕਿ ਉਹਨਾਂ ਨੇ ਬਹੁਤ ਵਧੀਆ ਅਪੋਜੀਸ਼ਨ ਦਾ ਰੋਲ ਅਦਾ ਕੀਤਾ ਕਿ ਕੋਈ ਵੀ ਹੋਵੇ, ਦਿੱਲੀ ਵਾਲਾ ਭਾਵੇਂ ਸਰਨਾ ਸਾਹਿਬ ਹੋਣ, ਹਾਂਜੀ ਜੀ ਕੇ ਹੋਵੇ, ਜਾਂ ਉੱਥੇ ਮਨਜਿੰਦਰ ਸਰ ਸਾਹਿਬ ਹੋਵੇ, ਇੱਥੇ ਆ ਜਾਓ ਤੁਸੀਂ ਪੰਜਾਬ ਦੇ ਸਿਰਕੜ ਸਿਆਸੀ ਨੇਤਾਵਾਂ ਦੇ ਵਿਚ, ਤੁਸੀਂ ਜਿੰਨੇ ਵੀ ਲੈ ਲਓ, ਮਲੂਕਾ ਸਾਹਿਬ ਨੂੰ ਵੀ ਲੈ ਲਓ ਵਿਚ, ਸੀਨੀਅਰ ਅਕਾਲੀ ਲੀਡਰਸ਼ਿਪ ਲੈ ਲਓ, ਔਰ ਬੀਬੀਆਂ ਲੈ ਲਓ ਤੁਸੀਂ ਜਿੰਨੀਆਂ ਵੀ ਚੁਣੀਆਂ ਹੋਈਆਂ ਉਹ ਲੈ ਲਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਨੁਮਾਇੰਦੇ ਲੈ ਲਓ, ਜਾਂ ਤੁਸੀਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸਾਹਿਬਾਨ ਚੁਣੇ ਹੋਏ ਲੈ ਲਓ, ਤੇ ਸਿਰਕੱਟ ਨੇਤਾਵਾਂ ਦਾ ਜ਼ਿਕਰ ਕੀਤਾ ਉਹਨਾਂ ਨੇ, ਬਿਲਕੁਲ ਤੁਹਾਡੀ ਬਿਲਕੁਲ ਦਰੁਸਤ ਹੈ ਕਿ ਇਸ ਵਕਤ ਸੁਖਪਾਲ ਖਹਿਰਾ ਤਾਂ ਉਹਦੇ ਕੋਲ ਤੇ ਬੜੀਆਂ ਮਤਲਬ ਰਿਪੋਰਟਾਂ ਹੁੰਦੀਆਂ ਨੇ, ਬਿਕਰਮਜੀਤ ਸਿੰਘ ਮਜੀਠੀਆ ਚੁੱਪ ਨੇ, ਔਰ ਹੋਰ ਵੀ ਬੜੇ ਨੇਤਾ ਜਿਹੜੇ ਚੁੱਪ ਨੇ ਇਸ ਮਸਲੇ ਦੇ ਉੱਤੇ। ਉਨ੍ਹਾਂ ਨੂੰ ਇਹ ਸ਼ਾਇਦ ਭੁੱਲ ਗਿਆ ਕਿ ਅਮਰਜੀਤ ਸਿੰਘ ਚਾਵਲਾ ਤੇ ਐਲੀਗੇਸ਼ਨ, ਅਸੀਂ ਐਲੀਗੇਸ਼ਨ ਹੀ ਕਹਾਂਗੇ, ਹਾਂਜੀ ਇਹ ਐਲੀਗੇਸ਼ਨ ਇੱਕ ਦਸਤਾਰ ਤੇ ਵੀ ਹੈ, ਤੇ ਦਸਤਾਰ ਕਿਹੜੀ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਕਲੀ ਕਿੱਥੋਂ? ਜਦੋਂ ਗੁਰਦੁਆਰਾ ਸਾਹਿਬਾਨਾਂ ਦੇ ਵਿਚ ਆ ਇਕ ਸੱਜਣ ਦੀ ਮੈਂ ਕੱਲ ਵੀਡੀਓ ਦੇਖ ਰਿਹਾ ਸੀਗਾ ਕਿ ਅੰਮ੍ਰਿਤਸਰ ਵਾਲੇ ਜੱਟ ਜਿਹੜੇ ਸੀ ਉਹ ਆ ਆ ਆ ਆ ਆ ਆ ਕਰਦੇ ਰਹੇ ਹੋਣਗੇ, ਉਹ 30-32 ਦੀਆਂ ਗੱਲਾਂ ਕਰਦਾ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੀਆਂ ਗੱਲਾਂ ਸ਼ਾਇਦ ਨਹੀਂ ਕਰਦਾ, ਉਹ 32-33-31 ਦੀਆਂ ਗੱਲਾਂ ਕਰਦਾ, ਜਾਂ ਉਦੋਂ ਪਹਿਲਾਂ ਦੀ ਆਜ਼ਾਦੀ ਤੋਂ ਪਹਿਲਾਂ ਦੀਆਂ ਗੱਲਾਂ ਕਰਦਾ, ਉਦੋਂ ਤੇ ਮਾਰ ਧਾੜ ਸਾਰੇ ਪਾਸੇ ਸੀ, ਉਹ ਟਰੱਕ ਡਰਾਈਵਰ ਜਿਹੜੇ ਜੱਟ ਸਿੱਖ ਨੇ ਉਹਨਾਂ ਨੂੰ ਲੈਂਦਾ। ਤੇ ਸ੍ਰੀ ਤਰਨ ਤਾਰਨ ਸਾਹਿਬ ਦੀ ਮੈਂ ਪੁਆਇੰਟ ਤੇ ਆ ਜਾਣਾ, ਉਹਨੂੰ ਨਹੀਂ ਛੇੜਦਾ, ਸ੍ਰੀ ਤਰਨ ਤਾਰਨ ਸਾਹਿਬ ਦੀ ਮੱਸਿਆ ਦੀ ਉਹ ਗੱਲ ਕਰਦਾ, ਕਿ ਬੜੀ ਘਨੌਣੀ ਮੱਸਿਆ ਹੁੰਦੀ ਸੀਗੀ। ਬਿਲਕੁਲ ਮੈਂ ਉਸ ਦਾ ਇਸ ਗੱਲ ਤੇ ਤਾਂ ਸਹਿਮਤ ਹਾਂ, ਪਰ ਉੱਤੇ ਕਾਬਜ਼ ਕੌਣ ਸੀ, ਕਾਬਜ਼ ਕੌਣ ਸੀ ਉਸ ਵਕਤ? ਮਹੰਤਾਂ ਦੇ ਬੰਦੇ ਕਾਗਜ਼ ਸੀ, ਕਾਂਗਰਸ ਦੀ ਸ਼ਹਿ ਸੀ। ਨਾਲ ਉਸ ਸੱਜਣ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਨਨਕਾਣਾ ਸਾਹਿਬ ਵਾਲਾ ਸਾਕਾ ਉੱਤੇ ਕਾਬਜ਼ ਕੌਣ ਸੀ? ਸ੍ਰੀ ਤਰਨ ਤਾਰਨ ਸਾਹਿਬ ਦੀ ਮੱਸਿਆ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਉੱਥੇ ਕੁਤਾਈਆਂ ਹੁੰਦੀਆਂ ਸਨ, ਸਰਾਵਾਂ ਦੇ ਵਿੱਚ ਹੁੰਦੀਆਂ ਸਨ, ਗੁੰਡੇ ਅਨਸਰ ਆਉਂਦੇ ਸਨ, ਉਦੋਂ ਲੋਕਾਂ ਦਾ ਰਹਿਣ ਸਹਿਣ ਕੁਝ ਇਸ ਤਰ੍ਹਾਂ ਦਾ ਸੀ। ਬਿਲਕੁਲ ਉੱਥੋਂ ਹੀ ਸ੍ਰੀ ਤਰਨ ਤਾਰਨ ਸਾਹਿਬ ਦੀ ਸਰਾਂ ਤੋਂ ਹੀ ਜਦੋਂ ਬੀਬੀਆਂ ਦੇ ਨਾਲ ਗਲਤ ਹਰਕਤਾਂ ਹੋਈਆਂ ਤੇ ਸਿੰਘ ਸਭਾ ਲਹਿਰ ਅਕੀਦਾ ਸਾਹਿਬ ਉੱਠ ਜੇ। ਤੁਸੀਂ ਮੇਰੇ ਨਾਲੋਂ ਜ਼ਿਆਦਾ ਸੂਝਵਾਨ ਹੋ, ਪੜ੍ਹੇ ਲਿਖੇ ਹੋ, ਤੁਸੀਂ ਉਹ ਆਪਣੇ ਨਾਵਲ ਦੇ ਵਿੱਚ ਵੀ ਜ਼ਿਕਰ ਕੀਤਾ। ਇਹ ਸ੍ਰੀ ਤਰਨ ਤਾਰਨ ਸਾਹਿਬ ਦੀ ਉਸ ਮੱਸਿਆ ਦੇ ਉੱਤੋਂ ਹੀ ਜਦੋਂ ਹੱਦੋਂ ਵੱਧ ਕੰਮ ਹੋ ਗਿਆ ਸੀ, ਸਰਾਵਾਂ ਦੇ ਵਿੱਚ ਗੁੰਡਿਆਂ ਨੇ ਗੁੰਡਾਪਣ ਕੀਤਾ ਤੇ ਸਿੰਘ ਸਭਾ ਲਹਿਰ ਵੀ ਫਿਰ ਇਨ੍ਹਾਂ ਨੇ ਮਝਾਲਾਂ ਨੇ ਹੀ ਸ਼ੁਰੂ ਕੀਤੀ ਤੇ ਗੁਰਦੁਆਰੇ ਆਜ਼ਾਦ ਕਰਵਾਏ ਤੇ ਕੁਰਬਾਨੀਆਂ ਕੀਤੀਆਂ ਤੇ ਉਥੋਂ ਜਾ ਕੇ ਬਾਅਦ ਦੇ ਵਿੱਚ ਸਿੰਘ ਸਭਾ ਲਹਿਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਉਂਦਾ ਹੈ। ਇਹ ਮੈਂ 1921 ਦੀ ਗੱਲ ਕਰਦਾ, ਇਕੱਤੀ ਬੱਤੀ ਦੀ ਤੇਤੀ ਦੀ ਗੱਲ ਕਰਦਾ, 1920 ਦੀ ਮਤਲਬ 1920-21 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਆਗਾਜ਼ ਹੁੰਦਾ। ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਹਾਲਾਤ ਸਨ ਉਦੋਂ ਵੀ ਸਨ ਗੁਰਦੁਆਰਾ ਸਾਹਿਬ ਦੇ ਵਿੱਚ, ਉਦੋਂ ਸਰਕਾਰ ਦੀ ਸ਼ਹਿ ਦੇ ਉੱਤੇ ਗੁੰਡੇ ਬੈਠੇ ਸਨ ਤੇ ਉਹ ਗਲਤ ਹਰਕਤਾਂ ਕਰਦੇ ਸਨ ਤੇ ਅੱਜ ਕਿਹਨੂੰ ਕਹੀਏ, ਅੱਜ ਇਸ ਬੀਬੀ ਦੇ ਟਿਕਟ ਬੁੱਕ ਕਰਾਉਣ ਵਾਲੇ ਨੂੰ, ਸੰਤ ਜਰਨੈਲ ਸਿੰਘ ਉਹਨਾਂ ਦੇ ਸਾਥੀ ਵਿਰਸਾ ਸਿੰਘ ਵਲਟੋਏ ਨੂੰ, ਸੰਤ ਜਰਨੈਲ ਸਿੰਘ ਉਹਨਾਂ ਦੇ ਸਾਥੀ ਅਮਰਜੀਤ ਸਿੰਘ ਚਾਵਲਾ ਜੋ ਆਪਣੇ ਆਪ ਨੂੰ ਕਲੇਮ ਕਰਦਾ ਕਿ ਮੈਂ ਉਹਨਾਂ ਦਾ ਨਿੱਘ ਮਾਣਿਆ, ਉਹਨਾਂ ਦਾ ਸਾਥ ਕੀਤਾ, 10 ਸਾਲ ਕੈਦ ਕੱਟੀ, ਕੱਲੀ ਅਮਰਜੀਤ ਸਿੰਘ ਚਾਵਲਾ ਦੀ ਨਹੀਂ ਗੱਲ, ਕੱਲੀ ਵਿਰਸਾ ਸਿੰਘ ਵਲਟੋਏ ਦੀ ਨਹੀਂ ਗੱਲ, ਜਾਂ ਉਹਨਾਂ ਨੂੰ ਟਿਕਟ ਦਵਾਉਣ ਵਾਲੇ ਦੀ ਨਹੀਂ ਗੱਲ, ਗੱਲ ਇੱਥੇ ਸਿੱਖੀ ਦੀ ਹੈ, ਸਿੱਖੀ ਭਾਵਨਾਵਾਂ, ਸਿੱਖੀ ਰਹਿਤ ਮਰਿਆਦਾ ਦੀ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਆਹ ਕੰਮ ਹੁੰਦੇ ਨੇ, ਸਰਾਵਾਂ ਦੇ ਵਿੱਚ ਆਹ ਕੰਮ ਹੁੰਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਹੀ ਕਟਹਿਰੇ ਦੇ ਵਿੱਚ ਆਉਂਦੀ ਹੈ। ਬਿਲਕੁਲ ਸਹੀ ਬਲਤੇਜ ਪੰਨੂ ਉਹਨਾਂ ਨੇ ਜਿਹੜਾ ਪੁਆਇੰਟ ਉਠਾਏ ਨੇ ਕਿ ਅੱਜ ਚੁੱਪ ਕਿਉਂ ਨੇ, ਇਹ ਕਦੋਂ ਦੰਦ ਤੋਂ ਦੰਦ ਖੋਲਣਗੇ, ਕਿਉਂ ਕੀਤਾ ਸਾਹਿਬ?
17: ਨਹੀਂ ਬਿਲਕੁਲ ਚਾਵਲਾ ਸਰ, ਤੇਰਾ ਇਹ ਗੱਲ ਤਾਂ ਕਰਨੀ ਚਾਹੀਦੀ ਹੈ ਨਾ, ਸਾਰੇ ਸਾਡੇ ਪੰਥਕ ਭਾਵੇਂ ਕਾਂਗਰਸੀ ਆ, ਇੱਕ ਪਾਸੇ ਤਾਂ ਉਹ ਕਲੇਮ ਕਰਦੇ ਆ ਵੀ ਅਸੀਂ ਜੇ ਕਾਂਗਰਸੀ ਆ ਫਿਰ ਅਸੀਂ ਸਿੱਖ ਨਹੀਂ ਹੈਗੇ, ਜੇ ਫਰਜ਼ ਅਸੀਂ ਸਿੱਖ ਨੀ, ਸਾਨੂੰ ਤੁਸੀਂ ਮੰਨਦੇ ਪੰਥ ਸਾਡਾ ਜਿਹੜਾ ਕਿ ਪੰਥ ਨਾਲ ਕੋਈ ਵਾਹ ਵਾਸਤਾ ਨੀਗਾ, ਪਰ ਜੇ ਹੁਣ ਤੁਸੀਂ ਐਡਾ ਵੱਡਾ ਕਾਂਡ ਵਾਪਰਿਆ ਹੈਗਾ ਤੁਸੀਂ, ਤੁਹਾਨੂੰ ਗੱਲ ਕਰਨੀ ਚਾਹੀਦੀ ਹੈਗੀ ਆ। ਵੈਸੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਧਾਮੀ ਸਾਹਿਬ ਨੇ ਕੱਲ ਇੱਕ ਕਮੇਟੀ ਬਣਾਈ ਹੈ ਚਾਵਲਾ ਸਾਹਿਬ, ਸੈਕਟਰੀ ਨੇ ਬਲਵਿੰਦਰ ਸਿੰਘ ਕਾਲਵਾ ਉਹਨਾਂ ਦੀ ਅਗਵਾਈ ਵਿੱਚ, ਉਹ ਜਾਂਚ ਕਰੇਗੀ ਸਾਰੀ ਘਟਨਾਕ੍ਰਮ ਦੀ, ਇਹਦੇ ਵਿੱਚ ਬਲਦੇਵ ਸਿੰਘ ਕਿਆਮਪੁਰੀ ਵੀ ਹੈਗੇ ਨੇ, ਗੁਰਮੀਤ ਸਿੰਘ ਬੂਆ, ਬੀਬੀ ਗੁਰਿੰਦਰ ਕੌਰ ਭੋਲੂਵਾਲ ਤੇ ਗੁਰਬਖਸ਼ ਸਿੰਘ ਖਾਲਸਾ, ਇਹ ਸਾਰੇ ਹੈਗੇ ਨੇ ਉਹਦੇ ਵਿੱਚ, ਇਹ ਕਰਨਗੇ ਜੀ ਇਹਦੀ ਕੋਈ ਪੜਤਾਲ ਵਗੈਰਾ। ਤੇ ਕੱਲ ਧਾਮੀ ਨੇ ਇਹ ਵੀ ਕਿਹਾ, ਕਹਿੰਦੇ ਜੀ ਮਾਮਲਾ ਬੜਾ ਸੈਂਸਿਟਿਵ ਹੈਗਾ, ਤੁਸੀਂ ਮਰਿਆਦਾ ਬਣਾਈ ਰੱਖੋ ਲੋਕਾਂ ਨੂੰ ਮਰਿਆਦਾ ਬਣਾਉਣ ਵਾਸਤੇ। ਉਦੋਂ ਹੀ ਮਰਿਆਦਾ ਬਣਾਉਣ ਦੀ ਇਹਨਾਂ ਕੋਲ ਯਾਦ ਆਉਂਦੀ ਹੈ ਜਦੋਂ ਕੋਈ ਜਿੱਦਾਂ ਕੋਈ ਇਹਨਾਂ ਉੱਪਰ ਇਲਜ਼ਾਮ ਲੱਗਦੇ ਆ, ਫਿਰ ਕਹਿੰਦੇ ਮਰਿਆਦਾ ਬਣਾਈ ਰੱਖੋ, ਤੁਸੀਂ ਕੁਝ ਵੀ ਕਰੋ ਉਦੋਂ ਤੁਸੀਂ ਮਰਿਆਦਾ ਕੋਲ ਬਣਾਊਗਾ, ਮਰਿਆਦਾ ਤੁਸੀਂ ਬਣਾਓਗੇ ਨਾ ਧਾਮੀ ਸਾਹਿਬ, ਮਰਿਆਦਾ ਬਣਾਉਣ ਵਾਸਤੇ ਥੋੜਾ ਕੋਈ ਆਪਣਾ ਦੂਜਾ ਬੰਦਾ ਆਊਗਾ ਹੋਰ ਕੋਈ ਸੰਗਤ, ਮਰਿਆਦਾ ਤੁਸੀਂ ਬਣਾਉਣੀ ਆ, ਤੁਸੀਂ ਮੁਖੀ ਹੋ। ਬੇਸ਼ੱਕ ਇਹ ਗੱਲ ਵੱਖ ਹੈ ਕਿ ਤੁਸੀਂ ਗੈਰ ਕਾਨੂੰਨੀ ਤੌਰ ਤੇ ਕਾਬਜ਼ ਹੈਗੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਕਿਉਂਕਿ ਇਹਦਾ ਕਾਰਜਕਾਲ ਖਤਮ ਹੋ ਚੁੱਕਾ, ਪਰ ਫਿਰ ਵੀ ਤੁਸੀਂ ਹੈਗੇ ਹੋ,
0: ਬਿਲਕੁਲ
17: ਤੁਸੀਂ ਹੈਗੇ ਹੋ, ਤੇ ਇਸ ਕਰਕੇ ਤੁਹਾਨੂੰ ਮਰਿਆਦਾ ਤੁਹਾਨੂੰ ਬਣਾਉਣੀ ਚਾਹੀਦੀ।
0: ਲੋੜ ਹੀ ਹੁਣ ਇਹ ਹੈ ਕਿ ਸਿੱਖ ਜਥੇਬੰਦੀਆਂ ਜਿਹੜੀਆਂ ਵੀ ਆ ਨਾ, ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਦਾ ਜਿਹੜਾ ਹੈ ਬਿਗਲ ਵਜਾਉਣਾ ਚਾਹੀਦਾ ਹੈ ਕਿ ਇਹ ਜੀ ਗੁਰਦੁਆਰਾ ਸਾਹਿਬ ਇੱਕ ਵਾਰੀ ਫਿਰ ਤੋਂ ਆਹ ਜਿਹੜੀਆਂ ਹਰਕਤਾਂ ਨੇ ਸਾਬਤ ਕਰਤਾ ਕਿ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਦੇ ਸਭ ਕੁਝ ਅੱਛਾ ਨਹੀਂ ਹੈ। ਸ੍ਰੀ ਆਨੰਦਪੁਰ ਸਾਹਿਬ ਜਿੱਥੇ ਖਾਲਸਾ ਸਾਜਿਆ ਗਿਆ, ਕਿਹੜਾ ਖਾਲਸਾ? ਹੁਣ ਮੈਂ ਥੋੜਾ ਲਿੰਕ ਹੋਰ ਜੋੜ ਦਵਾਂ, ਜੋ ਮਜ਼ਲੂਮ ਦੀ ਰੱਖਿਆ ਵਾਸਤੇ ਹੈ, ਜਿਹਦੇ ਕੋਈ ਆ ਜਾਵੇ ਨਾ ਦੁਖੀ ਦੇਖਾ ਆ ਰਿਹਾ ਤੇ ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ। ਇਤਿਹਾਸ ਦੇ ਵਿੱਚ ਅਸੀਂ ਹੁੱਬ ਹੁੱਬ ਕੇ ਸਾਡੇ ਢਾਡੀ ਸਿੰਘ ਕਥਾਵਾਚਕ ਈਵਨ ਦੋ ਸਾਡੇ ਵਰਗਿਆਂ ਨੇ ਵੀ ਜਿਨ੍ਹਾਂ ਨੇ ਪੜਿਆ ਅਸੀਂ ਕਹਿੰਦੇ ਹਾਂ ਕਿ ਕਸੂਰ ਦੀ ਪੰਡਤਾਣੀ ਜਦੋਂ ਆਈ ਸਿੱਖਾਂ ਦੇ ਕੋਲ ਖਾਲਸੇ ਦੇ ਕੋਲ ਤਾਂ ਉਸ ਨੂੰ ਛੁਡਾ ਕੇ ਲਿਆਂਦਾ, ਜਾਨਾਂ ਦੀ ਪਰਵਾਹ ਨਹੀਂ ਕੀਤੀ, ਅਰਦਾਸਾਂ ਸੋਧ ਦਿੱਤਾ, ਅਸੀਂ ਕਹਿੰਦੇ ਹਾਂ ਕਿ ਨਹੀਂ ਕਹਿੰਦੇ? ਦੇਸ਼ ਦੀਆਂ ਧੀਆਂ ਭੈਣਾਂ ਜਦੋਂ ਅਬਦਾਲੀ ਲੈ ਕੇ ਜਾਂਦਾ ਸੀ, ਛਡਾ ਕੇ ਇੱਜ਼ਤ ਮਾਨ ਸਵਿਮਾਨ ਦੇ ਨਾਲ ਘਰਾਂ ਦੇ ਵਿਚ ਪਹੁੰਚਾਉਂਦੇ ਸਾਂ, ਕਹਿੰਦੇ ਆ ਕਿ ਨਹੀਂ ਕਹਿੰਦੇ? ਅੱਜ ਚਾਵਲੇ ਦੀ ਨਹੀਂ ਗੱਲ, ਅੱਜ ਵਿਰਸੇ ਵਲਟੋਏ ਦੀ ਵੀ ਗੱਲ ਨੀ ਗੀ, ਅੱਜ ਇਸ ਬੀਬੀ ਦੀ ਵੀ ਗੱਲ ਨੀ ਗੀ। ਮੈਂ ਨਾਲ ਲਿੰਕ ਕਰ ਦਵਾਂ ਰਾਜੇ ਮਹਾਰਾਜਿਆਂ ਦੀਆਂ, ਤੁਸੀਂ ਕਹਾਣੀਆਂ ਪੜ੍ਹੋ। ਵਿਸ਼ ਕੰਨਿਆ ਪਾਲੀਆਂ ਜਾਂਦੀਆਂ ਸੀ ਦੁਸ਼ਮਣ ਨੂੰ ਮਾਰਨ ਵਾਸਤੇ, ਯਾਦ ਆ ਤੁਹਾਨੂੰ? ਉਹਨਾਂ ਨੂੰ ਪਾਲਿਆ ਇਸ ਤਰੀਕੇ ਨਾਲ ਜਾਂਦਾ ਸੀਗਾ ਕਿ ਆਪਣੇ ਵਿਰੋਧੀ ਕੋਲ ਭੇਜਿਆ ਜਾਂਦਾ ਸੀ ਤੇ ਉਹਦਾ ਇਸਤੇਮਾਲ ਕੀਤਾ ਜਾਂਦਾ ਸੀ। ਜੇ ਅੱਜ ਉਹ ਕਹਿੰਦੀ ਹੈ ਕਿ ਮੇਰੀ ਟਿਕਟ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦੇ ਜਿਹੜੇ ਚਿੰਜਰ ਸਾਹਿਬ ਨੇ ਜਾਂ ਵਿਰਸਾ ਸਿੰਘ ਵਲਟੋ ਹੋਣਾ ਨੇ ਬੁੱਕ ਕਰਵਾਈਆਂ, ਮੈਨੂੰ ਸੱਦਿਆ, ਤੇ ਕੀ ਜਵਾਬ ਦੇਣਗੇ ਕਿ ਇਹਨੂੰ ਸੱਦਿਆ ਕਾਹਦੇ ਵਾਸਤੇ ਸੀ, ਕੀ ਇਹਦੀ ਲੋੜ ਸੀ ਦੇਸ਼ ਦੇ ਵਿੱਚ, ਕੀ ਸ਼੍ਰੋਮਣੀ ਅਕਾਲੀ ਦਲ ਨੂੰ ਇਹਦੀ ਲੋੜ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਵਾਂ ਦੇ ਵਿੱਚ ਕਿਉਂ ਰਹਿੰਦੀ ਰਹੀ ਹੈ, ਕਿਸ ਕਾਰਨ ਕਰਕੇ ਇਹਨੂੰ ਸੱਦਿਆ ਗਿਆ? ਸਵਾਲ ਦਾ ਜਵਾਬ ਤੇ ਧਾਮੀ ਸਾਹਿਬ ਨੂੰ ਤੇ ਗੜਗੜ ਸਾਹਿਬ ਨੂੰ ਵੀ ਪੁੱਛਣਾ ਚਾਹੀਦਾ। ਸ਼ੇਖਤਾ ਚਾਵਲੇ ਨੂੰ ਹੋ ਗਿਆ ਮਸਲਾ ਹੱਲ, ਇੱਦਾਂ ਨਹੀਂ ਮਸਲੇ ਹੱਲ ਹੋਣੇ, ਤੁਸੀਂ ਕੌਮ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ, ਕਿਉਂ ਕੀਤਾ ਸਰ?
17: ਬਿਲਕੁਲ ਚਾਵਲਾ ਸਾਹਿਬ, ਇਸ ਕੋ ਦੋਰਾਵਾਂ ਨਹੀਂ ਹੈ। ਮੈਂ ਨਾ ਇੱਕ ਕਵਿਤਾ ਪੜ੍ਹ ਰਿਹਾ ਸੀਗਾ, ਮੈਂ ਸ਼ੇਅਰ ਵੀ ਕੀਤੀ ਆ ਉਹ ਆਪਣੇ ਫੇਸਬੁੱਕ ਦੇ ਉੱਤੇ, ਡਾਕਟਰ ਜਸਵੀਰ ਸਿੰਘ ਔਲਖ ਦੀ ਕਵਿਤਾ ਹੈਗੀ ਆ, ਤੇ ਉਹ ਮੈਂ ਵੈਸੇ ਤਾਂ ਬਹੁਤ ਵੱਡੀ ਆ, ਆਪਾਂ ਸਾਰੀ ਤਾਂ ਨਹੀਂ ਪੜ੍ਹ ਸਕੂਗਾ ਮੈਂ, ਜਸਵੀਰ ਸਿੰਘ ਔਲਖ ਦੀ ਆ, ਪਰ ਕੁਝ ਕੁ ਗੱਲਾਂ ਉਹਦੀਆਂ ਮੈਨੂੰ ਇੱਥੇ ਜੀ ਕਰਦਾ ਕਿ ਮੁਆਫ ਕਰੀ ਅਨੰਦਪੁਰ ਸਾਹਿਬ, ਅਸੀਂ ਤੇਰੇ ਬੀਬੇ ਵਾਰਸ ਨਹੀਂ ਹਾਂ, ਤੇਰੀ ਵਿਰਾਸਤ ਦੇ ਗੁਨਾਹਗਾਰ ਹਾਂ, ਕਿਉਂਕਿ ਹੁਣ ਅਸੀਂ ਚਵੜ ਹਾਂ, ਪੱਤਾਂ ਰੋਲਣ ਵਾਲੇ, ਹੇ ਖਾਣ ਵਾਲੇ। ਮਾਫ ਕਰੀ ਸ੍ਰੀ ਅਨੰਦਪੁਰ ਸਾਹਿਬ, ਦਸਮੇਸ਼ ਪਿਤਾ ਨੂੰ ਸੁਨੇਹਾ ਲਗਾ ਦੇਈ, ਮਸੰਦੀ ਰੂਹ ਮਰੀ ਨਹੀਂ, ਹਾਲਾਂ ਵੀ ਜਿੰਦਾ ਹੈ ਤੇਰੀ ਮੁਕੱਦਸ ਮਿੱਟੀ ਰੋਲਣ ਲਈ, ਕਿਉਂਕਿ ਹੁਣ ਅਸੀਂ ਚਵੜ ਹਾਂ, ਪੱਤਾਂ ਰੋਲਣ ਵਾਲੇ, ਹੇ ਖਾਣ ਵਾਲੇ। ਮਾਫ ਕਰੀ ਸ੍ਰੀ ਅਨੰਦਪੁਰ ਸਾਹਿਬ, ਭਾਰੇ ਬੂਟਾਂ ਹੇਠ ਪਿਸਦੀ ਸਹਿਮੀ ਜੰਨਤ, ਦੁੱਖਾਂ ਦਾ ਸੁਨੇਹਾ ਲੈ ਕੇ ਨਹੀਂ ਭੇਜਦੀ ਕਿਰਪਾ ਰਾਮ ਨੂੰ, ਤੇਰੀ ਕਿਰਪਾ ਹਾਸਲ ਕਰਨ ਲਈ, ਕਿਉਂਕਿ ਹੁਣ ਅਸੀਂ ਚਵੜ ਹਾਂ।
0: ਇੱਥੇ ਵਿਸ਼ਰਾਮ ਕੀਤਾ ਸਾਹਿਬ, ਬਹੁਤ ਵਧੀਆ ਕਵਿਤਾ, ਮੈਂ ਤੁਹਾਡੀ ਸ਼ੇਅਰ ਕੀਤੀ, ਕਵਿਤਾ ਸਾਰੀ ਪੜ੍ਹੀ ਹੈ, ਕਿਉਂਕਿ ਜੇ ਦੋਸ਼ ਸਾਬਤ ਨਹੀਂ ਹੋਏ ਵਿਸ਼ਰਾਮ, ਇਸ ਕਰਕੇ
17: ਨਹੀਂ
0: ਨਾ ਲੈ ਰਿਹਾ, ਕੋਈ ਗੱਲ ਨੀ, ਪਰ ਮਸਲਾ
17: ਬੰਦਾ
0: ਮੌਜੂਦਾ ਵਿਸ਼ੇ ਦੇ ਉੱਤੇ ਨਾਂ ਨਹੀਂ ਲੈ ਰਿਹਾ, ਕੋਈ ਦੋਰਾਵਾ ਨਹੀਂ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਤੁਹਾਡੇ ਦੇਸ਼ ਦੇ ਲਾਭ ਵੱਖਰੇ ਨੇ, ਸਾਡੇ ਦੇਸ਼ ਦੇ ਲਾਭ ਵੱਖਰੇ
17: ਸਾਡੇ।
0: ਮੈਂ ਵਿਸ਼ਰਾਮ ਇਸ ਕਰਕੇ ਲੈ ਰਿਹਾ ਕਿ ਵੇਖੋ, ਜਿੰਨਾ ਚਿਰ ਉਹਨਾਂ ਦੇ ਦੋਸ਼ ਬੀਬੀ ਨੇ ਇਲਜ਼ਾਮ ਲਾ ਤੇ, ਤੁਹਾਡੇ ਦੇਸ਼ ਦੇ ਕਾਨੂੰਨ ਦੇ ਮੁਤਾਬਕ ਇਲਜ਼ਾਮ ਉਹ ਸਬੂਤ ਦੇਣੇ ਪੈਣਗੇ, ਪਰੂਫ ਦੇਣੇ ਪੈਣਗੇ, ਉਹ ਸਾਬਤ ਹੁੰਦੇ ਜਾਂ ਨਹੀਂ ਹੁੰਦੇ, ਇਹਨਾਂ ਨੂੰ ਸਜ਼ਾ ਮਿਲਦੀ ਜਾਂ ਨਹੀਂ ਮਿਲਦੀ, ਪੀਓ ਕਰਾਰ ਹੁੰਦੇ ਜਾਂ ਨਹੀਂ ਹੁੰਦੇ, ਬਟ ਅਨੰਦਪੁਰ ਸਾਹਿਬ ਦੀ ਧਰਤੀ ਵਾਕਿਆ ਹੀ ਮਾਫ ਕਰੇ ਕਿ ਇਹੋ ਜਿਹੀਆਂ ਖ਼ਬਰਾਂ ਉਥੋਂ ਆ ਰਹੀਆਂ ਨੇ, ਅਨੰਦਪੁਰ ਸਾਹਿਬ ਦੀ ਧਰਤੀ ਮਾਫ ਕਰੇ ਕਿ ਇਹੋ ਜਿਹੀਆਂ ਉਥੋਂ ਦਿਲ ਨੂੰ ਦੁਖਾਈ ਦੁੱਖ ਘਟਨਾਵਾਂ ਜਿਹੜੀਆਂ ਨੇ ਉਥੋਂ ਖ਼ਬਰਾਂ ਬਣ ਰਹੀਆਂ ਨੇ ਕਿ ਜਿਹਦੇ ਨਾਲ ਸਾਡੀ ਖਾਲਸੇ ਦੀ ਜਨਮ ਭੂਮੀ ਜਿਹੜੀ ਹੈ ਬਦਨਾਮ ਹੋ ਰਹੀ ਹੈ। ਕੱਲੀ ਜਨਮ ਭੂਮੀ ਨਹੀਂ ਬਦਨਾਮ ਹੋ ਰਹੀ, ਸਰਮੌਰ ਜਥੇਬੰਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੀ ਛਤਰ ਛਾਇਆ ਹੇਠ ਉੱਥੇ ਬੀਬੀ ਨੂੰ ਰੱਖਿਆ ਗਿਆ ਸਰਾਵਾਂ ਦੇ ਵਿੱਚ, ਉਹਨੂੰ VIP ਟ੍ਰੀਟਮੈਂਟ ਦਿੱਤੀ ਗਈ, ਜਿਹੜੀ ਬੀਬੀ ਪਹਿਲਾਂ ਹੀ ਇੱਕ ਕੇਸ ਦੇ ਵਿੱਚ, ਦੋ ਕੇਸਾਂ ਦੇ ਵਿੱਚ ਉਲਝੀ ਹੋਈ ਹੈ। ਇਹਨਾਂ ਨੂੰ ਕਿਹੜੀ ਇੰਨੀ ਇਹਨਾਂ ਨੂੰ ਲੋੜ ਸੀ ਕਿ ਉਹਨੂੰ ਸਪੈਸ਼ਲ ਉੱਥੇ ਬਹਿਰੀਨ ਤੋਂ ਸੱਦਿਆ ਗਿਆ ਤੇ ਟਿਕਟਾਂ ਲਾਈਆਂ ਗਈਆਂ ਤੇ ਉਹਨੂੰ VVIP ਜਿਹੜੀ ਹੈ ਉਹ ਕੈਟਾਗਰੀ ਦੇ ਵਿੱਚ ਰੱਖਿਆ ਗਿਆ। ਮੈਂ ਗੱਲ ਕੀਤੀ ਹੈ ਤੁਹਾਨੂੰ ਕਿ ਵਿਰੋਧੀਆਂ ਨੂੰ ਖੁੰਜੇ ਲਾਉਣ ਵਾਸਤੇ, ਉਹ ਵੀ ਕਹਿ ਰਹੀ ਹੈ ਕਿ ਇੱਕ ਸਿਆਸੀ ਨੇਤਾ ਨੂੰ, ਸਾਡੇ ਕੋਲ ਵੀਡੀਓ ਹੈ ਸਿਆਸੀ ਨੇਤਾ ਨੂੰ, ਇਹਦਾ ਮਤਲਬ ਫਿਰ ਇਹ ਉਹੀ ਗੱਲ ਹੋ ਗਈ ਕਿ ਰਾਜੇ ਮਹਾਰਾਜੇ ਆਪਣੇ ਵਿਰੋਧੀਆਂ ਨੂੰ ਮਾਰਨ ਵਾਸਤੇ ਵਿਸ਼ ਕੰਨਿਆ ਪਾਲਦੇ ਹੁੰਦੇ ਸੀ, ਇਹ ਵਿਸ਼ ਕੰਨਿਆ ਹੀ ਹੋਈ ਨਾ। ਹਾਲਾਂਕਿ ਉਹਨੇ ਕਿਹਾ ਕਿ ਮੈਂ ਨਹੀਂ ਮੰਨੀ ਤੇ ਫਿਰ ਮੇਰੇ ਨਾਲ ਜ਼ੁਲਮ ਸਿਤਮ ਹੋਏ ਨੇ, ਹਨਾ। ਇਹ ਆ ਜੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੇ ਚੁਣੇ ਹੋਏ ਜਿਹੜੇ ਲੀਡਰ ਜਿਨ੍ਹਾਂ ਨੂੰ ਅਸੀਂ ਪੱਧਰ ਪੁਰਸ਼ ਮੰਨਦੇ ਹਾਂ, ਉਹਨਾਂ ਦੀਆਂ ਸਟੋਰੀਆਂ ਸਾਹਮਣੇ ਆ ਰਹੀਆਂ ਨੇ। ਹੁਣ ਸੱਚ ਕੀ ਹੈ ਤਾਂ ਰੱਬ ਜਾਣਦਾ, ਜਾਂ ਬੀਬੀ ਜਾਣਦੀ ਹੈ, ਚਾਵਲਾ ਜਾਣਦਾ, ਵਲਟੋਆ ਜਾਣਦਾ, ਜਾਂ ਫਿਰ ਝਿੰਜੜ ਸਾਹਿਬ ਜਾਣਦੇ ਨੇ, ਜਾਂ ਫਿਰ ਸਰਕਾਰ ਵੀ ਕਿਤੇ ਨਾ ਕਿਤੇ ਜਾਣਦੀ ਹੈ, ਜਿਹਨੇ ਇੱਕ ਮਹੀਨਾ ਦਬਾਈ ਰੱਖਿਆ ਤੇ ਸਾਹਮਣੇ ਹੀ ਨਹੀਂ ਆਉਣ ਦਿੱਤਾ, ਹੁਣ FIR ਦਰਜ ਕੀਤੀ ਹੋਵੇ ਤੇ ਸਰਕਾਰ ਨੂੰ ਨਾ ਪਤਾ ਹੋਵੇ, ਕਿਉਂ ਕੀਤਾ ਸਾਹਿਬ? ਸਰਕਾਰ ਦੇ ਕਰਿੰਦਿਆਂ ਦਾ ਕੀ ਕੰਮ ਆ ਆਪਣੇ ਵੱਡੇ ਅਫਸਰ ਨੂੰ ਦੱਸਣਾ? ਆਪਣੇ ਵੱਡੇ ਅਫਸਰ ਦਾ ਕੰਮ ਉਦੋਂ ਵੱਡੇ ਅਫਸਰ ਨੂੰ ਦੱਸਣਾ ਕਿ ਇੱਕ ਨਾਮੀ ਗ੍ਰਾਮੀ ਸ਼ਖਸੀਅਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਅਮਰਜੀਤ ਸਿੰਘ ਚਾਵਲਾ, ਔਰ ਮੀਤ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ, ਜਿਨ੍ਹਾਂ ਨੂੰ ਇਹ ਦੋਵੇਂ ਜਾਣੇ ਪਾਣੀ ਪੀ ਪੀ ਕੇ ਆਮ ਆਦਮੀ ਪਾਰਟੀ ਉਹਨਾਂ ਨੂੰ ਉਹਨਾਂ ਨੂੰ ਮੁੱਛਾਂ ਨੂੰ ਵੱਟ ਦੇ ਦੇ ਕੇ ਬਦਨਾਮ ਕਰਦੇ ਨੇ ਤੇ ਕਿਹੜਾ ਕਿਹੜਾ ਹੀਲਾ ਨਹੀਂ ਛੱਡਿਆ ਬਦਨਾਮ ਕਰਨ ਵਾਸਤੇ ਜਿਹੜਾ ਵੀ ਵੀਡੀਓ ਵਾਲੀ ਸਰਦਾਰ ਭਗਵੰਤ ਮਾਨ ਦੀ ਵੀਡੀਓ ਹੈ ਇੱਥੇ ਵੀ ਤੇ ਸਿਮੀਲਰ ਕੇਸ ਆ ਨਾ ਇਹ
17: ਬਿਲਕੁਲ
0: ਤੇ ਫਿਰ ਉਹ ਫਾਈਲ ਕਿਉਂ ਦਾ 20 ਮਹੀਨਾ ਜਦੋਂ ਟਿਕਾਣੇ ਤੇ ਪਹੁੰਚ ਗਏ ਤੇ ਅੱਜ ਤੁਸੀਂ ਵਰਕੇ ਫੋੜ ਰਹੇ ਹੋ ਸਾਰੇ ਕੁਝ ਦੇ ਵਿਚ ਤੁਸੀਂ ਤੇ ਕੁਰਸੀਆਂ ਲੈ ਜਾਓਗੇ ਵਿਰੋਧੀਆਂ ਨੂੰ ਖੁੰਜੇ ਲਾ ਕੇ ਪਰ ਬਦਨਾਮ ਕੌਣ ਹੋਇਆ ਸਿੱਖੀ ਪਰੰਪਰਾਵਾਂ ਦਸਤਾਰ ਇਹਦਾ ਜਵਾਬ ਕੌਣ ਦਊਗਾ ਖੈਰ 9058131320 ਬੰਬੇ ਵਿਚ ਸਾਹਿਲ ਵਾਕੋੜੇ ਦੀ ਖੁਦਕੁਸ਼ੀ ਜਿਹੜਾ ਵਾ ਉਹ ਸਵਾਲ ਖੜੇ ਕਰ ਰਹੀ ਹੈ ਕਾਫੀ ਲੰਬੀ ਚੌੜੀ ਖਬਰ ਹੈ ਆਪਾਂ ਚੱਲਦੇ ਇਧਰ ਨੂੰ ਕੀ ਕਹਿਣਾ ਚਾਹੋਗੇ
17: ਚਵਲਾ ਸਾਹਿਬ ਅਸਲ ਚ ਨਾ ਜਿਹੜਾ ਕਿ ਆਈ ਆਈ ਟੀ ਬੰਬੇ ਹੈਗਾ ਨਾ ਜੀ ਉੱਥੇ ਪੰਜ ਸਾਲਾਂ ਦੇ ਵਿਚ ਕੋਈ 67 ਦੇ ਕਰੀਬ ਖੁਦਕੁਸ਼ੀਆਂ ਹੋਈਆਂ ਨੇ
0: ਜੀ
17: ਤੇ ਵੈਸੇ ਤਾਂ ਜੇ ਆਪਾਂ ਸਾਰਾ ਲਾਈਏ ਕਿ ਪਿਛਲੇ ਜੇਕਰ ਆਪਾਂ 20 ਸਾਲ ਦਾ ਇਹਦਾ ਅੰਕੜਾ ਲੈਣੇ ਆ ਤੇ 20 ਸਾਲਾਂ ਦੇ ਵਿਚ ਨੀਰ ਬੋਟ 220 ਖੁਦਕੁਸ਼ੀਆਂ ਇਸ ਸੰਸਥਾ ਵਿਚ ਹੋ ਚੁੱਕੀਆਂ ਨੇ ਤੇ ਇਹ ਖੁਦਕੁਸ਼ੀਆਂ ਵਾਲੀ ਸੰਸਥਾ ਇਹਨੂੰ ਕਿਹਾ ਜਾਣ ਲੱਗ ਪਿਆ ਵੀ ਇੱਥੇ ਜਿਹੜੇ ਕਿ ਸੁਸਾਈਡ ਦਾ ਕਾਫੀ ਹੁੰਦਾ ਹੈ ਤੇ ਇਹ ਸਮਝ ਨਹੀਂ ਆਉਂਦੀ ਵੀ ਗੱਲ ਜਿਹੜੀ ਬਹੁਤ ਜ਼ਿਆਦਾ ਅਹਿਮ ਜਿੱਥੇ ਕਿ ਲੋਕ ਸੁਪਨਾ ਦੇਖਦੇ ਆ ਸੁਪਨਾ ਦੇਖਦੇ ਆ ਬੱਚੇ ਕਿ ਸਾਡਾ ਆਈ ਆਈ ਟੀ ਬੰਬੇ ਦੇ ਵਿਚ ਐਡਮਿਸ਼ਨ ਹੋ ਜਾਵੇ ਕਿਸੇ ਤਰੀਕੇ ਨਾਲ ਵੀ ਮਾਂ ਬਾਪ ਇਹ ਸੁਪਨਾ ਦੇਖਦੇ ਆ ਕਿ ਆ ਸਾਡਾ ਆਈ ਆਈ ਟੀ ਬੰਬੇ ਦੇ ਵਿਚ ਹੋ ਜਾਵੇ ਤੇ ਹੁਣ ਇਹ ਬੱਚਾ ਹੈਗਾ ਦਲਿਤ ਜਾਤੀ ਦਾ ਬੱਚਾ ਇਹ ਸਾਹਿਲ ਵਾਕੋਡੇ ਤੇ ਇਹ ਬੱਚੇ ਦੇ ਬਾਪ ਨੇ ਜੋ ਦੋਸ਼ ਲਾਏ ਨੇ ਬੱਚਾ ਤਾਂ ਚਲਿਆ ਗਿਆ ਤੇ ਉਹ ਤਾਂ ਖੁਦਕੁਸ਼ੀ ਕਰ ਗਿਆ ਉਹਦਾ ਬੀ ਟੈਕ ਦੇ ਸੈਕੰਡ ਈਅਰ ਮਿਸ ਮਿਡ ਸਮੈਸਟਰ ਦਾ ਪੇਪਰ ਦਿਆ ਸੀ ਉਹਨੇ ਤੇ ਉਹਦੇ ਉੱਤੇ ਇੱਕ ਉੱਥੇ ਪ੍ਰੋਫੈਸਰ ਸੀਗੇ ਉਹਨਾਂ ਨੇ ਸੂਰਿਆ ਨਾਰਾਇਣ ਦੁਲਾ ਉਸਨੇ ਦੋਸ਼ ਲਾਏ ਕਿ ਇਹ ਬੰਦਾ ਪੇਪਰ

0: ਤੁਸੀਂ ਉਹਨੂੰ ਜਿਹੜਾ ਹੈਗਾ ਉਸਨੂੰ ਜੀਡ ਕਰਦੇ ਹੋ, ਖੜਾ ਕਰਕੇ ਜੀਡ ਕਰਦੇ ਹੋ, ਤੇ ਉਹਨੂੰ ਕਹਿੰਦੇ ਕਿ ਤੈਨੂੰ ਮੈਂ ਕਢਾਊਂਗਾ ਪੰਜ ਸਾਲਾਂ ਵਾਸਤੇ, ਪੰਜ ਸਾਲਾਂ ਵਾਸਤੇ ਤੈਨੂੰ ਮੈਂ ਇਹ ਆਪਣਾ ਪੇਪਰ ਹੀ ਦੇ ਸਕੇ ਆ ਇੱਥੇ, ਤੇ ਉਹ ਬੰਦੇ ਨੂੰ ਨਾ ਜਦੋਂ ਜੀਡ ਕਰਦੇ ਹੋ ਤੇ ਬਾਅਦ ਚ ਬੰਦਾ ਫਿਰ ਉਹ ਖੁਦਕੁਸ਼ੀ ਕਰ ਲੈਂਦਾ, ਤੇ ਉਸ ਤੋਂ ਬਾਅਦ ਉਹਦਾ ਰਵਿੰਦਰ ਬਾਕੋਡਾ ਬਾਪੂ ਉਹਦਾ ਬਾਹਰ ਆਉਂਦਾ, ਤੇ ਉਹ ਕਹਿੰਦਾ ਵੀ ਜਿਹੜਾ ਡਾਇਰੈਕਟਰ ਹੈਗਾ ਸਰ ਸਿਕਦਾਰੇ, ਉਸ ਦੀ ਸ਼ਹਿ ਉੱਤੇ ਪ੍ਰੋਫੈਸਰ ਸੂਰਿਆਨਾਰਾਇਣ ਦੁਲਾ ਨੇ ਇਹਦੀ ਪ੍ਰਤਾੜਨਾ ਕੀਤੀ ਆ, ਇਹਨੂੰ ਜਾਤੀ ਸੂਚਕ ਸ਼ਬਦ ਬੋਲੇ ਆ, ਇਸ ਦੇ ਉੱਪਰ ਬੜਾ ਗੁਨਾਹ। ਪਹਿਲਾਂ ਤਾਂ ਜਿਹੜਾ ਕਿ ਸੰਸਥਾ ਨੇ ਇਹਨਾਂ ਨੇ ਡਾਇਰੈਕਟਰ ਨੇ ਇਹੀ ਕਹਿਦਾ ਸੀਗਾ ਜੀ ਇਹ ਤਾਂ ਬੱਚਾ ਠੀਕ ਨੀ ਸੀਗਾ, ਇਹ ਬੱਚਾ ਉਹਨੇ ਕਹਿਤਾ ਸੀ, ਬਾਅਦ ਚ ਮੁੱਕਰ ਗਏ ਉਹ, ਨਹੀਂ ਜੀ ਕਹਿੰਦਾ ਅਸੀਂ ਨੀ ਕਿਹਾ, ਉਹ ਅਸੀਂ ਨੀ ਕਿਹਾ, ਬਾਅਦ ਚ ਮੁੱਕਰ ਹੀ ਗਏ ਇੱਕ ਬੱਚੇ ਬਾਰੇ, ਉਹ ਨਹੀਂ ਬੱਚਾ ਠੀਕ ਸੀਗਾ ਜੀ। ਤੇ ਹੁਣ ਹਾਲਾਤ ਇਹ ਨੇ ਕਿ ਕੇਸ ਦਰਜ ਸੂਰਿਆਨਾਰਾਇਣ ਉੱਤੇ ਜਾਤੀ ਸੂਚਕ ਸ਼ਬਦਾਂ ਦਾ ਵੀ ਹੋ ਚੁੱਕਿਆ
1: ਜੀ।
0: ਤੇ ਜੇਕਰ ਹਾਂ ਜੇਕਰ ਤੁਹਾਡਾ ਹਾਲਾਤ ਇਹ ਨੇ ਕਿ ਤੁਸੀਂ ਅੱਜ ਵੀ ਆਈ ਆਈ ਟੀ ਬੰਬੇ ਵਰਗੀ ਸੰਸਥਾ ਵਿੱਚ ਜਾਤੀ ਸੂਚਕ ਸ਼ਬਦ ਬੋਲ ਕੇ ਬੱਚੇ ਨੂੰ ਪਰੇਸ਼ਾਨ ਕਰ ਰਹੇ ਹੋ, ਤਾਂ ਯਾਰ ਕਿਹੜਾ ਕਿੱਧਰ ਨੂੰ ਜਾ ਰਿਹਾ ਭਾਰਤ ਇਹ ਜੀ।
1: ਜੀ ਮੇਰੇ ਨਾਲ ਕਾਲਰ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ।
2: ਭਾਈ ਚਾਵਲਾ ਸਾਹਿਬ ਦਾ ਗੁਰਨਾਮ ਸਿੰਘ, ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ
1: ਸਤਿ ਸ੍ਰੀ ਅਕਾਲ ਵੀਰੇ।
2: ਭਾਈ ਗੁਰਨਾਮ ਸਿੰਘ ਜੀ, ਇਹ ਮੈਂ ਗੱਲ ਤਾਂ ਨਹੀਂ ਸੀ ਕਈ ਦਿਨਾਂ ਦੀ ਕਰਨੀ, ਇਹ ਬੀਬੀ ਉਹੀ ਆ ਜਿਹੜੀ ਬਹਿਰੀਨ ਤੋਂ ਗਿਆਨੀ ਹਰਵੀਰ ਸਿੰਘ ਦੇ ਵੇਲੇ ਬਹੁਤ ਜ਼ਿਆਦਾ ਮਤਲਬ ਨਿਊਜ਼ ਬਣੀ ਸੀਗੀ। ਦੂਸਰੇ ਪਾਸੇ ਬੇਨਤੀ ਕਰਦਿਆਂ ਮੈਂ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਜੀ ਸ਼ਾਸਤ ਨਾ ਅਕਾਲ ਤਖ਼ਤ ਤੋਂ ਨਾ ਹੀ ਕਰਨ ਦਾ ਬਹੁਤ ਚੰਗੀ ਗੱਲ ਆ। ਜਿੱਦਣ ਦੀ ਨਿਊਜ਼ ਦੇਖਦੇ ਆ ਕਿ ਵਾਹਿਗੁਰੂ ਰਾਜੇ ਮਹਾਰਾਜੇ ਜਾ ਕੇ ਮੱਥਾ ਟੇਕਦੇ ਨੇ, ਸਾਡਾ ਫਿਰ ਧੋਦਾ ਵਾ, ਇਹੀ ਜੀ ਸ਼ਾਸਤਰਾ, ਇਹਦੇ ਵਿੱਚ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ ਅਕਾਲ ਤਖ਼ਤ ਤੋਂ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡਾ ਬਹੁਤ ਸਿਰ ਝੁਕਦਾ ਜੀ, ਬਹੁਤ ਮਿਹਰਬਾਨੀ। ਥੈਂਕ ਯੂ ਜੀ।
1: ਭਾਈ ਜੀ ਅਕਾਲ ਤਖ਼ਤ ਸਾਹਿਬ ਤੇ ਹਰ ਸਿੱਖ ਦਾ ਰਾਜੇ ਮਹਾਰਾਜੇ ਦਾ ਸਿਰ ਝੁਕਦਾ ਹੀ ਰਹਿਣਾ। ਇਹ ਜਿਹੜੇ ਲੋਕ ਨੇ ਅੱਜ ਨੇ ਕੱਲ ਹੈ ਨਹੀਂ, ਹਾਂਜੀ ਇਹੋ ਜਿਹੀਆਂ ਰੂਹਾਂ ਪਹਿਲਾਂ ਵੀ ਬੜੀਆਂ ਆਈਆਂ ਨੇ। ਇਹ ਕੁਰਸੀ ਦੇ ਪੱਖੇ ਚੌਧਰੀ ਜਿਹੜੇ ਨੇ, ਇਹ ਚੁੰਬੜੀ ਹੋਈ ਜਿਹੜੀ ਯੋਗ ਕੌਮ ਨੂੰ ਲੈ ਜਾਣੀ, ਛੇਤੀ ਲੈ ਜਾਣੀ, ਕੋਈ ਨੀ ਬਸ ਤੱਤੀਆਂ ਚਿਮਟੀਆਂ ਕਰਕੇ ਰੱਖੋ ਤੁਸੀਂ ਸ਼ਬਦਾਂ ਨੂੰ। ਮਿਹਰਬਾਨੀ। ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ। 905-813-1320 905-813-1320 ਅੱਛਾ ਕਿਦਾ ਸਾਹਿਬ, ਇੱਕ ਤਾਂ ਦਿੱਲੀ ਵਿਚ ਜੋ ਕੁਝ 33 ਲੱਖ ਵੋਟਰਾਂ ਨੂੰ ਨੋਟਿਸ ਦੇਣ ਦੇ ਮਾਮਲੇ, ਚੋਣ ਕਮਿਸ਼ਨ ਨੂੰ ਸੁਪਰੀਮ ਕੋਰਟ ਦਾ ਨੋਟਿਸ, 47 ਲੱਖ ਵੋਟਰ ਘਟਾਏ ਨੇ। ਮੈਂ ਕੱਲ ਖ਼ਬਰ ਪਾ ਰਿਹਾ ਸੀ ਵੱਡੇ ਵੱਡੇ ਮਹਾਰਥੀਆਂ ਦੀਆਂ ਵੋਟਾਂ ਵੀ ਜਿਹੜੀਆਂ ਨੇ ਉਹ ਦਾਇਰੇ ਮਤਲਬ ਲਾਈਨ ਅਪ ਹੋਈਆਂ ਫਿਰਦੀਆਂ ਨੇ। ਹਾਂਜੀ
0: ਰੇਖਾ ਗੁਪਤਾ ਸੀ ਐਮ ਆ ਦਿੱਲੀ ਦੀ, ਉਹਦੀ ਵੋਟ ਵੀ ਲੈਣਾ ਕੋਈ ਪਈ ਆ, ਉਹ ਵੀ ਚੱਕਰ ਚ ਪੈ ਗਈ ਆ। ਅਰਵਿੰਦ ਕੇਜਰੀਵਾਲ ਹੈਗਾ ਉਹਦੀ ਵੀ ਆ, ਲਾਲ ਕ੍ਰਿਸ਼ਨ ਅਡਵਾਨੀ ਆ ਗਿਆ ਵਿੱਚ, ਦੱਸੋ ਨਾਲੇ ਬੰਦਾ ਹੈ ਨੀ ਦੁਨੀਆਂ ਵਿੱਚ, ਉਹ ਲਾਲ ਕ੍ਰਿਸ਼ਨ ਅਡਵਾਨੀ ਦੁਨੀਆਂ ਵਿੱਚ ਆਇਆ ਜੀ, ਉਹ ਬੰਦੇ ਨੋਟਿਸ ਦਿੱਤਾ ਚੋਣ ਕਮਿਸ਼ਨ ਨੇ, ਤੇ ਜਿਹੜਾ ਬੰਦਾ ਮਰੀ ਚੁੱਕਿਆ ਉਹ ਕੌਣ ਉਹਦੇ ਨੋਟਿਸ ਨੂੰ ਰਿਸੀਵ ਕਰੇਗਾ।
3: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
0: ਇੱਥੇ ਕੋਈ ਦੋ ਨਾਵਾਂ ਨਹੀਂ ਗਏ
1: ਨਹੀਂ, ਪਹਿਲਾਂ ਵੀ ਮਰੇ ਹੋਏ ਬੰਦੇ ਪੈਨਸ਼ਨਾਂ ਲੈਂਦੇ ਰਹੇ ਨੇ, ਚਲੋ ਬੀਜੇਪੀ ਦਾ ਰਾਜ ਹੋਵੇ, ਕਾਂਗਰਸ ਦੇ ਰਾਜ ਵਿੱਚ ਵੀ ਲੋਕ ਪੈਨਸ਼ਨਾਂ ਲੈ ਗਏ ਨੇ, ਵੋਟਾਂ ਉਦੋਂ ਵੀ ਪੈ ਜਾਂਦੀਆਂ ਰਹੀਆਂ ਨੇ। ਪਰ ਹੁਣ
0: ਦਿੱਲੀ
1: ਹੁਣ ਡਿਜੀਟਲ ਯੁੱਗ ਆ ਗਿਆ, ਹੁਣ ਛੇਤੀ ਸਾਹਮਣੇ ਆ ਜਾਂਦਾ ਹਨਾ,
0: ਬੜਾ ਜਲਦੀ ਜਲਦੀ ਸਾਹਮਣੇ ਆ ਜਾਂਦਾ ਹੈ। ਤੇ ਦੇਖੋ ਦਿੱਲੀ ਦੇ ਵਿੱਚ 33 ਲੱਖ ਵੋਟਰਾਂ ਨੂੰ ਨੋਟਿਸ ਭੇਜਿਆ ਚੋਣ ਕਮਿਸ਼ਨ ਨੇ, ਉਹ ਮਾਮਲਾ ਸੁਪਰੀਮ ਕੋਰਟ ਨੇ ਲੈ ਲਿਆ ਆਪਣੇ ਹੱਥ ਵਿੱਚ। ਉਹ ਕਹਿੰਦੇ ਵੀ ਤੁਸੀਂ 33 ਲੱਖ ਵੋਟਰਾਂ ਨੂੰ ਕਿਵੇਂ ਨੋਟਿਸ ਭੇਜ ਸਕਦੇ ਹੋ, ਯਕਦਮ ਤੁਸੀਂ ਇੰਨਾ ਵੱਡਾ ਕਾਰਨ ਤੁਸੀਂ ਉਦੋਂ ਫਿਰ ਚੋਣ ਕਮਿਸ਼ਨ ਨੋਟਿਸ ਜਾਰੀ ਕੀਤਾ ਸੁਪਰੀਮ ਕੋਰਟ ਨੇ। ਵੈਸੇ 47 ਲੱਖ ਵੋਟਰ ਹਟਾ ਦਿੱਤੇ ਗਏ ਆ, 33 ਲੱਖ ਇਹਨਾਂ ਵੋਟਰਾਂ ਦੇ ਤਲਵਾਰ ਲਟਕ ਰਹੀ ਆ, ਜਿਹਦੇ ਵਿੱਚ ਕਿ ਬਹੁਤ ਵੱਡੇ ਵੱਡੇ ਬੰਦੇ ਵੀ ਹੈਗੇ ਆ, ਬੜੇ ਬੜੇ ਵੱਡੇ ਬੰਦੇ ਆ। 33 ਲੱਖ ਵੋਟਰ ਨੋਟਿਸ ਭੇਜੇ ਆ, ਨੋਟਿਸ ਚਾਵਲਾ ਸਾਹਿਬ ਕਿ ਇੱਕ ਫਾਰਮ ਹੁੰਦਾ, ਉਹ ਫਾਰਮ ਦੇ ਵਿੱਚ ਕੋਈ ਗਲਤੀ ਪੈ ਗਈ, ਉਹ ਕੋਈ ਮਾੜਾ ਮਾੜਾ ਟਿੱਕ ਉਧਰ ਉਧਰ ਲੱਗ ਗਈ, ਉਹ ਟਿੱਕ ਕਰਕੇ ਹੀ ਨੋਟਿਸ ਜਾਰੀ ਕਰਤਾ ਚੋਣ ਕਮਿਸ਼ਨ ਨੇ ਉਹਨਾਂ ਨੂੰ, ਮਾੜੀ ਥੋੜੀ ਬਹੁਤੀ ਗਲਤੀਆਂ ਕਰਕੇ ਹੀ ਨੋਟਿਸ ਜਾਰੀ, ਕੁਝ ਵੱਡੀਆਂ ਗਲਤੀਆਂ ਵੀ ਹੋਣਗੀਆਂ। 33 ਲੱਖ ਨੇ, ਕੋਈ ਆਮ ਤਾਂ ਹੈ ਨੀ ਗੇ, ਉਹ ਵੀ ਦਿੱਲੀ ਸਾਡੀ ਰਾਜਧਾਨੀ ਦੇ ਵਿੱਚ, ਦਿੱਲੀ ਦੇ ਵਿੱਚ ਇਹ ਘਟਨਾਕ੍ਰਮ ਚੋਣ ਕਮਿਸ਼ਨ ਵੱਲੋਂ ਕੀਤਾ ਜਾ ਰਿਹਾ। ਚਲੋ
1: ਰੀਸੈਂਟਲੀ ਆਈ ਥਿੰਕ BBC ਤੇ ਲੱਗੀ ਸੀ ਖ਼ਬਰ ਕਿ ਪਤਾ ਨਹੀਂ ਅਮਰੀਕਾ ਦਾ ਕੋਈ ਇੱਕ ਸੂਬਾ, ਮਾਂ ਮਰ ਗਈ ਤੇ ਉਹਨੂੰ ਲਿਆ ਕੇ ਫ੍ਰਿਜ ਚ ਲਾਤਾ, ਥੋੜੇ ਦਿਨ ਹੋਏ ਦੋ, ਮਤਲਬ ਸਟੋਰੀ ਮੈਂ ਪੜ੍ਹ ਰਿਹਾ ਸੀ, ਲਾਈਨ ਅਪ ਕੀਤੀ ਹੋਈ ਸੀ, ਚੱਲ ਸਾਮ ਟਾਈਮ ਨੀ ਲੱਗਾ, ਤੇ ਪੈਨਸ਼ਨ ਲੈਂਦਾ ਰਿਹਾ, ਉਹਦੇ ਲਈ ਬਕਾਇਦਾ ਫੁੱਲ ਵਗੈਰਾ ਵੀ ਲਿਆਉਂਦਾ ਰਿਹਾ, ਤੇ ਦੁਨੀਆਂ ਦੇ ਉੱਤੇ ਪਰੇ ਤੋਂ ਪਰੇ ਲੋਕ ਬੈਠੇ ਨੇ, ਸਾਡੇ ਦੇਸ਼ ਦੇ ਵਿੱਚ ਵੀ ਪੈਨਸ਼ਨ ਲੈਂਦੇ ਰਹੇ ਲੋਕ, ਤੁਹਾਨੂੰ ਯਾਦ ਹੀ ਆ, ਆਪਾਂ ਖ਼ਬਰ ਹੀ ਸਾਂਝੀ ਕੀਤੀ। 905